0: ਸੋਏ ਨਾਨਕ ਸੂਤਕ ਮਨਾਤਰੇ ਗਿਆਨ ਉਤਾਰੇ ਤੁਹੇ।
1: ਮਹੱਲਾ ਪਹਿਲਾ, ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂ

0: ਕਰ ਸਲਾਹੀਆ ਜਿਸ ਵਿੱਚ ਵੜਿਆ ਵੜਿਆਈਆ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹਰ ਧਰ ਵਿੱਚ ਹੋ ਮਾਰ ਕੜੀਆਂ ਬੁਰਿਆਈਆਂ ਸਹਿ ਤੁੱਠੇ ਨੌ ਨਿਧ ਪਾਈਆਂ ਸਹਿ ਤੁੱਠੇ ਨੌ ਨਿਧ ਪਾਈਆਂ
1: ਗੁਰ

ਆਖਿਆ ਆਪਣਾ ਜਿਸਨਾ ਹੀ ਸੋਚਣ ਕੱਢੀਐ ਕੀਤਾ ਆਪ ਆਪਣਾ ਪੇਹੀ ਲਿਖਾ ਸੰਡੀਐ ਜਾਂ ਰਹਿਣਾ ਨਾਹੀਂ ਐਤ ਜਗਤਾ ਕਾ ਐਤ ਗਰਭ ਹੰਡੀਐ ਮੰਦਾ ਕਿਸੇ ਨਾ

ਦੇਖਿਆ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿ ਉਹ ਸਾਹਿਬ ਮਨੋ ਵਿਸਾ।

ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਖਾਲ ਪ੍ਰੀ ਕਿਉਂ ਘਾਲੀਏ ਮੰਦਾ ਮੂਲ ਲੱਕੀ ਚਈ ਤੇ ਲੰਮੀ ਨਦ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹ ਪਾਸਾ ਢਾਲੀਏ ਕਿਛਲਾ ਹੈ ਉੱਪਰ ਘਾਲੀਏ ਪਿਛਲਾ ਹੈ ਉੱਪਰ ਘਾਲੀਏ।

ਪਰਮਾਤਮਾ ਦੁੱਖ ਪੰਜਨ ਹੈ, ਉਸਦਾ ਆਸਰਾ ਇੰਜ ਹੈ ਜਿਵੇਂ ਕੜਕ ਦੀ ਧੁੱਪ 'ਚ ਠੰਡੀ ਛਾਂ। ਆਓ ਸਵੇਰ ਦੇ ਇਹਨਾਂ ਪਲਾਂ ਨੂੰ ਸਾਰਥਕ ਬਣਾਈਏ, ਉਸਦਾ ਸਿਮਰਨ ਕਰੀਏ, ਨਾਮ 'ਤੇ ਆਈਏ, ਭਗਤੀਮਈ ਹੋ ਖੁਦ ਦੇ, ਉਸ ਸਿੱਖ ਈਸ਼ਵਰ ਦੇ ਨੇੜੇ ਹੋ ਜਾਈਏ।

ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਦਰਸ਼ਨ ਦੇਣਾ ਪ੍ਰਾਣ ਪਿਆਰੇ,

0: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਨਾ ਕਿ ਆਪਾਂ ਬੰਦਿਆਂ ਨੂੰ ਲੋੜ ਹੁੰਦੀ ਹੈ ਗਲਾਸ ਨਾ ਉਹਨਾਂ ਪੀਂਦੇ ਹਾਂ, ਇੱਦਾਂ ਇਹ ਪੀ ਲੈਂਦੀਆਂ ਨੇ।
1: ਸਹੀ ਗੱਲ,
0: ਇੱਕ ਤਾਂ ਦੇਖੋ ਨਵੀਂ ਤਕਨੀਕ ਦੇ ਨਾਲ ਕੰਮ ਕਰੋ, ਕੋਈ ਵੀ ਕੰਮ ਕਰਨਾ ਹੈ ਉਹਨੂੰ ਨਵੀਂ ਤਕਨੀਕ ਨਾਲ ਕਰੋ, ਪੁਰਾਣੇ ਰਵਾਇਤੀ ਢੰਗ ਜਿਹੜੇ ਹੁਣ ਨਹੀਂ ਚੱਲਦੇ,
1: ਬਿਲਕੁਲ
0: ਉਹ ਤਾਂ ਸਾਡਾ ਨੁਕਸਾਨ ਹੁੰਦਾ।
1: ਮਤਲਬ ਕਹਿਣ ਦਾ ਇਹ ਹੀ ਆ ਵੀ ਇਸ ਧੰਦੇ ਨੂੰ ਜੇ ਆਪਾਂ ਲਾਹੇਵੰਦ ਬਣਾਉਣਾ ਤੇ ਖੁਰਾਕ ਤੇ ਜ਼ਿਆਦਾ ਤਵੱਜੋ ਦੇਣੀ ਆ ਆਪਾਂ,
0: ਦੇਣੀ ਤਵੱਜੋ, ਬਿਲਕੁਲ ਸਹੀ ਗੱਲ ਹੈ। ਦੇਖੋ ਮੋਟੀ ਜੀ ਗੱਲ ਹੈ ਰੰਗਾ ਸਿੰਘ ਜੀ, ਜਿੱਦਾਂ ਇਨਸਾਨ ਦੀਆਂ ਲੋੜਾਂ ਹੈ ਉਹਦੇ, ਜਿਹੜੀਆਂ ਮੁਰਗੀਆਂ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਆਪਣਾ ਜੀਵਨ ਚੱਕਰ ਹੈ, ਵਧਣ ਫੁੱਲਣ ਅਤੇ ਸਹੀ ਆਂਡਿਆਂ ਦੀ ਪੈਦਾਵਾਰ ਲਈ ਨਾ ਕੋਈ 40 ਤੋਂ ਵੱਧ ਖੁਰਾਕੀ ਤੱਤਾਂ ਦਾ ਖੁਰਾਕ 'ਚ ਹੋਣਾ ਲਾਜ਼ਮ ਹੈ।
1: ਵਾਹ ਜੀ ਵਾਹ, 40,
0: ਬਿਲਕੁਲ ਬਿਲਕੁਲ। ਸੋ ਕਿਸੇ ਇੱਕ ਵੀ ਖੁਰਾਕੀ ਤੱਤ ਦੀ ਘਾਟ ਦੇ ਕਾਰਨ ਮੁਰਗੀਆਂ ਦੀ ਸਿਹਤ ਅਤੇ ਪੈਦਾਵਾਰ ਦੇ ਉੱਤੇ ਮਾੜਾ ਅਸਰ ਪੈਂਦਾ। ਖੁਰਾਕ 'ਚ ਪਾਏ ਜਾਣ ਵਾਲੇ ਪਦਾਰਥਾਂ ਨੂੰ ਆਮ ਤੌਰ 'ਤੇ ਮੋਟੇ ਤੌਰ 'ਤੇ ਜਿਹੜਾ ਹੈ 6 ਕੁ ਭਾਗਾਂ 'ਚ ਵੰਡਦੇ ਆ, ਜਿਹਦੇ 'ਚ ਕਾਰਬੋਹਾਈਡਰੇਟ ਹੈ, ਪ੍ਰੋਟੀਨ ਹੈ, ਚਰਬੀ ਹੈ, ਧਾਤਾਂ ਹੈ, ਵਿਟਾਮਿਨ ਹੈ ਅਤੇ ਪਾਣੀ ਹੈ। ਸੋ ਇਸ ਕਰਕੇ ਇਹ ਅਲੱਗ ਅਲੱਗ ਜਿਹੜੇ ਸੋਮੇ ਹੈ ਖੁਰਾਕ ਦੇ, ਜਿਹੜੇ ਮੁਰਗੀਆਂ ਦੀ ਸਾਨੂੰ ਜਿਹਨੂੰ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਆਂਡਿਆਂ ਦੀ ਪੈਦਾਵਾਰ ਦੇ ਲਈ ਲਾਜ਼ਮੀ
1: ਲਾਜ਼ਮੀ।
0: ਅਤੇ ਰੰਗਾ ਸਿੰਘ ਜੀ ਗੱਲ ਉਹੀ ਆ ਜਾਂਦੀ ਹੈ ਕਿ ਖੁਰਾਕ ਤਿਆਰ ਕਰਨੀ ਹੈ ਅਤੇ ਉਹਦਾ ਵਿਧੀ ਵਿਧਾਨ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।
1: ਬਿਲਕੁਲ,
0: ਜੇ ਖੁਰਾਕ ਤੁਸੀਂ ਮੁੱਲ ਲੈਣੀ ਹੈ ਬੱਚਿਆਂ ਵਾਲੇ ਉੱਤੇ, ਫਿਰ ਤੁਹਾਨੂੰ ਭਰੋਸੇਮੰਦ ਥਾਂ ਤੋਂ ਹੀ ਖੁਰਾਕ
1: ਲੈਣੀ
0: ਚਾਹੀਦੀ ਹੈ। ਹੁਣ ਦੇਖੋ ਸ਼ੈੱਡਾਂ ਦੇ ਵਿੱਚ ਨਾ, ਜਦੋਂ ਖੁਰਾਕ ਦੀ ਆਪਾਂ ਗੱਲ ਕਰਦੇ ਹਾਂ, ਨਾਲ ਨਾਲ ਸ਼ੈੱਡਾਂ ਦਾ ਪ੍ਰਬੰਧ ਜਿਹੜਾ ਹੈ
1: ਉਹ ਵੀ ਬਹੁਤ ਜ਼ਰੂਰੀ ਆ।
0: ਕਈ ਵਾਰੀ ਨਾ ਹੁਣ ਆਪਾਂ ਕਹਿੰਦੇ ਵੀ ਚਲੋ ਜੀ ਅੱਜ ਫੋਫੜ ਆਇਆ, ਆਜੋ ਤੈਨੂੰ ਮੁਰਗੀ ਖਾਨੇ ਲੈ ਕੇ ਚੱਲੀਏ, ਦਿਖਾ ਕੇ ਲਿਆਈਏ। ਇਹ ਕੰਮ ਜਿਹੜਾ ਮੁਰਗੀ ਪਾਲਣ ਦੇ ਕਿੱਤੇ ਧੰਦੇ ਦੇ ਵਿੱਚ ਨਹੀਂ ਚੱਲਦਾ। ਸੋ ਇਸ ਕਰਕੇ ਨਾ ਤਾਂ ਮੁਰਗੀ ਪਾਲਣ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਕਿੱਤੇ ਧੰਦੇ ਦੇ ਵਿੱਚ ਬਾਹਰਲਾ ਬੰਦਾ ਅੰਦਰ ਜਾਣਾ ਚਾਹੀਦਾ ਤੇ ਅੰਦਰ ਵਾਲਾ ਬੰਦਾ ਵੀ ਬਾਹਰ ਜਿਹੜਾ
1: ਬਿਲਕੁਲ ਨਹੀਂ ਆਉਣਾ ਚਾਹੀਦਾ।
0: ਸੋ ਇਸ ਕਰਕੇ ਬਹੁਤ ਅਹਿਤਿਆਤ ਨੇ ਰੰਗਾ ਸਿੰਘ ਜੀ, ਕਿਉਂਕਿ ਇਹ ਹੈ ਵੀ ਇੱਕ ਵਾਰੀ ਤੁਹਾਡੇ ਮੁਰਗੀ ਦੇ ਖਾਨੇ ਦੇ ਸ਼ੈੱਡ ਦੇ ਵਿੱਚ ਜੇ ਕੋਈ ਐਸੀ ਬਿਮਾਰੀ ਦਾਖਲ ਹੋ ਗਈ ਤੇ ਫਿਰ ਜਿਹੜੀ ਮਰਨ ਦਰ ਹੈ ਨਾ ਉਹ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ।
1: ਦੇਖੋ ਪੰਛੀ ਇਹ ਬਹੁਤ ਨਾਜ਼ੁਕ ਜਿਹਾ ਆ,
0: ਹਾਂ,
1: ਬੜੀ ਜਲਦੀ ਬਿਮਾਰੀ ਨੂੰ ਫੜਦਾ,
0: ਜਲਦੀ ਫੜਦਾ ਜੀ। ਇਹ ਤਾਂ ਜਿੱਦਾਂ ਕਹਿੰਦੇ ਛੋਹਦੀਆਂ ਵਾਲੀ ਗੱਲ ਹੈ, ਛੋਹਦੀਆਂ ਬਿਮਾਰੀਆਂ ਪੈਂਦੀਆਂ ਹੈ, ਇਹ ਸਫਾ ਝਾਟੀ ਹੋ ਜਾਂਦਾ। ਸੋ ਇਸ ਕਰਕੇ ਆਪਾਂ ਕਹਿੰਦੇ ਹਾਂ ਵੀ ਭਾਈ ਰਿਸ਼ਤੇਦਾਰੀ, ਨਾਤਾ, ਯਾਰੀ, ਦੋਸਤੀ ਇਹ ਅਲੱਗ ਹੈ ਕਿ ਨਹੀਂ,
1: ਇਹਨਾਂ ਨੂੰ ਦੂਰ ਹੀ ਰੱਖੋ ਜੀ।
0: ਹਾਂ, ਤੇ ਇਹ ਸਾਫ਼ ਸੁਥਰਾ ਪ੍ਰਬੰਧ, ਇੱਥੋਂ ਤੱਕ ਕਿ ਜਿਹੜੇ ਕਾਮੇ ਵੀ ਹੈ ਨਾ ਉਹਨਾਂ ਦਾ ਵੀ ਪਹਿਲਾਂ ਤੁਸੀਂ ਨਾ ਮੈਡੀਕਲ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਭਾਈ ਮੈਡੀਕਲ,
1: ਸਹੀ ਗੱਲ,
0: ਉਹਨੂੰ ਵੀ ਕੋਈ ਐਸੀ ਬਿਮਾਰੀ ਨਹੀਂ ਹੋਣੀ ਚਾਹੀਦੀ, ਕਿਉਂਕਿ ਮੁਰਗੀਆਂ ਦੇ ਵਿੱਚ ਲੱਗਦੀਆਂ ਬਿਮਾਰੀਆਂ ਜਿਹੜੀਆਂ ਹੈ ਇੰਨੀ ਛੇਤੀ ਦਰ ਨਾਲ ਫੈਲਦੀਆਂ, ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ, ਉਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਐਸੀ ਚੀਜ਼ ਨਹੀਂ ਹੋਣੀ, ਉਹਨੂੰ ਵੀ ਨਾ ਕਿਤੇ ਜਾਣ ਦਿਓ। ਹੈਗੇ ਇੱਕ, ਦੇਖੋ ਇੱਕ ਡਾਕਟਰ ਤੁਹਾਡਾ ਆਪਣਾ ਹੋਣਾ ਚਾਹੀਦਾ ਹੈ ਕਿ ਜੇ ਕਿਤੇ ਥੋੜ੍ਹਾ ਜਿਹਾ ਵੀ ਤੁਹਾਨੂੰ ਲੱਗਦਾ ਹੈ ਕਿ ਆਹ ਮੁਰਗੀ ਜਿਹੜੀ ਇੱਦਾਂ ਦੀਆਂ ਕਿਰਿਆਵਾਂ ਕਰਦੀ ਪਈ ਹੈ, ਖੁਰਾਕ ਦੇ ਵਿੱਚ ਤਬਦੀਲੀ ਦਿਖਾਉਂਦੀ ਪਈ ਹੈ, ਕਿਉਂਕਿ ਜਿਹੜਾ ਬੰਦਾ ਰੋਜ਼ ਪੰਛੀਆਂ ਨੂੰ ਦੇਖਦਾ ਨਾ ਰੰਗਾ ਸਿੰਘ ਜੀ, ਉਹਨੂੰ ਪਤਾ ਲੱਗ ਜਾਂਦਾ ਕਿ ਇਹਦੇ ਸੁਭਾਅ ਦੇ ਵਿੱਚ ਬਦਲਾਵ ਕੀ ਆ ਗਿਆ।
1: ਬਿਲਕੁਲ।
0: ਸੋ ਇਸ ਕਰਕੇ ਤੁਸੀਂ ਫੌਰਨ ਜਿਹੜਾ ਡਾਕਟਰ ਸਾਹਿਬ ਨਾਲ ਸੰਪਰਕ ਕਰੋ, ਉਹਨਾਂ ਨੂੰ ਦਿਖਾਓ, ਇਹ ਤੋਂ ਪਹਿਲਾਂ ਕਿ ਤੁਹਾਡੇ ਮੁਰਗੀ ਖਾਨੇ ਦੇ ਉੱਤੇ ਬਾਕੀ ਦੀਆਂ ਮੁਰਗੀਆਂ ਦੇ ਉੱਤੇ ਕੋਈ ਨੁਕਸਾਨ ਹੋਵੇ।
1: ਬਹੁਤ ਜਲਦੀ ਬਿਮਾਰੀ ਫੜਦੀ ਆ ਜੀ ਦੂਜੀ ਮੁਰਗੀ।
0: ਕਈ ਵਾਰੀ ਦੇਖੋ ਜੀ ਆਪਾਂ, ਕਈ ਵਾਰੀ ਨਾ ਜਿਹੜਾ ਹੈ ਮੁਰਗੀਆਂ ਵਿੱਚ ਮਰ ਵੀ ਜਾਂਦੀਆਂ ਹੈ, ਉਹਨਾਂ ਨੂੰ ਵੀ ਕੱਢਣਾ ਹੁੰਦਾ ਹੈ, ਕਿਉਂਕਿ ਜੇ ਇੱਕ ਅੱਧੀ ਮੁਰਗੀ ਵਿੱਚ ਪਈ ਰਹੇਗੀ ਤਾਂ ਵੀ ਸ਼ੈੱਡ ਦੇ ਵਿੱਚ ਨੁਕਸਾਨ ਰਹਿੰਦਾ ਸੀ
1: ਹੋਣਾ ਹੈ।
0: ਸੋ ਇਸੇ ਕਰਕੇ ਬੇਨਤੀ ਆਪਾਂ ਪਹਿਲਾਂ ਹੀ ਕੀਤੀ ਹੈ ਵੀ ਭਾਈ ਇਹ ਕਿੱਤਾ ਧੰਦਾ ਬਹੁਤ ਬਰੀਕੀ ਦਾ ਹੈ, ਸੋ ਇਸ ਕਰਕੇ ਇਹਦੇ 'ਚ ਬਿਨਾਂ ਜਾਣਕਾਰੀ ਤੋਂ ਵੀ, ਮੈਂ ਤਾਂ ਜੀ ਸ਼ੌਕੀਆ ਕਰਦਾ ਕੰਮ, ਜੇ ਸ਼ੌਕੀਆ ਕੰਮ ਨਹੀਂ ਹੈ ਅਤੇ ਇਹਦੇ 'ਚੋਂ ਜੇ 4 ਪੈਸੇ ਲੱਭਣੇ ਆ, ਫਿਰ ਇਹਦੇ 'ਚ ਇਹ ਵੀ ਸੰਭਾਵਨਾ ਹੈ ਵੀ ਆਪਾਂ ਮੀਟ ਵਾਲੇ ਚੂਜ਼ੇ ਪੈਦਾ ਕਰਨੇ ਹੈ ਕਿ ਆਪਾਂ ਆਂਡੀਆਂ ਵਾਲੀਆਂ ਮੁਰਗੀਆਂ ਰੱਖਣੀਆਂ ਹੈ, ਇਹ 'ਚ ਭਿੰਨਤਾ ਹੈ, ਜਿਹੜਾ ਵੀ ਤੁਹਾਨੂੰ ਤੁਹਾਡੇ ਲਿਹਾਜ਼ ਨਾਲ ਫਿੱਟ ਬੈਠਦਾ ਹੈ ਤੁਸੀਂ ਉਹੀ ਕੰਮ ਕਰੋ, ਹੈ ਨਾ। ਬ੍ਰੈਲਰ ਜਿਹੜਾ ਆਪਾਂ ਕਹਿੰਦੇ ਹਾਂ ਵੀ ਮੀਟ ਵਾਲੇ ਚੂਜ਼ੇ ਰੱਖਣੇ ਆ, ਤੁਸੀਂ ਉਹ ਰੱਖ ਲਓ, ਜੇ ਤੁਸੀਂ ਭਾਈ ਆਂਡਿਆਂ ਦੀ ਲੱਗਦਾ ਕਿ ਤੁਹਾਨੂੰ ਮੰਡੀਕਾਰੀ ਤੁਹਾਡੇ ਹੱਥ ਦੇ ਵਿੱਚ ਹੈ ਤੇ ਤੁਸੀਂ ਉਸ ਲਿਹਾਜ਼ ਨਾਲ ਕਰ ਲਓ।
1: ਬਿਲਕੁਲ ਬਿਲਕੁਲ।
0: ਬਾਕੀ ਜਿੱਦਾਂ ਆਪਾਂ ਖੁਰਾਕ ਦੀ ਗੱਲ ਕੀਤੀ ਸੀ ਕਿ ਖੁਰਾਕ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ, ਕਿਉਂਕਿ ਜੇ ਮੁਰਗੀਆਂ ਨੂੰ ਆਪਾਂ ਸਹੀ ਖੁਰਾਕ ਪਾਵਾਂਗੇ, ਸੰਤੁਲਿਤ ਖੁਰਾਕ ਪਾਵਾਂਗੇ ਤੇ ਅੰਡਿਆਂ ਦੀ ਪੈਦਾਵਾਰ ਤੇ ਉਹਦਾ ਅਸਰ ਸਾਨੂੰ ਦਿਖਾਈ ਦੇਊਗਾ। ਬੇਲੋੜੀ ਜ਼ਿਆਦਾ ਪਾਉਣਾ ਜਿਹੜਾ ਉਹ ਕੋਈ ਮਤਲਬ ਆਂਡਿਆਂ ਦੀ ਪੈਦਾਵਾਰ ਨੂੰ ਵਧਾ ਨਹੀਂ ਸਕਦਾ। ਸੰਤੁਲਿਤ ਖੁਰਾਕ ਆਪਾਂ ਨੇ ਦੇਣੀ ਹੈ, ਜਿੱਦਾਂ ਆਪਾਂ ਪਹਿਲਾਂ ਹੀ ਜ਼ਿਕਰ ਕੀਤਾ ਵੀ ਭਾਈ 40 ਤੋਂ ਵੱਧ ਖੁਰਾਕੀ ਤੱਤ ਹੈ, ਕਿਸੇ ਇੱਕ ਖੁਰਾਕੀ ਤੱਤ ਦੀ ਘਾਟ ਵੀ ਤੁਹਾਡੀਆਂ ਮੁਰਗੀਆਂ ਨੂੰ ਨੁਕਸਾਨ ਦੇ ਸਕਦੀ।
1: ਚਲੀਏ ਆਪਾਂ, ਚਲੀਏ ਜੀ।
0: ਜੈ ਹਿੰਦ ਜੀ।
1: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਖਾਨ।

ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਿਚੈ ਆਓ ਤੁਹਾਨੂੰ ਜਾਣਕਾਰੀ ਦੇ ਦੀ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸੀ। 7:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੋਹਣੀ ਸਵੇਰ। 8:40 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ। 9:02 'ਤੇ ਫਿਲਮ ਸੰਗੀਤ ਦਾ ਪ੍ਰੋਗਰਾਮ ਹੋਏਗਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਫਿਲਮ ਯੈਸ ਬੌਸ ਦੇ ਗੀਤ ਸੁਣੋਗੇ। 9:30 ਤੁਸੀਂ ਗਜ਼ਲਾਂ ਸੁਣੋਗੇ। 10:02 'ਤੇ ਪ੍ਰੋਗਰਾਮ ਹੋਏਗਾ ਹੈਲੋ ਫਰਮਾਇਸ਼। ਲਾਈਵ ਫੋਨ ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤ ਸੁਣਦੇ ਹੋ। 11:05 'ਤੇ ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਵਾਸਤੇ ਵਿਹੜੇ ਪ੍ਰੋਗਰਾਮ 12:05 'ਤੇ ਸੁਣੋਗੀ। ਅੱਜ ਦੇ ਇਸ ਪ੍ਰੋਗਰਾਮ 'ਚ ਉਡਾਰੀਆਂ ਸਿਲਸਿਲੇ ਤਹਿਤ ਨਿਧੀ ਬੇਰੀ ਹੁਣਾਂ ਨਾਲ ਕੀਤੀ ਗੱਲਬਾਤ ਸੁਣਾਈ ਜਾਏਗੀ ਅਤੇ ਪੇਸ਼ ਕੀਤਾ ਜਾਏਗਾ ਸਿਲਸਿਲਾ ਸਾਡਾ ਵਿਰਸਾ। ਫੌਜੀ ਵੀਰਾਂ ਲਈ ਪ੍ਰੋਗਰਾਮ 1:15 ਹੋਏਗਾ। ਬਾਅਦ ਦੁਪਹਿਰ 2:30 ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। 43 ਪ੍ਰੋਗਰਾਮ 'ਚ ਤੁਸੀਂ ਅੱਜ ਸੁਰੇਸ਼ ਸਹਿਦੇਵ ਅਤੇ ਸਾਥੀਆਂ ਪਾਸੋਂ ਮਾਤਾ ਦੀਆਂ ਭੇਟਾਂ ਸਰਵਣ ਕਰੋਗੇ। ਦੂਜੀ ਸਭਾ 'ਚ ਸ਼ਾਮ 4:02 'ਤੇ ਪੰਜਾਬੀ ਫਿਲਮ ਸੰਗੀਤ ਦਾ ਪ੍ਰੋਗਰਾਮ ਤੁਸੀਂ ਸੁਣੋਗੇ। ਸ਼ਾਮ 4:30 ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਸਰਵਣ ਕਰੋਗੇ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਹੋਏਗਾ ਸ਼ਾਮ 6:30। ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ ਅੱਜ ਦੇ ਭਾਅ ਦੇ ਨਾਲ ਹੀ ਝੋਨੇ ਦੀ ਲੁਆਈ ਬਾਰੇ ਡਾਕਟਰ ਸੋਹਣ ਸਿੰਘ ਵਾਲੀਆ ਜਾਣਕਾਰੀ ਦੇਣਗੇ।

ਸੋਹਣੇ ਸਿਰ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਇੱਕ ਵਾਰ ਫਿਰ ਹਾਜ਼ਰ ਹੈ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ। ਸਵੇਰ ਦੀ ਸ਼ੁਰੂਆਤ ਜਦੋਂ ਵੀ ਅਸੀਂ ਕਰਦੇ ਹਾਂ ਤਾਂ ਜਦੋਂ ਸਵੇਰ ਜਾਗਦੇ ਹਾਂ ਇੱਕ ਸੁਸਤੀ ਦੇ ਨਾਲ ਅਕਸਰ ਸ਼ੁਰੂਆਤ ਹੁੰਦੀ ਹੈ। ਕੁਝ ਸਮਾਂ ਆਪਣੇ ਆਪ ਦੇ ਵਿੱਚ ਵਾਪਸ ਪਰਤਣ ਦੇ ਲਈ ਅਸੀਂ ਲੈਂਦੇ ਹਾਂ ਅਤੇ ਜਿਵੇਂ ਖੁਦ ਨੂੰ ਅਸੀਂ ਰੀਚਾਰਜ ਕਰਕੇ ਦੁਬਾਰਾ ਰਿਫਰੈਸ਼ ਹੁੰਦੇ ਹਾਂ। ਇਸ ਤਰ੍ਹਾਂ ਫਿਰ ਕੁਦਰਤ ਦੇ ਨਾਲ, ਜ਼ਿੰਦਗੀ ਦੇ ਨਾਲ, ਆਪਣੇ ਆਪ ਦੇ ਨਾਲ, ਕੰਮ ਕਾਜ ਦੇ ਨਾਲ ਘੁਲ ਮਿਲ ਜਾਂਦੇ ਹਾਂ। ਅਤੇ ਇਹ ਜੋ ਸਵੇਰ ਦਾ ਸਮਾਂ ਹੈ, ਸ਼ਾਂਤ ਦਾ ਸਮਾਂ ਹੁੰਦਾ ਹੈ ਅਤੇ ਨਾਲ ਹੀ ਉਹ ਸਮਾਂ ਜਦੋਂ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ ਚਾਹ ਦੇ ਪਿਆਲੇ ਸਾਂਝੇ ਕਰਦੇ ਹਾਂ ਅਤੇ ਕੁਝ ਗੱਲਬਾਤ ਕਰਦੇ ਹਾਂ ਅਤੇ ਉਹ ਕੀਮਤੀ ਪਲ ਉਹਨਾਂ ਨਾਲ ਸਾਂਝੇ ਕਰਦੇ ਹਾਂ ਜੋ ਪੂਰੇ ਦਿਨ ਦੀ ਦੌੜ ਭੱਜ ਦੇ ਵਿੱਚ ਨਹੀਂ ਮਿਲ ਪਾਉਂਦੇ। ਸੋ ਕਹਿੰਦੇ ਨੇ ਕਿ ਸਵੇਰ ਦਾ ਜੇਕਰ ਤੁਸੀਂ ਇੱਕ ਘੰਟਾ ਵੀ ਗਵਾ ਲੈਂਦੇ ਹੋ ਤਾਂ ਸਾਰਾ ਦਿਨ ਉਸਦੀ ਭਰਪਾਈ ਕਰਨ ਦੇ ਵਿੱਚ ਲੱਗ ਜਾਂਦਾ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਇੱਕ ਪਲ ਦਾ ਖਿਆਲ ਰੱਖਦਿਆਂ ਹੋਇਆਂ ਪੂਰੇ ਦਿਨ ਦੀ ਪਲੈਨਿੰਗ ਕਰੋ। ਅਤੇ ਜੇਕਰ ਹਰ ਇੱਕ ਦਿਨ ਨੂੰ ਅਸੀਂ ਮੌਕਾ, ਇੱਕ ਨਵਾਂ ਅਵਸਰ ਸਮਝਦਿਆਂ ਹੋਇਆਂ ਉਸਦੀ ਮਹੱਤਤਾ ਨੂੰ ਜਾਣੀਏ ਤਾਂ ਹਰ ਇੱਕ ਦਿਨ ਸ਼ਾਨਦਾਰ ਹੋ ਸਕਦਾ ਹੈ। ਇੱਕ ਕਥਨ ਹੈ ਕਿ ਆਪਣੇ ਦਿਲ ਵਿੱਚ ਇਹ ਗੱਲ ਲਿਖ ਲਵੋ ਕਿ ਹਰ ਦਿਨ ਸਾਲ ਦਾ ਸਭ ਤੋਂ ਵਧੀਆ ਦਿਨ ਹੈ। ਯਾਨੀ ਕਿ ਜਿਹੜਾ ਵੀ ਪਲ ਤੁਹਾਡੇ ਕੋਲ ਹੈ, ਜੋ ਅੱਜ ਦੀ ਸਵੇਰ ਹੈ, ਅੱਜ ਦਾ ਦਿਨ ਹੈ, ਇਹ ਸਭ ਤੋਂ ਵਧੀਆ ਹੈ। ਇਹ ਸੋਚ ਮਨ ਦੇ ਵਿੱਚ ਹੋਏਗੀ ਤਾਂ ਅਸੀਂ ਹਰ ਇੱਕ ਦਿਨ ਕਮਾਲ ਕਰ ਸਕਦੇ ਹਾਂ। ਇਹ ਵੀ ਕਹਿੰਦੇ ਨੇ ਕਿ ਹਰ ਸਵੇਰ ਅਸੀਂ ਨਵਾਂ ਜਨਮ ਲੈਂਦੇ ਹਾਂ। ਅੱਜ ਅਸੀਂ ਕੀ ਕਰਦੇ ਹਾਂ ਇਹੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਜੇਕਰ ਅਸੀਂ ਉਹਨਾਂ ਸ਼ਖਸੀਅਤਾਂ ਦੀ ਜ਼ਿੰਦਗੀ 'ਤੇ ਝਾਤ ਮਾਰੀਏ ਜੋ ਸਫਲ ਵਿਅਕਤੀ ਨੇ, ਤਾਂ ਪਤਾ ਚੱਲਦਾ ਹੈ ਕਿ ਉਹਨਾਂ ਦੀ ਜੋ ਸਵੇਰ ਦੀਆਂ ਆਦਤਾਂ ਨੇ ਉਹ ਬਹੁਤ ਚੰਗੀਆਂ ਨੇ।

ਸਵੇਰੇ ਜਲਦੀ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਨੇ ਅਤੇ ਆਪਣੇ ਕੰਮ ਜਲਦੀ ਨਿਪਟਾ ਲੈਂਦੇ ਨੇ। ਅਤੇ ਵੈਸੇ ਗੱਲ ਵੀ ਸਹੀ ਹੈ ਕਿ ਸਵੇਰ ਦੀਆਂ ਆਦਤਾਂ ਹੀ ਸਾਡੇ ਦਿਨ ਦੀ ਦਿਸ਼ਾ ਤੈਅ ਕਰਦੀਆਂ ਨੇ। ਦੁਨੀਆ ਦੇ ਕਈ ਸਫਲ ਲੋਕ ਜਲਦੀ ਉੱਠਣ, ਕਸਰਤ ਕਰਨ, ਧਿਆਨ ਲਗਾਉਣ ਅਤੇ ਦਿਨ ਦੀ ਯੋਜਨਾ ਬਣਾਉਣ ਨੂੰ ਆਪਣੀ ਸਫਲਤਾ ਦਾ ਰਾਜ਼ ਮੰਨਦੇ ਨੇ। ਅਤੇ ਸ਼ਾਇਦ ਇਸ ਲਈ ਸਾਨੂੰ ਵੀ ਆਪਣੀ ਸਵੇਰ ਵਿੱਚ ਕੁਝ ਚੰਗੀਆਂ ਆਦਤਾਂ ਸ਼ਾਮਲ ਕਰਕੇ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਦੀ ਹਰ ਪਲ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਸੋ ਇਹ ਸੂਰਜ ਦੀਆਂ ਕਿਰਨਾਂ ਯਾਦ ਦਿਲਾ ਰਹੀਆਂ ਨੇ ਕਿ ਵੇਲਾ ਏ ਜਾਗਣ ਦਾ, ਨਾ ਸਿਰਫ ਸਰੀਰਕ ਤੌਰ 'ਤੇ ਬਲਕਿ ਸੋਚ ਦੇ ਪੱਧਰ 'ਤੇ ਵੀ। ਜੋ ਕੱਲ੍ਹ ਬੀਤ ਗਿਆ ਉਸਨੂੰ ਪਿੱਛੇ ਛੱਡ ਕੇ ਅੱਜ ਅਸੀਂ ਜਾਗੀਏ ਨਵੇਂ ਜੋਸ਼, ਨਵੇਂ ਜਜ਼ਬੇ, ਨਵੇਂ ਇਰਾਦਿਆਂ ਦੇ ਨਾਲ, ਨਵੀਂ ਹਿੰਮਤ, ਨਵੀਂ ਲਗਨ ਦੇ ਨਾਲ, ਜ਼ਿੰਦਗੀ ਨੂੰ ਦੇਖਣ ਵਾਚਣ ਨਵੇਂ ਦ੍ਰਿਸ਼ਟੀਕੋਣ ਦੇ ਨਾਲ, ਤਾਂ ਹੀ ਅਸੀਂ ਹੋਰ ਵੀ ਜ਼ਿਆਦਾ ਊਰਜਾਮਈ ਤਰੀਕੇ ਦੇ ਨਾਲ, ਸਕਾਰਾਤਮਕਤਾ ਦੇ ਨਾਲ ਅੱਗੇ ਵੱਧ ਸਕਦੇ ਹਾਂ। ਉਮੀਦ ਹੈ ਆਪਣੇ ਦਿਨ ਦੀ ਖੂਬਸੂਰਤ ਤੁਸੀਂ ਸ਼ੁਰੂਆਤ ਕਰ ਚੁੱਕੇ ਹੋਵੋਗੇ ਅਤੇ ਸੋਹਣੇ ਸਿਰ ਪ੍ਰੋਗਰਾਮ 'ਚ ਇਸ ਵੇਲੇ ਸਾਡੇ ਨਾਲ ਹੋਵੋਗੇ। ਫਿਲਹਾਲ ਤੁਹਾਡੇ ਨਾਲ ਇਹ ਖੂਬਸੂਰਤ ਗੀਤ ਹੈ ਪ੍ਰੋਗਰਾਮ ਦਾ ਅਗਲਾ, ਅਤੇ ਉਸ ਤੋਂ ਬਾਅਦ ਤੁਹਾਡੇ ਨਾਲ ਹੋਣਗੀਆਂ ਜਾਣਕਾਰੀਆਂ, ਗੀਤ ਸੰਗੀਤ। ਸੁਣਦੇ ਰਹੋ ਪ੍ਰੋਗਰਾਮ ਸੋਹਣੀ ਸਵੇਰ।

0: ਫੀਲ ਮੀ
1: ਆਤਿਫ ਅਸਲਮ ਅਤੇ ਅਲੀਸ਼ਾ ਚਿਨੋਏ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ। ਸੋਹਣੀ ਸਿਹਰ ਪ੍ਰੋਗਰਾਮ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਇਨਸਾਨ ਸੋਚਦਾ ਹੈ ਕਿ ਸਵੇਰ ਦੇ ਵੇਲੇ ਹੀ ਇੰਨੀ ਗਰਮੀ, ਅਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਜਦੋਂ ਸਵੇਰੇ ਹੀ ਇੰਨਾ ਤਾਪਮਾਨ ਹੁੰਦਾ ਹੈ ਤਾਂ ਪੂਰਾ ਦਿਨ ਗਰਮੀ ਕਿੰਨੀ ਹੋਏਗੀ। ਸੋ ਤੁਸੀਂ ਅੰਦਾਜ਼ਾ ਸਹੀ ਲਗਾ ਰਹੇ ਹੋ, ਕਿਉਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 3 ਦਿਨਾਂ ਦੌਰਾਨ ਜੋ ਲੂ ਦਾ ਮੌਸਮ ਹੈ ਉਹ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਇਸ ਗੱਲ ਦਾ ਖਿਆਲ ਰੱਖਦਿਆਂ ਹੋਇਆਂ ਹੀ ਆਪਣੇ ਦਿਨ ਦੀ ਪਲੈਨਿੰਗ ਜ਼ਰੂਰ ਕਰਨਾ, ਅਤੇ ਆਪਣੇ ਭੋਜਨ ਦੇ ਵਿੱਚ, ਆਪਣੀ ਜੀਵਨ ਸ਼ੈਲੀ ਦੇ ਵਿੱਚ ਉਹ ਚੰਗੇ ਬਦਲਾਅ ਜ਼ਰੂਰ ਕਰਨਾ ਜੋ ਤੁਹਾਡੀ ਸਿਹਤ ਲਈ ਬਹੁਤ ਜ਼ਰੂਰੀ ਨੇ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 11 ਤਾਰੀਖ ਨੂੰ ਮੌਸਮ ਬਦਲ ਸਕਦਾ ਹੈ, ਉਦੋਂ ਤੇਜ਼ ਹਵਾਵਾਂ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਅਤੇ ਉਦੋਂ ਤੱਕ ਮੌਸਮ ਖੁਸ਼ਕ ਰਹੇਗਾ, ਅਤੇ ਇਹ ਜੋ ਲੂ ਭਰੀ ਗਰਮੀ ਹੈ ਲੋਕਾਂ ਨੂੰ ਪਰੇਸ਼ਾਨ ਇਸ ਤਰ੍ਹਾਂ ਹੀ ਕਰਦੀ ਰਹੇਗੀ। 11 ਜੂਨ ਨੂੰ ਯੈਲੋ ਅਲਰਟ ਜਾਰੀ ਹੈ, ਅਤੇ ਉਸ ਦੌਰਾਨ ਮੌਸਮ ਬਦਲਣ ਦੀ ਸੰਭਾਵਨਾ ਜਤਾਈ ਗਈ ਹੈ, ਅਤੇ ਉਸ ਤੋਂ ਬਾਅਦ 12 ਜੂਨ ਨੂੰ ਔਰੇਂਜ ਅਲਰਟ ਹੈ, ਜਿਸ ਦੇ ਨਾਲ ਕਿ ਤੇਜ਼ ਹਵਾਵਾਂ ਦੇ ਨਾਲ ਤੇਜ਼ ਬਾਰਿਸ਼ ਵੀ ਹੋ ਸਕਦੀ ਹੈ। ਅਤੇ ਇਸ ਲੂ ਦੇ ਮੌਸਮ ਦੌਰਾਨ ਰਾਜ ਦੇ ਅਲੱਗ ਅਲੱਗ ਸ਼ਹਿਰਾਂ 'ਚ ਤਾਪਮਾਨ ਕਿਸ ਤਰ੍ਹਾਂ ਰਿਹਾ ਉਹ ਵੀ ਜਾਣ ਲੈਂਦੇ ਹਾਂ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 49.9 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 25.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ ਇਹ ਸੀ ਦੱਸਿਆ। ਅਤੇ ਹੁਣ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ, 40.9 ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ, ਅਤੇ ਘੱਟ ਤੋਂ ਘੱਟ 26.1 ਡਿਗਰੀ ਸੈਲਸੀਅਸ। ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ, ਅਤੇ ਘੱਟ ਤੋਂ ਘੱਟ 25.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ ਰਿਹਾ 41.6 ਡਿਗਰੀ ਸੈਲਸੀਅਸ, ਅਤੇ ਘੱਟ ਤੋਂ ਘੱਟ 26.8 ਡਿਗਰੀ ਸੈਲਸੀਅਸ। ਸੋ ਮੌਸਮ ਵਿਭਾਗ ਦਾ ਜੋ ਕਹਿਣਾ ਹੈ ਉਸ ਤੁਹਾਡੇ ਨਾਲ ਸਾਂਝਾ ਕੀਤਾ ਕਿ 10 ਜੂਨ ਤੱਕ ਤਾਪਮਾਨ ਦੇ ਵਿੱਚ ਉਛਾਲ ਆ ਸਕਦਾ ਹੈ, ਲੂ ਹੋਰ ਵੱਧ ਸਕਦੀ ਹੈ, ਉਸ ਤੋਂ ਬਾਅਦ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ। ਸੋ ਤਦ ਤੱਕ ਆਪਣੀ ਸਿਹਤ ਦਾ ਪੂਰਾ ਖਿਆਲ ਰੱਖੋ, ਪਾਣੀ ਲਗਾਤਾਰ ਪੀਂਦੇ ਰਹੋ, ਅਤੇ ਪਾਣੀ ਪਿਲਾਉਂਦੇ ਵੀ ਰਹੋ। ਪੰਛੀਆਂ ਨੂੰ, ਜਾਨਵਰਾਂ ਨੂੰ, ਪੇੜ ਪੌਦਿਆਂ ਨੂੰ, ਕੁਦਰਤ ਦੇ ਹਰ ਇੱਕ ਕਣ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪਾਣੀ ਦੀ ਲੋੜ ਕਈ ਗੁਣਾ ਵੱਧ ਜਾਂਦੀ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪਾਣੀ ਦਾ ਖਿਆਲ ਰੱਖੀਏ, ਪਾਣੀ ਪਿਲਾਉਣ ਦੇ ਵਿੱਚ, ਪਾਣੀ ਪੀਣ ਦੇ ਵਿੱਚ ਖਿਆਲ ਤਾਂ ਰੱਖੀਏ ਹੀ, ਪਾਣੀ ਬਚਾਉਣ ਦੇ ਵਿੱਚ ਵੀ ਖਿਆਲ ਰੱਖੀਏ, ਅਤੇ ਪਾਣੀ ਬਚਾਵਾਂਗੇ ਤਾਂ ਹੀ ਤਾਂ ਪਾਣੀ ਪੀ ਪਾਵਾਂਗੇ। ਸੋ ਇਹ ਜ਼ਰੂਰੀ ਹੈ ਕਿ ਕੁਦਰਤ ਦੇ ਇਸ ਅਨਮੋਲ ਤੋਹਫੇ ਨੂੰ ਅਸੀਂ ਬਚਾ ਕੇ ਰੱਖੀਏ, ਪਾਣੀ ਨੂੰ ਅਜਾਇਆ ਨਾ ਗਵਾਈਏ। ਅਤੇ ਹੁਣ ਇਸ ਵੇਲੇ ਜਦੋਂ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਸਵੇਰ ਦੀ ਸ਼ੁਰੂਆਤ ਕਰ ਰਹੇ ਹੋ, ਕਿਚਨ ਦੇ ਵਿੱਚ, ਵਾਸ਼ਰੂਮ ਦੇ ਵਿੱਚ, ਇਹ ਜ਼ਰੂਰ ਚੈੱਕ ਕਰ ਲੈਣਾ ਕਿ ਕਿਤੇ ਪਾਣੀ ਅਜਾਇਆ ਤਾਂ ਨਹੀਂ ਜਾ ਰਿਹਾ। ਇਸ ਦੀ ਇੱਕ ਹਰ ਇੱਕ ਬੂੰਦ ਕੀਮਤੀ ਹੈ, ਅਤੇ ਜਦੋਂ ਗਰਮੀ ਦੇ ਇਸ ਮੌਸਮ ਦੇ ਵਿੱਚ ਪਾਣੀ ਨਾਲ ਥਿਆਏ ਪੰਛੀ ਅਸੀਂ ਦੇਖਦੇ ਹਾਂ ਜਾਂ ਲੋਕ ਜੋ ਪਾਣੀ ਦੇ ਲਈ ਤਰਸ ਰਹੇ ਨੇ, ਤਾਂ ਉਸ ਵੇਲੇ ਯਾਦ ਆਉਂਦਾ ਹੈ ਕਿ ਪਾਣੀ ਤੋਂ ਬਿਨਾਂ ਕੁਝ ਵੀ ਨਹੀਂ ਹੈ। ਸੋ ਇਸ ਦੀ ਲੋੜ ਨੂੰ ਸਮਝਦਿਆਂ ਹੋਇਆਂ, ਇਸ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ, ਤੁਸੀਂ ਪਾਣੀ ਨੂੰ ਬਚਾਓਗੇ ਸਾਨੂੰ ਉਮੀਦ ਹੈ। ਅਤੇ ਹੁਣ ਪ੍ਰੋਗਰਾਮ 'ਚ ਤੁਹਾਨੂੰ ਉਮੀਦ ਹੋਏਗੀ ਕਿ ਅਸੀਂ ਇੱਕ ਖੂਬਸੂਰਤ ਗੀਤ ਲੈ ਕੇ ਆਈਏ। ਆ ਰਿਹਾ ਜੀ ਗੀਤ ਕਿਸ਼ੋਰ ਕੁਮਾਰ ਹੋਣਾ ਦੀ ਆਵਾਜ਼ ਵਿੱਚ।

ਕਿਸ਼ੋਰ ਕੁਮਾਰ ਹੁਣਾਂ ਦਾ ਚੰਚਲ ਅੰਦਾਜ਼ ਇਹ ਹਰ ਇੱਕ ਨੂੰ ਪਸੰਦ ਆਉਂਦਾ ਹੈ ਅਤੇ ਹਮੇਸ਼ਾ ਇਸੇ ਤਰ੍ਹਾਂ ਮਨ ਨੂੰ ਬਹਿਲਾਉਂਦਾ ਰਹੇਗਾ ਕਿਉਂਕਿ ਇਹ ਉਹਨਾਂ ਦਾ ਫੇਵਰੇਟ ਅੰਦਾਜ਼ ਵੀ ਸੀ। ਕਹਿੰਦੇ ਨੇ ਕਿ ਕਿਸ਼ੋਰ ਕੁਮਾਰ ਹੁਣਾਂ ਨੂੰ ਮੁੱਖ ਰੂਪ ਦੇ ਵਿੱਚ ਗਾਇਕੀ ਹੀ ਪਸੰਦ ਸੀ ਅਤੇ ਉਹ ਅਦਾਕਾਰ ਨਹੀਂ ਬਣਨਾ ਚਾਹੁੰਦੇ ਸਨ, ਪਰ ਜਦੋਂ ਉਹਨਾਂ ਨੂੰ ਫਿਲਮ ਦੇ ਵਿੱਚ ਐਕਟਿੰਗ ਦੇ ਲਈ ਕਿਹਾ ਜਾਂਦਾ ਸੀ ਤਾਂ ਉਹ ਆਪਣੀਆਂ ਗੱਲਾਂ ਮਨਵਾ ਕੇ, ਜ਼ਿੱਦ ਕਰਕੇ ਅਤੇ ਬਹੁਤ ਜ਼ਿਆਦਾ ਸ਼ਰਾਰਤਾਂ ਕਰਕੇ ਹੀ ਉਸ ਦੇ ਵਿੱਚ ਅਦਾਕਾਰੀ ਕਰਿਆ ਕਰਦੇ ਸਨ। ਅਤੇ ਉਹਨਾਂ ਦੀ ਜ਼ਿੰਦਗੀ ਦੇ ਕੁਝ ਅਜਿਹੇ ਅਨੋਖੇ ਪਹਿਲੂ ਨੇ ਜਿਨ੍ਹਾਂ ਨੂੰ ਜਾਣਦੇ ਹੋਇਆਂ ਲੱਗਦਾ ਹੈ ਕਿ ਉਹ ਗਾਇਕ ਤੋਂ ਜ਼ਿਆਦਾ ਹੋਰ ਵੀ ਅਜਿਹੀ ਸ਼ਖਸੀਅਤ ਸਨ ਜੋ ਕਿ ਅਲੱਗ ਤਰ੍ਹਾਂ ਦੀ ਸ਼ਖਸੀਅਤ ਸਨ, ਜਿਵੇਂ ਕਿ ਉਹ ਕੁਦਰਤ ਦੇ ਨਾਲ ਬੜਾ ਪਿਆਰ ਕਰਦੇ ਸਨ ਅਤੇ ਖਾਸ ਤੌਰ 'ਤੇ ਰੁੱਖਾਂ ਦੇ ਨਾਲ ਬਹੁਤ ਪਿਆਰ ਕਰਦੇ ਸਨ। ਉਹਨਾਂ ਨੇ ਘਰ ਦੇ ਵਿੱਚ ਬਹੁਤ ਸਾਰੇ ਰੁੱਖ ਲਗਾਏ ਹੋਏ ਸਨ ਅਤੇ ਉਹਨਾਂ ਰੁੱਖਾਂ ਦੇ ਉਹ ਨਾਮ ਵੀ ਰੱਖਿਆ ਕਰਦੇ ਸਨ ਅਤੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਿਆ ਕਰਦੇ ਸਨ। ਅਤੇ ਉਹ ਆਪਣੇ ਘਰ ਦੇ ਵਿੱਚ ਰਹਿਣਾ ਹੀ ਜ਼ਿਆਦਾ ਪਸੰਦ ਕਰਦੇ ਸਨ ਅਤੇ ਜਿਨ੍ਹਾਂ ਲੋਕਾਂ ਨੂੰ ਨਹੀਂ ਪਸੰਦ ਕਰਦੇ ਸਨ ਕਿ ਉਹਨਾਂ ਦੇ ਘਰ ਆਉਣ ਜਾਂ ਫਿਰ ਉਹ ਇਕੱਲੇ ਰਹਿਣਾ ਜ਼ਿਆਦਾ ਪਸੰਦ ਕਰਦੇ ਸਨ ਅਤੇ ਇਸ ਲਈ ਉਹਨਾਂ ਨੇ ਆਪਣੇ ਘਰ ਦੇ ਗੇਟ 'ਤੇ ਕਿਸ਼ੋਰ ਕੁਮਾਰ ਤੋਂ ਸਾਵਧਾਨ ਵਰਗਾ ਇਹੋ ਜਿਹਾ ਕੁਝ ਬੋਰਡ ਲਗਾਇਆ ਹੋਇਆ ਸੀ। ਸੋ ਇਹ ਜੋ ਫਿਲਮੀ ਦੁਨੀਆ ਹੈ ਇਹ ਬਹੁਤ ਹੀ ਦਿਲਚਸਪ ਹੈ। ਇਸ ਵਿੱਚ ਹਰ ਸੰਗੀਤਕਾਰ, ਹਰ ਅਦਾਕਾਰ, ਹਰ ਫਿਲਮ ਅਤੇ ਉਸ ਨਾਲ ਜੁੜੇ ਕਿੱਸੇ ਬਹੁਤ ਹੀ ਦਿਲਚਸਪ ਨੇ। ਅਤੇ ਕਿਉਂਕਿ ਪੂਰੇ ਵਿਸ਼ਵ ਦੇ ਵਿੱਚ ਬਾਲੀਵੁੱਡ ਇੰਡਸਟਰੀ ਸਭ ਤੋਂ ਵੱਡੀ ਇੰਡਸਟਰੀ ਹੈ, ਸੋ ਇਸ ਦੇ ਜੋ ਕਿੱਸੇ ਨੇ

ਬੜੇ ਮਜ਼ੇਦਾਰ ਨੇ ਅਤੇ ਇਸਦੇ ਜੋ ਦੀਵਾਨੇ ਨੇ ਉਹਨਾਂ ਦੀਆਂ ਕਹਾਣੀਆਂ ਵੀ ਬਹੁਤ ਮਜ਼ੇਦਾਰ ਨੇ ਅਤੇ ਇਹਨਾਂ ਦੀ ਦੀਵਾਨਗੀ ਤਾਂ ਪੂਰੇ ਵਿਸ਼ਵ ਭਰ ਦੇ ਵਿੱਚ ਪ੍ਰਸਿੱਧ ਹੈ। ਸੋ ਗੱਲ ਅਸੀਂ ਫਿਲਮੀ ਦੁਨੀਆ ਦੀ ਕਰ ਰਹੇ ਹਾਂ ਅਤੇ ਅੱਜ ਫਿਲਮੀ ਦੁਨੀਆ ਦੇ ਨਾਲ ਹੀ ਜੁੜੇ ਪ੍ਰਸਿੱਧ ਸੰਗੀਤਕਾਰ ਬਸੰਤ ਦੇਸਾਈ ਹੁਣਾਂ ਨੂੰ ਵੀ ਅਸੀਂ ਯਾਦ ਕਰ ਰਹੇ ਹਾਂ। ਅੱਜ ਦੇ ਦਿਨ 1912 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਬਸੰਤ ਦੇਸਾਈ ਹੁਣਾਂ ਦੇ ਬਾਰੇ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਨੂੰ ਖਾਸ ਤੌਰ 'ਤੇ ਇਸ ਲਈ ਜਾਣਿਆ ਜਾਂਦਾ ਸੀ ਕਿ ਉਹਨਾਂ ਨੇ ਸ਼ਾਸਤਰੀ ਸੰਗੀਤ ਅਤੇ ਲੋਕ ਧੁਨਾਂ ਨੂੰ ਫਿਲਮੀ ਸੰਗੀਤ ਦੇ ਨਾਲ ਜੋੜ ਕੇ ਬਹੁਤ ਖੂਬਸੂਰਤੀ ਦੇ ਨਾਲ ਇਹ ਫਿਲਮੀ ਧੁਨਾਂ ਬਣਾਈਆਂ ਅਤੇ ਉਹਨਾਂ ਦੇ ਜੋ ਗੀਤ ਨੇ ਖਾਸ ਤੌਰ 'ਤੇ ਉਹ ਗੀਤ ਜੋ ਕਿ ਪ੍ਰਾਰਥਨਾ ਗੀਤ ਨੇ ਅੱਜ ਵੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਗਾਏ ਜਾਂਦੇ ਨੇ, ਜਿਵੇਂ ਕਿ ਐ ਮਾਲਿਕ ਤੇਰੇ ਬੰਦੇ ਹਮ ਜਾਂ ਫਿਰ ਇਤਨੀ ਸ਼ਕਤੀ ਹਮੇ ਦੇਣਾ ਦਾਤਾ ਮਨ ਕਾ ਵਿਸ਼ਵਾਸ ਕਮਜ਼ੋਰ ਹੋਣਾ। ਸੋ ਇਹ ਪ੍ਰਸਿੱਧ ਸੰਗੀਤਕਾਰ ਬਸੰਤ ਦੇਸਾਈ ਜਿਨ੍ਹਾਂ ਦੇ ਗੀਤਾਂ ਦੇ ਵਿੱਚ ਸ਼ਾਸਤਰੀ ਸੰਗੀਤ ਦੀ ਝਲਕ ਸੀ, ਸ਼ਾਸਤਰੀ ਸੰਗੀਤ ਦੀ ਖੁਸ਼ਬੂ ਸੀ ਅਤੇ ਉਹਨਾਂ ਦੇ ਜੋ ਸੰਗੀਤਬੱਧ ਕੀਤੇ ਗੀਤ ਨੇ ਉਹ ਅਮਰ ਨੇ। ਅਜਿਹੇ ਸੰਗੀਤਕਾਰ ਕਦੇ ਜਦੋਂ ਜ਼ਿੰਦਗੀ 'ਚ ਆਉਂਦੇ ਨੇ ਤਾਂ ਉਹ ਆਪਣੀਆਂ ਅਮਰ ਧੁਨਾਂ ਬਣਾਉਂਦੇ ਨੇ ਤਾਂ ਹਮੇਸ਼ਾ ਦੇ ਲਈ ਸਾਨੂੰ ਉਹ ਖੂਬਸੂਰਤ ਰਚਨਾਵਾਂ ਦੇ ਜਾਂਦੇ ਨੇ, ਖੂਬਸੂਰਤ ਕੰਪੋਜੀਸ਼ਨਸ ਦੇ ਜਾਂਦੇ ਨੇ ਜਿਨ੍ਹਾਂ ਨੂੰ ਗਾਉਂਦਿਆਂ, ਜਿਨ੍ਹਾਂ ਨੂੰ ਗੁਣਗੁਣਾਉਂਦਿਆਂ, ਯਾਦ ਕਰਦਿਆਂ ਅਸੀਂ ਪੂਰਾ ਜੀਵਨ ਗੁਜ਼ਾਰ ਸਕਦੇ ਹਾਂ। ਹੁਣ ਉਹਨਾਂ ਦਾ ਹੀ ਸੰਗੀਤਬੱਧ ਕੀਤਾ ਗੀਤ ਸੁਣਾਉਣ ਜਾ ਰਹੇ ਹਾਂ ਜਿਸ ਨੂੰ ਵਾਣੀ ਜੈਰਾਮ ਹੁਣਾਂ ਨੇ ਗਾਇਆ ਏ ਅਤੇ ਅੱਜ ਕੱਲ੍ਹ ਜੋ ਮੌਸਮ ਦੇ ਵਿੱਚ ਖੂਬਸੂਰਤ ਆਵਾਜ਼ ਹੈ ਉਸਦੀ ਯਾਦ ਦਿਲਾ ਰਿਹਾ, ਉਸ ਪੰਛੀ ਦੀ ਯਾਦ ਦਿਲਾ ਰਿਹਾ।

ਜਿਵੇਂ ਖੂਬਸੂਰਤ ਪੰਛੀ ਗਾਉਂਦੇ ਨੇ ਅਤੇ ਇੰਝ ਹੀ ਹਰ ਰੋਜ਼ ਆਪਣਾ ਗੀਤ ਗੁਣਗੁਣਾਉਂਦੇ ਨੇ, ਆਪਣੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ ਸਮਾਂ ਖੂਬਸੂਰਤ ਬਣਾਉਂਦੇ ਨੇ। ਇਸੇ ਤਰ੍ਹਾਂ ਹੀ ਯੁੱਗਾਂ ਯੁੱਗਾਂ ਤੋਂ ਇਹ ਇਸੇ ਤਰ੍ਹਾਂ ਹੀ ਸਾਡਾ ਆਸ ਪਾਸ ਸੋਹਣਾ ਬਣਾ ਰਹੇ ਨੇ ਅਤੇ ਸਾਡੇ ਕੰਨਾਂ ਦੇ ਵਿੱਚ ਮਿਸ਼ਰੀ ਘੋਲ ਰਹੇ ਨੇ। ਇਸੇ ਤਰ੍ਹਾਂ ਹੀ ਸਾਲਾਂ ਤੋਂ, ਜਾਂ ਕਹਿ ਸਕਦੀ ਹਾਂ ਲਗਭਗ ਹੁਣ ਇੱਕ ਸਦੀ ਤੋਂ, ਆਕਾਸ਼ਵਾਣੀ ਤੁਹਾਡੇ ਨਾਲ ਖੂਬਸੂਰਤ ਆਵਾਜ਼ਾਂ ਦੀ, ਗੀਤ ਸੰਗੀਤ ਦੀ, ਗੱਲਾਂ ਬਾਤਾਂ ਦੀ ਸਾਂਝ ਪਾ ਰਿਹਾ ਹੈ। ਕੱਲ੍ਹ ਹੀ ਅਸੀਂ ਆਕਾਸ਼ਵਾਣੀ ਦੇ 90 ਵਰ੍ਹੇ ਮੁਕੰਮਲ ਕਰ ਲਏ ਅਤੇ ਇਸ ਦੇ ਜਸ਼ਨ ਵੀ ਮਨਾਏ। ਅਤੇ ਅੱਜ ਜੇਕਰ ਅਸੀਂ ਇਸ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ 9 ਜੂਨ 1936 ਨੂੰ ਭਾਰਤ ਦੇ ਵਿੱਚ ਰੇਡੀਓ ਪ੍ਰਸਾਰਣ ਦੇ ਇਤਿਹਾਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਧਿਆਇ ਜੁੜ ਗਿਆ ਸੀ, ਜਦੋਂ ਆਲ ਇੰਡੀਆ ਰੇਡੀਓ ਨੇ ਰੈਗੂਲਰ ਯੁੱਗਾਂ ਯੁੱਗਾਂ ਤੋਂ ਇਹ ਇਸੇ ਤਰ੍ਹਾਂ ਹੀ ਸਾਡਾ ਆਸ ਪਾਸ ਸੋਹਣਾ ਬਣਾ ਰਹੇ ਨੇ ਅਤੇ ਸਾਡੇ ਕੰਨਾਂ ਦੇ ਵਿੱਚ ਮਿਸ਼ਰੀ ਘੋਲ ਰਹੇ ਨੇ। ਇਸੇ ਤਰ੍ਹਾਂ ਹੀ ਸਾਲਾਂ ਤੋਂ, ਜਾਂ ਕਹਿ ਸਕਦੀ ਹਾਂ ਲਗਭਗ ਹੁਣ ਇੱਕ ਸਦੀ ਤੋਂ, ਆਕਾਸ਼ਵਾਣੀ ਤੁਹਾਡੇ ਨਾਲ ਖੂਬਸੂਰਤ ਆਵਾਜ਼ਾਂ ਦੀ, ਗੀਤ ਸੰਗੀਤ ਦੀ, ਗੱਲਾਂ ਬਾਤਾਂ ਦੀ ਸਾਂਝ ਪਾ ਰਿਹਾ ਹੈ। ਕੱਲ੍ਹ ਹੀ ਅਸੀਂ ਆਕਾਸ਼ਵਾਣੀ ਦੇ 90 ਵਰ੍ਹੇ ਮੁਕੰਮਲ ਕਰ ਲਏ ਅਤੇ ਇਸ ਦੇ ਜਸ਼ਨ ਵੀ ਮਨਾਏ। ਅਤੇ ਅੱਜ ਜੇਕਰ ਅਸੀਂ ਇਸ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ 9 ਜੂਨ 1936 ਨੂੰ ਭਾਰਤ ਦੇ ਵਿੱਚ ਰੇਡੀਓ ਪ੍ਰਸਾਰਣ ਦੇ ਇਤਿਹਾਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਧਿਆਇ ਜੁੜ ਗਿਆ ਸੀ, ਜਦੋਂ ਆਲ ਇੰਡੀਆ ਰੇਡੀਓ ਨੇ ਰੈਗੂਲਰ ਪ੍ਰਸਾਰਣ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ ਭਾਰਤ ਦੇ ਵਿੱਚ ਜੋ ਰੇਡੀਓ ਸੇਵਾਵਾਂ ਸਨ ਉਹ ਲਿਮਿਟਡ ਲੈਵਲ 'ਤੇ ਸੰਚਾਲਿਤ ਕੀਤੀਆਂ ਜਾਂਦੀਆਂ ਸਨ, ਪਰ ਆਲ ਇੰਡੀਆ ਰੇਡੀਓ ਦੇ ਗਠਨ ਤੋਂ ਬਾਅਦ ਸਮਾਚਾਰ, ਸਿੱਖਿਆ, ਸੰਗੀਤ, ਸੰਸਕ੍ਰਿਤੀ ਅਤੇ ਜਨਹਿਤ ਨਾਲ ਜੁੜੇ ਜੋ ਪ੍ਰੋਗਰਾਮ ਨੇ ਉਹ ਦੇਸ਼ ਭਰ ਦੇ ਲੋਕਾਂ ਤੱਕ ਪਹੁੰਚਣ ਲੱਗ ਗਏ ਸਨ। ਸੋ ਅੱਜ ਦੇ ਇਤਿਹਾਸ ਦੀ ਅਸੀਂ ਗੱਲ ਕੀਤੀ ਹੈ, ਅੱਜ ਦੇ ਦਿਨ ਨਾਲ ਜੁੜੇ ਇਤਿਹਾਸ ਦੀ, ਅਤੇ ਅੱਜ ਦੇ ਦਿਨ ਨਾਲ ਹੀ ਜੁੜੀਆਂ ਹੋਰ ਘਟਨਾਵਾਂ ਦਾ ਵੀ ਜ਼ਿਕਰ ਕਰਦੇ ਹਾਂ। 1948 ਅੱਜ ਅੰਤਰਰਾਸ਼ਟਰੀ ਅਭਿਲੇਖ ਦਿਵਸ ਮਨਾਇਆ ਜਾ ਰਿਹਾ। 9 ਜੂਨ ਨੂੰ ਪੂਰੇ ਸੰਸਾਰ ਭਰ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ। ਇਹ ਦਿਨ ਇਤਿਹਾਸਿਕ ਦਸਤਾਵੇਜ਼ਾਂ, ਅਭਿਲੇਖਾਂ ਅਤੇ ਮਹੱਤਵਪੂਰਨ ਜੋ ਰਿਕਾਰਡ ਨੇ ਉਹਨਾਂ ਦੀ ਸੰਭਾਲ ਦੇ ਮਹੱਤਵ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ 9 ਜੂਨ 2008 ਨੂੰ ਚੰਡੀਗੜ੍ਹ ਨੂੰ ਅਧਿਕਾਰਿਕ ਰੂਪ ਦੇ ਵਿੱਚ ਤੰਬਾਕੂ ਮੁਕਤ ਖੇਤਰ ਘੋਸ਼ਿਤ ਕੀਤਾ ਗਿਆ ਸੀ। ਇਹ ਕਦਮ ਪਬਲਿਕ ਹੈਲਥ ਨੂੰ ਬਿਹਤਰ ਬਣਾਉਣ ਅਤੇ ਤੰਬਾਕੂ ਸੇਵਨ ਤੋਂ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਨੂੰ ਰੋਕ ਲਗਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਸੀ। ਸੋ ਇਸ ਪਹਿਲ ਦੇ ਤਹਿਤ ਪਬਲਿਕ ਪਲੇਸਿਸ 'ਤੇ ਸਮੋਕਿੰਗ ਅਤੇ ਤੰਬਾਕੂ ਉਤਪਾਦਾਂ ਦੇ ਉਪਯੋਗ 'ਤੇ ਸਖਤੀ ਦੇ ਨਾਲ ਨਿਗਰਾਨੀ ਰੱਖੀ ਗਈ ਸੀ। ਸੋ ਇਸ ਤਰ੍ਹਾਂ ਇਹ ਸ਼ਹਿਰ ਬਾਕੀ ਸ਼ਹਿਰਾਂ ਦੇ ਲਈ ਇੱਕ ਉਦਾਹਰਣ ਬਣ ਕੇ ਪੇਸ਼ ਆਇਆ ਸੀ। ਇਸੇ ਤਰ੍ਹਾਂ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ 1964 ਦੇ ਵਿੱਚ ਅੱਜ ਦੇ ਹੀ ਦਿਨ ਲਾਲ ਬਹਾਦੁਰ ਸ਼ਾਸਤਰੀ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਬਣੇ ਸਨ। 1653 ਦੇ ਵਿੱਚ ਇਹ ਕਿਹਾ ਜਾਂਦਾ ਹੈ ਰਿਕਾਰਡਸ ਦੇ ਮੁਤਾਬਕ ਕਿ ਤਾਜ ਮਹਿਲ ਦਾ ਨਿਰਮਾਣ 22 ਸਾਲਾਂ ਬਾਅਦ ਪੂਰਾ ਹੋਇਆ ਸੀ ਅੱਜ ਦੇ ਹੀ ਦਿਨ। 1975 ਦੇ ਵਿੱਚ ਬ੍ਰਿਟੇਨ ਦੀ ਸੰਸਦ ਦੀ ਕਾਰਵਾਈ ਦਾ ਆਮ ਜਨਤਾ ਦੇ ਲਈ ਪਹਿਲੀ ਵਾਰ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ ਗਿਆ ਸੀ। ਅੱਜ ਦਿਨ ਦੇ ਇਤਿਹਾਸ ਦੀ ਗੱਲ ਕਰੀਏ ਤਾਂ 2009 'ਚ ਅਮੈਰੀਕੀ ਅੰਤਰਿਕਸ਼ ਏਜੰਸੀ ਨਾਸਾ ਨੇ ਚੰਦ 'ਤੇ ਪਾਣੀ ਦੀ ਖੋਜ ਦੇ ਲਈ ਇੱਕ ਟੋਹੀ ਯਾਨ ਭੇਜਿਆ ਸੀ। ਅੱਜ ਦਿਨ ਦੀ ਹੀ ਗੱਲ ਕਰਦੇ ਹੋਇਆਂ ਤੁਹਾਡੇ ਨਾਲ ਇਹ ਸਾਂਝ ਪਾਉਂਦੇ ਹਾਂ ਕਿ 1949 'ਚ ਅੱਜ ਦੇ ਦਿਨ ਭਾਰਤ ਦੀ ਪਹਿਲੀ ਮਹਿਲਾ IPS ਅਧਿਕਾਰੀ ਕਿਰਨ ਬੇਦੀ ਦਾ ਜਨਮ ਹੋਇਆ ਸੀ, ਜਿਨ੍ਹਾਂ ਨੇ ਬਾਕੀ ਬਹੁਤ ਸਾਰੀਆਂ ਮਹਿਲਾਵਾਂ ਨੂੰ ਪ੍ਰੇਰਣਾ ਦਿੱਤੀ ਕਿ ਉਹ ਵੀ ਇਸ ਤਰ੍ਹਾਂ ਆਪਣੇ ਸੁਪਨੇ ਪੂਰੇ ਕਰ ਸਕਦੀਆਂ ਨੇ ਅਤੇ ਇਸ ਤਰ੍ਹਾਂ ਇੱਕ ਨਵਾਂ ਮੁਕਾਮ ਹਾਸਲ ਕਰ ਸਕਦੀਆਂ ਨੇ। ਅੱਜ ਦੇ ਦਿਨ ਦੀ ਹੀ ਗੱਲ ਕਰਦਿਆਂ ਹੋਇਆਂ ਹੁਣ ਝਾਤ ਮਾਰਦਿਆਂ ਹੋਰ ਅਤੇ ਗੱਲ ਕਰਦਿਆਂ ਕਿ 2011 9 ਜੂਨ ਨੂੰ ਮਹਾਨ ਚਿੱਤਰਕਾਰ MF ਹੁਸੈਨ ਦਾ ਲੰਡਨ 'ਚ ਅੱਜ ਦਿਨ ਨਿਧਨ ਹੋਇਆ ਸੀ। 1934 'ਚ ਪ੍ਰਸਿੱਧ ਅਮਰੀਕੀ ਕਾਰਟੂਨ ਪਾਤਰ ਡੋਨਾਲਡ ਡੰਕ ਨੇ ਪਹਿਲੀ ਵਾਰ ਫਿਲਮ ਦ ਵਾਈਸ ਲਿਟਲ ਹੈਨ ਦੇ ਵਿੱਚ ਦਿਖਾਈ ਦਿੱਤੇ ਸਨ। 1999 'ਚ ਕੁਲੀ ਐਡੂਜੋ ਮਾਊਂਟ ਐਵਰੈਸਟ 'ਤੇ ਦੱਖਣੀ ਅਤੇ ਉੱਤਰ ਦੋਨੋਂ ਧਿਰਾਂ ਤੋਂ ਚੜ੍ਹਾਈ ਕਰਨ ਵਾਲੀ ਸੰਸਾਰ ਦੀ ਪਹਿਲੀ ਮਹਿਲਾ ਬਣੀ ਸੀ। ਇਹ ਰਿਕਾਰਡ ਉਹਨਾਂ ਦੇ ਨਾਮ ਕਾਇਮ ਹੈ। ਸੋ ਬਸੰਤ ਦੇਸਾਈ ਹੁਣਾਂ ਦੀ ਗੱਲ ਤਾਂ ਅਸੀਂ ਪਹਿਲਾਂ ਕਰ ਹੀ ਚੁੱਕੇ ਹਾਂ। ਇਸੇ ਤਰ੍ਹਾਂ ਹੀ ਹਰੀਕ੍ਰਿਸ਼ਨ ਸਰਹੱਦੀ, ਦਿਨੇਸ਼ ਚੰਦਰ ਮਜੂਮਦਾਰ, ਅਬਾਸੀ ਤਯਬ ਜੀ, ਇਹ ਸਭ
ਮਹਾਨ ਸੁਤੰਤਰਤਾ ਸੈਨਾਨੀ ਨੇ। ਇਹਨਾਂ ਸਾਰਿਆਂ ਦਾ ਬਾਈ ਚਾਂਸ ਜੋ ਨਿਧਨ ਹੈ ਅੱਜ ਦੀ ਤਰੀਕ 9 ਜੂਨ ਨੂੰ ਹੋਇਆ, ਇਹਨਾਂ ਨੂੰ ਅਸੀਂ ਸਲਾਮ ਕਰਦੇ ਹਾਂ, ਇਹਨਾਂ ਨੂੰ ਯਾਦ ਕਰਦੇ ਹਾਂ, ਇਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ। ਸੋ ਇਹ ਕੁਝ ਘਟਨਾਵਾਂ ਜੋ ਅੱਜ ਦੇ ਦਿਨ ਦੇ ਇਤਿਹਾਸ ਦੇ ਪੰਨਿਆਂ 'ਤੇ ਦਰਜ ਸਨ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ, ਅਤੇ ਹੁਣ ਸਾਂਝ ਪਾ ਰਹੇ ਹਾਂ ਇਹ ਖੂਬਸੂਰਤ ਗੀਤ ਦੀ।

ਪ੍ਰੇਮ ਪਰਬਤ ਫਿਲਮ 'ਚ ਤੁਸੀਂ ਕਿਸ਼ੋਰ ਲਤਾ ਮੰਗੇਸ਼ਕਰ ਹੋਣ ਦੀ ਆਵਾਜ਼ ਵਿੱਚ ਇਹ ਖੂਬਸੂਰਤ ਗੀਤ ਸੁਣ ਰਹੇ ਸੀ। ਇਹ ਗੀਤ ਨੂੰ ਸੁਣਦਿਆਂ ਹੀ ਠੰਡੀਆਂ ਹਵਾਵਾਂ ਅਤੇ ਪਰਬਤਾਂ ਦੇ ਸਾਇਆਂ ਦਾ ਅਹਿਸਾਸ ਮਨ ਦੇ ਵਿੱਚ ਆ ਜਾਂਦਾ ਹੈ। ਅਤੇ ਅੱਜ ਕੱਲ੍ਹ ਜਦੋਂ ਅਸੀਂ ਪਹਾੜਾਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਟੂਰਿਸਟ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ, ਰਸ਼ ਵੀ ਹੈ, ਰੌਣਕ ਵੀ ਹੈ। ਅਤੇ ਇਹ ਜੋ ਤਾਦਾਦ ਹੈ ਯਾਦ ਦਿਲਾਉਂਦੀ ਹੈ ਕਿ ਭਾਰਤ ਦੇਸ਼ ਦੇ ਵਿੱਚ ਜੋ ਟੂਰਿਜ਼ਮ ਹੈ ਉਹ ਕਿੰਨਾ ਵੱਧ ਫੁੱਲ ਰਿਹਾ ਹੈ ਅਤੇ ਟੂਰਿਸਟ ਦਾ ਰੁਝਾਨ ਹੈ ਉਹ ਹਰ ਸਾਲ ਕਿੰਨਾ ਲਗਾਤਾਰ ਵੱਧ ਰਿਹਾ ਹੈ। ਅਸੀਂ ਹੀ ਨਹੀਂ ਕਹਿੰਦੇ ਬਲਕਿ ਇਹ ਅੰਕੜੇ ਵੀ ਕਹਿੰਦੇ ਨੇ, ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਮਾਮਲੇ ਵਿੱਚ ਭਾਰਤ ਦੀ ਜੋ ਵਰਲਡ ਰੈਂਕਿੰਗ ਹੈ ਉਹ 20ਵੀਂ ਰਹੀ ਹੈ ਅਤੇ ਭਾਰਤ ਦੇ ਵਿੱਚ ਅੰਤਰਰਾਸ਼ਟਰੀ ਸੈਲਾਨੀਆਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ। 2024 ਦੇ ਵਿੱਚ ਭਾਰਤ ਦੇ ਵਿੱਚ 2.57 ਕਰੋੜ ਅੰਤਰਰਾਸ਼ਟਰੀ ਸੈਲਾਨੀ ਆਏ ਸਨ, ਜੋ ਕਿ ਕੋਵਿਡ ਦੇ ਪਹਿਲਾਂ ਦੇ ਪੱਧਰ ਨਾਲੋਂ ਵੀ ਵੱਧ ਹੈ। ਅਤੇ ਜੇਕਰ ਅਸੀਂ ਘਰੇਲੂ ਸੈਰ ਸਪਾਟੇ ਦੀ ਗੱਲ ਕਰੀਏ ਤਾਂ ਭਾਰਤ ਦੀ ਤਾਕਤ ਹੈ ਉਹ, ਦੇਸ਼ ਦੇ ਅੰਦਰ ਘੁੰਮਣ ਵਾਲੇ ਲੋਕਾਂ ਦੀ ਗਿਣਤੀ ਵਿਦੇਸ਼ੀ ਸੈਲਾਨੀਆਂ ਨਾਲੋਂ ਕਈ ਗੁਣਾ ਵੱਧ ਹੈ ਅਤੇ ਇਹ ਸੈਰ ਸਪਾਟਾ ਉਦਯੋਗ ਦੀ ਰੀੜ੍ਹ ਦੀ ਹੱਡੀ ਵੀ ਮੰਨਿਆ ਜਾਂਦਾ ਹੈ। ਲੋਕ ਹੁਣ ਅਜਿਹੀਆਂ ਥਾਵਾਂ 'ਤੇ ਜਾਣਾ ਪਸੰਦ ਕਰ ਰਹੇ ਨੇ ਜਿੱਥੇ ਕੁਦਰਤ ਦੀ ਸੰਭਾਲ ਅਤੇ ਸਥਾਨਕ ਭਾਈਚਾਰਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਤੇ ਜੇਕਰ ਅਸੀਂ ਆਪਣੇ ਦੇਸ਼ ਦੇ ਵਿੱਚ ਗੱਲ ਕਰੀਏ ਤਾਂ ਲੱਦਾਖ ਦੇ ਵਿੱਚ ਸੈਲਾਨੀਆਂ ਦੀ ਗਿਣਤੀ ਦੇ ਵਿੱਚ ਬਹੁਤ ਤੇਜ਼ ਵਾਧਾ ਹੋਇਆ ਹੈ ਅਤੇ ਇਹ ਵਾਧਾ ਵੀ ਹੈਰਾਨੀਜਨਕ ਅੰਕੜੇ ਪੇਸ਼ ਕਰਦਾ ਹੈ। ਮਈ 2026 ਦੇ ਵਿੱਚ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 121% ਦਾ ਵਾਧਾ ਦਰਜ ਕੀਤਾ ਗਿਆ ਹੈ। ਸੋ ਮੌਨਸੂਨ ਦੌਰਾਨ ਵੀ ਪਹਾੜੀ ਅਤੇ ਤੱਟੀ ਇਲਾਕਿਆਂ ਵਿੱਚ ਯਾਤਰਾ ਦੀ ਯੋਜਨਾ ਜੋ ਬਣਦੀ ਹੈ ਉਹ ਵੀ ਇੱਕ ਅਲੱਗ ਤਰ੍ਹਾਂ ਦੀ ਹੀ ਹੈ, ਕਿਉਂਕਿ ਕੁਝ ਕੁ ਲੋਕ ਪਹਾੜਾਂ 'ਤੇ ਜਾਣਾ ਪਸੰਦ ਕਰਦੇ ਨੇ ਅਤੇ ਕੁਝ ਕੁ ਲੋਕ ਮੌਨਸੂਨ ਦੇ ਦਿਨਾਂ ਦੇ ਵਿੱਚ ਖਾਸ ਤੌਰ 'ਤੇ ਇਹਨਾਂ ਇਲਾਕਿਆਂ ਦੇ ਵਿੱਚ ਜਾਣਾ ਪਸੰਦ ਕਰਦੇ ਨੇ। ਸੋ ਗੱਲ ਇਹ ਹੈ ਕਿ ਤੁਸੀਂ ਜਿੱਥੇ ਵੀ ਜਾਓ ਚੰਗੀਆਂ ਆਦਤਾਂ ਜ਼ਰੂਰ ਨਾਲ ਜਾਣੀਆਂ ਚਾਹੀਦੀਆਂ ਨੇ। ਇੱਕ ਮਸ਼ਹੂਰ ਕਥਨ ਹੈ, ਲੀਵ ਨੋ ਟ੍ਰੇਸ। ਇਹ ਇੱਕ ਅਜਿਹੀ ਕੌਨਸੈਪਟ ਹੈ ਜੋ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਜਿੱਥੇ ਵੀ ਜਾਈਏ, ਜਿਸ ਦਾ ਅਰਥ ਇਹ ਹੈ ਕਿ ਅਸੀਂ ਜਿੱਥੇ ਵੀ ਜਾਈਏ ਕੁਦਰਤੀ ਥਾਵਾਂ 'ਤੇ ਘੁੰਮਣ ਤੋਂ ਬਾਅਦ ਉਹਨਾਂ ਨੂੰ ਉਸੇ ਤਰ੍ਹਾਂ ਸਾਫ਼ ਸੁਥਰਾ ਛੱਡ ਕੇ ਆਈਏ ਜਿਵੇਂ ਉਹ ਪਹਿਲਾਂ ਸਨ। ਸੋ ਇਸ ਸਿਧਾਂਤ ਨੂੰ, ਇਸ ਕੰਸੈਪਟ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ ਹੈ। ਪੂਰੀ ਦੁਨੀਆ ਦੇ ਵਿੱਚ ਇਹ ਕੰਸੈਪਟ ਮਸ਼ਹੂਰ ਹੈ, ਲੀਵ ਨੋ ਟ੍ਰੇਸ। ਸੋ ਕੋਈ ਵੀ ਇਹੋ ਜਿਹੀ ਨਿਸ਼ਾਨੀ ਨਹੀਂ ਛੱਡ ਕੇ ਆਉਣੀ ਜਿਸ ਦੇ ਨਾਲ ਕਿ ਕੁਦਰਤ ਨੂੰ ਕੋਈ ਹਾਨੀ ਹੁੰਦੀ ਹੋਵੇ, ਨੁਕਸਾਨ ਹੁੰਦਾ ਹੋਵੇ। ਚੰਗੀਆਂ ਆਦਤਾਂ ਦਾ ਸਬੂਤ ਹੀ ਅਸੀਂ ਦੇ ਕੇ ਆਈਏ ਅਤੇ ਕੁਦਰਤ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰੀਏ। ਇਹ ਕੁਦਰਤ ਬਚੇਗੀ ਤਾਂ ਹੀ ਅਸੀਂ ਬਚੇ ਰਹਾਂਗੇ। ਇਸ ਖੂਬਸੂਰਤ ਕੁਦਰਤ ਨੂੰ ਬਚਾਉਣ ਦੇ ਲਈ ਅਸੀਂ ਹਰ ਇੱਕ ਯਤਨ ਕਰੀਏ। ਪਲਾਸਟਿਕ ਦਾ ਇਸਤੇਮਾਲ ਨਾ ਕਰੀਏ, ਗੰਦਗੀ ਨਾ ਫੈਲਾਈਏ, ਕੁਦਰਤੀ ਥਾਵਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਈਏ ਅਤੇ ਇਤਿਹਾਸਿਕ ਇਮਾਰਤਾਂ ਦੀ ਵੀ ਇਤਿਹਾਸਿਕ ਮਹੱਤਤਾ ਬਰਕਰਾਰ ਰੱਖੀਏ। ਇਹ ਹੀ ਟੂਰਿਜ਼ਮ ਦਾ ਇੱਕ ਹੋਰ ਮੰਤਵ ਵੀ ਹੋਣਾ ਚਾਹੀਦਾ ਹੈ। ਪ੍ਰੋਗਰਾਮ ਦੇ ਵਿੱਚ ਇਸ ਗੱਲਬਾਤ ਤੋਂ ਬਾਅਦ ਹੁਣ ਸਾਡਾ ਮੰਤਵ ਇਹ ਹੈ ਕਿ ਤੁਹਾਨੂੰ ਮਨੋਰੰਜਨ ਵੀ ਦਿੱਤਾ ਜਾਵੇ। ਸਿੰਧ ਸਰਤਾਜ ਹੁਣ ਦੀ ਆਵਾਜ਼ ਵਿੱਚ ਇਹ ਗੀਤ ਸੁਣਦੇ ਹਾਂ।

15 ਨਵੰਬਰ 1875 ਨੂੰ ਝਾਰਖੰਡ ਦੇ ਉਲੀਹਾਤੂ ਪਿੰਡ ਦੇ ਵਿੱਚ ਇੱਕ ਕਮਾਲ ਦੀ ਸ਼ਖਸੀਅਤ ਨੇ ਜਨਮ ਲਿਆ ਸੀ। ਉਹ ਸ਼ਖਸੀਅਤ ਜੋ ਧਰਤੀ ਦੇ ਨਾਲ ਜੁੜੀ ਹੋਈ ਸੀ, ਧਰਤੀ ਦੀ ਫਿਕਰ ਕਰਦੀ ਸੀ ਅਤੇ ਧਰਤੀ ਦੇ ਲਈ ਉਸਨੇ ਬਲੀਦਾਨ ਦਿੱਤਾ। ਇਸ ਲਈ ਪਿਆਰ ਅਤੇ ਸਤਿਕਾਰ ਦੇ ਨਾਲ ਉਸ ਸ਼ਖਸੀਅਤ ਨੂੰ ਧਰਤੀ ਆਬਾ ਭਾਵ ਧਰਤੀ ਦਾ ਪਿਤਾ ਵੀ ਕਿਹਾ ਜਾਂਦਾ ਹੈ। ਗੱਲ ਕਰ ਰਿਹਾ ਜਨ ਨਾਇਕ ਬਿਰਸਾ ਮੁੰਡਾ ਹੋਣਾ ਦੀ। ਆਜ਼ਾਦੀ ਸੈਨਾਨੀ, ਆਦਿਵਾਸੀ ਚੇਤਨਾ ਦੇ ਪ੍ਰਤੀਕ ਅਤੇ ਜਨ ਨਾਇਕ ਬਿਰਸਾ ਮੁੰਡਾ, ਜਿਨ੍ਹਾਂ ਦੀ ਅੱਜ ਬਰਸੀ ਹੈ, ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ। ਉਹਨਾਂ ਨੇ ਬਚਪਨ ਤੋਂ ਹੀ ਆਪਣੇ ਸਮਾਜ 'ਤੇ ਹੋ ਰਹੇ ਅਨਿਆਂ ਨੂੰ ਨੇੜੇ ਤੋਂ ਦੇਖਿਆ। ਅੰਗਰੇਜ਼ੀ ਹਕੂਮਤ ਦੀਆਂ ਨੀਤੀਆਂ, ਜ਼ਮੀਨਦਾਰਾਂ ਦਾ ਸ਼ੋਸ਼ਣ ਅਤੇ ਆਦਿਵਾਸੀਆਂ ਦੀਆਂ ਜ਼ਮੀਨਾਂ ਦੇ ਕਬਜ਼ੇ 'ਤੇ ਉਹਨਾਂ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਬਿਰਸਾ ਮੁੰਡਾ ਨੇ ਆਪਣੇ ਲੋਕਾਂ ਨੂੰ ਜਾਗਰੂਕ ਕਰਦਿਆਂ ਸਿੱਖਿਆ ਦਿੱਤੀ ਕਿ ਉਹ ਆਪਣੀ ਸੱਭਿਆਚਾਰਕ ਪਹਿਚਾਣ ਨੂੰ ਸੰਭਾਲਣ ਅਤੇ ਅਨਿਆਂ ਦੇ ਵਿਰੁੱਧ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨ। ਉਹਨਾਂ ਨੇ ਸ਼ਰਾਬਬੰਦੀ, ਸਫਾਈ ਅਤੇ ਸਮਾਜਿਕ ਸੁਧਾਰਾਂ ਦਾ ਵੀ ਸੰਦੇਸ਼ ਦਿੱਤਾ। 1899 ਦੇ ਵਿੱਚ ਉਹਨਾਂ ਦੀ ਅਗਵਾਈ ਹੇਠ ਉਲ ਗੁਲਾਨ ਅਰਥਾਤ ਮਹਾਨ ਵਿਦਰੋਹ ਦੀ ਸ਼ੁਰੂਆਤ ਹੋਈ। ਇਹ ਅੰਦੋਲਨ ਸਿਰਫ ਅੰਗਰੇਜ਼ਾਂ ਵਿਰੁੱਧ ਹੀ ਨਹੀਂ ਸੀ, ਸਗੋਂ ਸ਼ੋਸ਼ਣ ਅਤੇ ਬੇਇਨਸਾਫੀ ਦੇ ਵਿਰੁੱਧ ਇੱਕ ਜਨ ਅੰਦੋਲਨ ਵੀ ਸੀ। ਉਹਨਾਂ ਦਾ ਨਾਰਾ ਸੀ ਅਬੁਆ ਦਿਸ਼ੁਮ ਅਬੁਆ ਰਾਜ, ਜਿਸ ਦਾ ਅਰਥ ਹੈ ਸਾਡਾ ਦੇਸ਼ ਸਾਡਾ ਰਾਜ। ਅੰਗਰੇਜ਼ ਸਰਕਾਰ ਨੇ 1900 ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। 9 ਜੂਨ 1900 ਨੂੰ ਰਾਂਚੀ ਸੈਂਟਰਲ ਜੇਲ੍ਹ ਵਿੱਚ ਸਿਰਫ 25 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਦਾ ਦੇਹਾਂਤ ਹੋ ਗਿਆ। ਹਾਲਾਂਕਿ ਉਹਨਾਂ ਦੀ ਜ਼ਿੰਦਗੀ ਛੋਟੀ ਰਹੀ, ਪਰ ਉਹਨਾਂ ਦੇ ਵਿਚਾਰਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੱਕਾਂ ਅਤੇ ਸਵੈਭਿਮਾਨ ਦੇ ਲਈ ਲੜਨ ਦੀ ਪ੍ਰੇਰਣਾ ਦਿੱਤੀ। ਅੱਜ ਅਸੀਂ ਬਿਰਸਾ ਮੁੰਡਾ ਹੋਣਾ ਨੂੰ ਯਾਦ ਕਰ ਰਹੇ ਹਾਂ। ਬਿਰਸਾ ਮੁੰਡਾ ਹੋਣਾ ਦੀ ਜੀਵਨ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਉਮਰ

ਪਰ ਨਹੀਂ ਸਗੋਂ ਹੌਸਲਾ ਅਤੇ ਦ੍ਰਿੜ ਇਰਾਦਾ ਇਤਿਹਾਸ ਰਚਦੇ ਨੇ। ਆਪਣੇ ਹੱਕਾਂ ਅਤੇ ਆਪਣੀ ਪਹਿਚਾਣ ਦੇ ਲਈ ਖੜ੍ਹੇ ਹੋਣ ਵਾਲੇ ਲੋਕ ਹੀ ਸਮਾਜ ਦੇ ਵਿੱਚ ਬਦਲਾਅ ਲੈ ਕੇ ਆਉਂਦੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਆਦਿਵਾਸੀ ਸਮਾਜ ਨੂੰ ਵੀ ਅੱਗੇ ਵਧਣ ਦੇ ਲਈ, ਸਿੱਖਿਅਤ ਹੋਣ ਦੇ ਲਈ ਪ੍ਰੇਰਣਾ ਦਿੱਤੀ ਅਤੇ ਉਹਨਾਂ ਨੂੰ ਇਹ ਸਮਝਾਉਣ ਦੀ ਪਰਸਕ ਪੂਰੀ ਕੋਸ਼ਿਸ਼ ਕੀਤੀ ਕਿ ਸਿੱਖਿਆ ਦੇ ਵਿੱਚ ਹੀ ਅਸਲ ਵਿਕਾਸ ਹੈ। ਉਹਨਾਂ ਨੇ ਭਰਮ ਭੁਲੇਖੇ, ਅੰਧ ਵਿਸ਼ਵਾਸ ਅਤੇ ਅਜਿਹੀ ਰੂੜੀਵਾਦੀ ਸੋਚ ਨੂੰ ਵੀ ਦੂਰ ਕਰਨ ਦਾ ਸੁਨੇਹਾ ਦਿੱਤਾ, ਜਿਸ ਦੇ ਨਾਲ ਕਿ ਆਦਿਵਾਸੀ ਸਮਾਜ ਸਦੀਆਂ ਤੋਂ ਇੱਕ ਹੀ ਦਾਇਰੇ ਅੰਦਰ ਬੰਨਿਆ ਹੋਇਆ ਸੀ। ਸੋ ਅੱਜ ਅਸੀਂ ਬਿਰਸਾ ਮੁੰਡਾ ਹੁਣਾਂ ਨੂੰ ਯਾਦ ਕਰ ਰਹੇ ਹਾਂ, ਜਿਸ ਤਰ੍ਹਾਂ ਉਹਨਾਂ ਨੇ ਧਰਤੀ ਦੀ ਸੰਭਾਲ ਕੀਤੀ ਅਤੇ ਆਪਣੇ ਹੱਕਾਂ ਦੇ ਲਈ ਆਵਾਜ਼ ਚੁੱਕੀ। ਇਸੇ ਤਰ੍ਹਾਂ ਹੀ ਉਹਨਾਂ ਦਾ ਜੀਵਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਅਸੀਂ ਵੀ ਜੀਵਨ ਦੇ ਵਿੱਚ ਧਰਤੀ ਦੇ ਬਚਾਅ ਦੇ ਲਈ ਅੱਗੇ ਆਈਏ ਅਤੇ ਨਾਲ ਹੀ ਉਹਨਾਂ ਲੋਕਾਂ ਦੇ ਲਈ ਵੀ ਜੋ ਆਪਣੇ ਹੱਕ ਦੀ ਆਵਾਜ਼ ਨਹੀਂ ਚੁੱਕ ਸਕਦੇ। ਇਸੇ ਤਰ੍ਹਾਂ ਹੀ ਮਹਾਨ ਸ਼ਖਸੀਅਤਾਂ ਜਨਮ ਲੈਂਦੀਆਂ ਨੇ ਅਤੇ ਦੂਸਰਿਆਂ ਦੀ ਆਵਾਜ਼ ਬਣ ਕੇ ਉਹ ਅਜਿਹੀ ਮਿਸਾਲ ਪੇਸ਼ ਕਰਦੀਆਂ ਨੇ ਜਿਸ ਦੇ ਨਾਲ ਉਹਨਾਂ ਨੂੰ ਯੁਗਾਂ ਯੁਗਾਂ ਤੱਕ ਯਾਦ ਕੀਤਾ ਜਾਂਦਾ ਹੈ। ਸੋਹਣੇ ਸਵੇਰ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਇਹ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਫਿਲਹਾਲ ਅਭਿਜੀਤ ਦੀ ਆਵਾਜ਼ ਵਿੱਚ ਤੁਹਾਨੂੰ ਹੁਣ ਪ੍ਰੋਗਰਾਮ ਦਾ ਇਹ ਅਗਲਾ ਗੀਤ ਸੁਣਾਉਣ ਜਾ ਰਹੇ ਹਾਂ।

ਸਾਡੇ ਕੋਲ ਵਾਕਈ ਜ਼ਿੰਦਗੀ ਦੇ ਵਿੱਚ ਹਮੇਸ਼ਾ ਦੋ ਵਿਕਲਪ ਹੁੰਦੇ ਨੇ। ਕਿਸੇ ਵੀ ਸਥਿਤੀ 'ਤੇ ਜਾਂ ਅਸੀਂ ਹੱਸ ਸਕਦੇ ਹਾਂ ਜਾਂ ਰੋ ਸਕਦੇ ਹਾਂ, ਜਾਂ ਖੁਸ਼ ਹੋ ਸਕਦੇ ਹਾਂ ਜਾਂ ਨਿਰਾਸ਼ ਹੋ ਸਕਦੇ ਹਾਂ, ਜਾਂ ਨੈਗੇਟਿਵ ਸੋਚ ਸਕਦੇ ਹਾਂ ਜਾਂ ਫਿਰ ਉਸਦਾ ਪੋਜ਼ਿਟਿਵ ਪਹਿਲੂ ਵੀ ਵਿਚਾਰ ਸਕਦੇ ਹਾਂ। ਸੋ ਇਹ ਤੁਹਾਡੀ ਚੁਆਇਸ ਹੈ ਕਿ ਤੁਸੀਂ ਕੀ ਚੁਣਨਾ ਹੈ, ਇਸ ਲਈ ਕੁਝ ਬਿਹਤਰ ਹੀ ਚੁਣੀਏ। ਸੋ ਅੱਜ ਦਾ ਦਿਨ ਤੁਹਾਡੇ ਲਈ ਬਿਹਤਰੀ ਭਰਿਆ ਹੋਵੇ, ਬਿਹਤਰੀਨ ਮੌਕੇ ਲੈ ਕੇ ਆਵੇ ਅਤੇ ਬਿਹਤਰੀਨ ਪਲ ਲੈ ਕੇ ਆਵੇ। ਇਸੇ ਹੀ ਉਮੀਦ ਦੇ ਨਾਲ ਹੁਣ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਖਤਮ ਕਰਦੇ ਹਾਂ। ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਪੂਨਮ ਨੂੰ ਇਜਾਜ਼ਤ ਦਿਓ। ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਬਾਕੀ ਪ੍ਰੋਗਰਾਮ ਦਾ ਸਿਲਸਿਲਾ ਇਸੇ ਤਰ੍ਹਾਂ ਤੁਹਾਡੇ ਨਾਲ ਬਣਿਆ ਰਹੇਗਾ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ 8 ਵੱਜ ਰਹੇ ਨੇ ਹੁਣ ਤੋਂ ਬਸ ਕੁਝ ਦੇਰ ਬਾਅਦ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਮੋਰਨਿੰਗ ਨਿਊਜ਼ ਅਤੇ 8:30 ਵਜੇ ਪੰਜਾਬੀ 'ਚ ਖਬਰਾਂ।

ಈ ಆಕಾಶವಾಣಿ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਦੀ ਸ਼ੁਰੂਆਤ ਕਰਨਗੇ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਰਿਹਾ ਹੈ। ਮਸਕਟ ਵਿੱਚ ਭਾਰਤੀ ਦੂਤਘਰ ਨੇ ਹੋਰਮਸ ਪਣਜੋੜ ਦੇ ਦੱਖਣ ਵਿੱਚ MT ਮੇਰੀਵੈਕਸ ਜਹਾਜ਼ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ 24 ਭਾਰਤੀ ਨਾਵਿਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ। ਇਰਾਨ ਅਤੇ ਇਸਰਾਇਲ ਨੇ ਇੱਕ ਦੂਜੇ ਵਿਰੁੱਧ ਹਮਲੇ ਰੋਕਣ ਦਾ ਐਲਾਨ ਕੀਤਾ। ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ H-1B ਵੀਜ਼ਾ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਅਤੇ ਮਰਦਾਂ ਦੇ ਕ੍ਰਿਕਟ ਵਿੱਚ ਅੱਜ ਭਾਰਤ A ਅਤੇ ਸ੍ਰੀਲੰਕਾ A ਵਿਚਕਾਰ ਇੱਕ ਰੋਜ਼ਾ ਤਿਕੋਣੀ ਲੜੀ ਦਾ ਪਹਿਲਾ ਮੈਚ ਸ੍ਰੀਲੰਕਾ ਵਿਖੇ ਖੇਡਿਆ ਜਾਏਗਾ।

ਡੋਨਲਡ ਟਰੰਪ ਵੱਲੋਂ H-1B ਵੀਜ਼ਾ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਅਤੇ ਮਰਦਾਂ ਦੇ ਕ੍ਰਿਕਟ ਵਿੱਚ ਅੱਜ ਭਾਰਤ A ਅਤੇ ਸ੍ਰੀਲੰਕਾ A ਵਿਚਕਾਰ ਇੱਕ ਰੋਜ਼ਾ ਤਿਕੋਣੀ ਲੜੀ ਦਾ ਪਹਿਲਾ ਮੈਚ ਸ੍ਰੀਲੰਕਾ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਦੀ ਸ਼ੁਰੂਆਤ ਕਰਨਗੇ। ਇਹ ਪਹਿਲਕਦਮੀ ਸਮਾਰਟ ਸਰਹੱਦੀ ਪ੍ਰਬੰਧ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿਸ ਦਾ ਉਦੇਸ਼ ਤਕਨਾਲੋਜੀ ਆਧਾਰਿਤ ਹੱਲਾਂ ਰਾਹੀਂ ਸਰਹੱਦ ਪਾਰ ਵਪਾਰ ਅਤੇ ਮੁਸਾਫਰਾਂ ਦੀ ਆਵਾਜਾਈ ਵਿੱਚ ਕੁਸ਼ਲਤਾ, ਪਾਰਦਰਸ਼ਿਤਾ ਅਤੇ ਸੁਰੱਖਿਆ ਨੂੰ ਵਧਾਉਣਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਲੈਂਡ ਪੋਰਟ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਭਾਰਤ ਦੇ ਇੱਕ ਆਧੁਨਿਕ ਤਕਨਾਲੋਜੀ ਸਮਰੱਥ ਸਰਹੱਦ ਪ੍ਰਬੰਧ ਸਿਲਸਿਲੇ ਵੱਲ ਵਧਣ ਵਿੱਚ ਇੱਕ ਮਹੱਤਵਪੂਰਨ ਕਦਮ ਹੋਏਗਾ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਪਲੇਟਫਾਰਮ 2047 ਤੱਕ ਵਪਾਰ ਸਹੂਲਤ, ਸੰਪਰਕ, ਰਾਸ਼ਟਰੀ ਸੁਰੱਖਿਆ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਨ ਦੇ ਟੀਚੇ ਮੁਤਾਬਿਕ ਹੈ। LPMS ਇੱਕ ਡਿਜੀਟਲ ਪਲੇਟਫਾਰਮ ਹੈ ਜੋ ਜ਼ਮੀਨੀ ਬੰਦਰਗਾਹਾਂ ਵਿੱਚ ਕਾਰਜਾਂ ਨੂੰ ਇੱਕ ਏਕੀਕ੍ਰਿਤ ਪ੍ਰਣਾਲੀ ਵਿੱਚ ਜੋੜਨ ਲਈ ਤਿਆਰ ਕੀਤਾ ਗਿਆ ਹੈ। ਇਹ ਲੌਜਿਸਟਿਕਸ ਅਤੇ ਨੇਮਬੱਧਕ ਜਾਣਕਾਰੀ ਦੇ ਸੁਰੱਖਿਅਤ ਅਸਲ ਸਮੇਂ ਦੇ ਵਟਾਂਦਰੇ ਨੂੰ ਸਮਰੱਥ ਬਣਾਏਗਾ, ਜਿਸ ਨਾਲ ਜ਼ਮੀਨੀ ਬੰਦਰਗਾਹਾਂ ਨੂੰ ਹਵਾਈ ਅੱਡਿਆਂ ਅਤੇ ਸਮੁੰਦਰੀ ਬੰਦਰਗਾਹਾਂ 'ਤੇ ਪਹਿਲਾਂ ਤੋਂ ਮੌਜੂਦ ਡਿਜੀਟਲ ਪ੍ਰਣਾਲੀਆਂ ਦੇ ਬਰਾਬਰ ਲਿਆਇਆ ਜਾਏਗਾ। ਇਸ ਮੌਕੇ 'ਤੇ ਗ੍ਰਹਿ ਮੰਤਰੀ ਮੇਘਾਲਿਆ ਦੀ ਡਾਵਕੀ ਅਤੇ ਤ੍ਰਿਪੁਰਾ ਦੇ ਸ੍ਰੀਮੰਤਪੁਰ ਲੈਂਡ ਪੋਰਟ 'ਤੇ ਨਵੀਆਂ ਵਿਕਸਿਤ ਹਿੱਸੇਦਾਰਾਂ ਦੀਆਂ ਰਿਹਾਇਸ਼ ਸਹੂਲਤਾਂ ਦਾ ਉਦਘਾਟਨ ਵੀ ਕਰਨਗੇ, ਜਿਸ ਨਾਲ ਸਰਹੱਦੀ ਪ੍ਰਬੰਧ ਅਤੇ ਮੁਲਾਜ਼ਮਾਂ ਲਈ ਬੁਨਿਆਦੀ ਢਾਂਚਾ ਸਹਾਇਤਾ ਮਜ਼ਬੂਤ ਹੋਏਗੀ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਰਿਹਾ ਹੈ। ਬ੍ਰਾਜ਼ੀਲ, ਚੀਨ, ਰੂਸ ਅਤੇ ਦੱਖਣੀ ਅਫਰੀਕਾ ਸਮੇਤ 21 ਦੇਸ਼ਾਂ ਦੇ ਖੇਤੀਬਾੜੀ ਮੰਤਰੀ, ਸੀਨੀਅਰ ਅਧਿਕਾਰੀ ਅਤੇ ਮਾਹਰ ਇਸ ਸੰਮੇਲਨ ਵਿੱਚ ਹਿੱਸਾ ਲੈ ਰਹੇ ਨੇ। ਇਸ ਸੰਮੇਲਨ ਦਾ ਉਦੇਸ਼ ਖੇਤੀਬਾੜੀ ਖੇਤਰ ਵਿੱਚ ਸਹਿਯੋਗ, ਨਵੀਨਤਾ ਅਤੇ ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਇਹ ਕਾਨਫਰੰਸ 13 ਜੂਨ ਤੱਕ ਚੱਲੇਗੀ। ਇਹ ਖੇਤੀਬਾੜੀ ਕਾਰਜ ਸਮੂਹ ਦੀਆਂ ਮੀਟਿੰਗਾਂ ਨਾਲ ਸ਼ੁਰੂ ਹੋਏਗੀ। ਮੁੱਖ ਵਿਸ਼ਿਆਂ ਵਿੱਚ ਖੁਰਾਕ ਸੁਰੱਖਿਆ, ਖੇਤੀ ਨਵੀਨਤਾ, ਜਲਵਾਯੂ ਪ੍ਰਤੀ ਸੁਖਾਵੀਂ ਖੇਤੀ, ਖੇਤੀਬਾੜੀ ਵਪਾਰ ਅਤੇ ਛੋਟੇ ਕਿਸਾਨਾਂ ਨੂੰ ਮਜ਼ਬੂਤ ਬਣਾਉਣਾ ਸ਼ਾਮਿਲ ਨੇ। 12 ਜੂਨ ਨੂੰ ਖੇਤੀਬਾੜੀ ਮੰਤਰੀਆਂ ਵਿਚਕਾਰ ਇੱਕ ਵਿਸ਼ੇਸ਼ ਗੱਲਬਾਤ ਹੋਏਗੀ। ਇਹ ਛੋਟੇ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਰਾਹੀਂ ਖੁਰਾਕ ਸੁਰੱਖਿਆ 'ਤੇ ਕੇਂਦਰਿਤ ਹੋਏਗੀ। 13 ਜੂਨ ਨੂੰ ਬ੍ਰਿਕਸ ਦੇਸ਼ਾਂ ਦੀ ਮੁੱਖ ਮੰਤਰੀ ਪੱਧਰ ਦੀ ਮੀਟਿੰਗ ਹੋਏਗੀ। ਖੇਤੀਬਾੜੀ ਸਹਿਯੋਗ ਅਤੇ ਨਵੀਨਤਾ 'ਤੇ ਇੱਕ ਸਾਂਝਾ ਦਸਤਾਵੇਜ਼ ਤਿਆਰ ਕੀਤਾ ਜਾਏਗਾ। ਓਮਾਨ ਦੇ ਮਸਕਟ ਵਿੱਚ ਭਾਰਤੀ ਦੂਤਘਰ ਨੇ ਪੁਸ਼ਟੀ ਕੀਤੀ ਹੈ ਕਿ ਹੋਰਮੁਜ਼ ਪਣਜੋੜ ਦੇ ਦੱਖਣ ਵਿੱਚ MT ਮੈਰੀਵੈਕਸ ਜਹਾਜ਼ ਵਿੱਚ ਅੱਗ ਲੱਗਣ ਤੋਂ ਬਾਅਦ 24 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਦੂਤਘਰ ਨੇ ਓਮਾਨ ਦਾ ਤੁਰੰਤ ਕਾਰਵਾਈ ਲਈ ਧੰਨਵਾਦ ਵੀ ਕੀਤਾ। ਇਸ ਤੋਂ ਪਹਿਲਾਂ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਬੁਲਾਰੇ ਉਪੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਜਹਾਜ਼ ਵਿੱਚ ਅੱਗ ਲੱਗਣ ਦੀ ਸੂਚਨਾ ਦੁਪਹਿਰ ਬਾਅਦ 1:30 ਵਜੇ ਦੇ ਕਰੀਬ ਮਿਲੀ ਸੀ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਸਾਰੇ ਭਾਰਤੀ ਨਾਵਿਕ ਸੁਰੱਖਿਅਤ ਨੇ। ਇਹ ਪਤਾ ਲਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਘਟਨਾ ਜਹਾਜ਼ 'ਤੇ ਹਮਲੇ ਕਾਰਨ ਹੋਈ ਸੀ। ਈਰਾਨ ਅਤੇ ਇਜ਼ਰਾਈਲ ਨੇ ਇੱਕ ਦੂਜੇ ਵਿਰੁੱਧ ਹਮਲੇ ਰੋਕਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਸਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿੱਤੀ। ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਸੀ ਕਿ ਦੋਵੇਂ ਧਿਰਾਂ ਤੁਰੰਤ ਜੰਗਬੰਦੀ ਅਤੇ ਸ਼ਾਂਤੀ ਗੱਲਬਾਤ ਵੱਲ ਵਧ ਰਹੀਆਂ ਨੇ। ਹਾਲਾਂਕਿ ਦੋਵਾਂ ਦੇਸ਼ਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜੰਗਬੰਦੀ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਇਹ ਪ੍ਰਕਿਰਿਆ ਦੁਬਾਰਾ ਵਿਘਨ ਪਾ ਸਕਦੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨਯਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਨੇ ਈਰਾਨ 'ਤੇ ਹਮਲੇ ਰੋਕ ਦਿੱਤੇ ਨੇ, ਪਰ ਜੇਕਰ ਈਰਾਨ ਦੁਬਾਰਾ ਹਮਲਾ ਕਰਦਾ ਹੈ ਤਾਂ ਇਜ਼ਰਾਈਲ ਸਖ਼ਤ ਕਾਰਵਾਈ ਕਰੇਗਾ। ਈਰਾਨੀ ਸਰਕਾਰੀ ਮੀਡੀਆ ਮੁਤਾਬਿਕ ਦੇਸ਼ ਦੀਆਂ ਹਥਿਆਰਬੰਦ ਫੌਜਾਂ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਦੇ ਜਵਾਬੀ ਹਮਲੇ ਤੋਂ ਬਾਅਦ ਉਨ੍ਹਾਂ ਨੇ ਆਪਣੇ ਹਮਲੇ ਰੋਕ ਦਿੱਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIR ਜਲੰਧਰ, ਸਾਡਾ ਫੇਸਬੁੱਕ ਪੇਜ AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਕਾਸ਼ਵਾਣੀ ਜਲੰਧਰ ਕੇਂਦਰ ਵੱਲੋਂ ਕੱਲ੍ਹ ਸ਼ਾਮ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਪ੍ਰੋਗਰਾਮ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਵਾਇਆ ਗਿਆ। ਇਸ ਸੰਗੀਤ ਪ੍ਰੋਗਰਾਮ ਵਿੱਚ ਆਕਾਸ਼ਵਾਣੀ ਦੇ ਸੀਨੀਅਰ ਕਲਾਕਾਰਾਂ ਵੱਲੋਂ ਦਿਲ ਟੁੰਬਵੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਦੌਰਾਨ ਸ਼ਾਸਤਰੀ ਜੁਗਲਬੰਦੀ ਪੇਸ਼ ਕੀਤੀ ਗਈ, ਜਿਸ ਦੀ ਸਾਰਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਪਿਓਤੀ ਦੀ ਜੋੜੀ ਪੰਡਿਤ ਮਨੂ ਕੁਮਾਰ ਸੀਨ ਅਤੇ ਸੁਰਪ੍ਰਿਆ ਸੀਨ ਵੱਲੋਂ ਪੇਸ਼ ਕੀਤੀ ਗਈ ਸ਼ਾਸਤਰੀ ਸਿਤਾਰ ਸੰਤੂਰ ਜੁਗਲਬੰਦੀ ਨੂੰ ਮਨ ਨਾਇਕ ਸੁਖਦ ਅਨੁਭਵ ਸੀ।
ਪੰਡਿਤ ਸੀਨ ਆਕਾਸ਼ਵਾਣੀ ਦੇ ਇੱਕ ਜਾਣੇ ਪਛਾਣੇ ਕਲਾਕਾਰ ਨੇ। ਉਹਨਾਂ ਦੇ ਨਾਲ ਤਬਲੇ ਤੇ ਮਧੁਰੀ

0: ਪਾਟ ਅਤੇ ਸਿਧਾਰਥ ਚੈਟਰਜੀ ਨੇ ਸਾਥ ਦਿੱਤਾ। ਵਿਪਿਨ ਕੁਮਾਰ ਅਤੇ ਸਤਨਿੰਦਰ ਸਿੰਘ ਵੱਲੋਂ ਇੱਕ ਖਿਆਲ ਚੁਗਲਬੰਦੀ ਪੇਸ਼ ਕੀਤੀ ਗਈ। ਉਹਨਾਂ ਦੇ ਨਾਲ ਤਬਲੇ 'ਤੇ ਪੰਡਿਤ ਕਾਲੇ ਰਾਮ ਅਤੇ ਉਹਨਾਂ ਦੇ ਪੁੱਤਰ ਪੰਡਿਤ ਜੈਦੇਵ ਨੇ ਸਾਥ ਦਿੱਤਾ। ਪੰਜਾਬ ਵਿੱਚ ਸੰਤੂਰ ਦੀ ਪਹਿਲੀ ਅਤੇ ਸਭ ਤੋਂ ਘੱਟ ਉਮਰ ਦੀ ਕਲਾਕਾਰ ਅਤੇ ਆਪਣੇ ਪਰਿਵਾਰ ਦੀ ਤੀਜੀ ਪੀੜ੍ਹੀ ਦੀ ਕਲਾਕਾਰ ਸੁਰਪ੍ਰਿਆ ਨੇ ਕਿਹਾ ਕਿ ਪਹਿਲੀ ਵਾਰ ਜਦੋਂ ਉਹਨਾਂ ਨੇ ਆਕਾਸ਼ਵਾਣੀ ਸੰਗੀਤ ਸੰਮੇਲਨ ਦੇ ਮੰਚ 'ਤੇ ਆਪਣੇ ਪਿਤਾ, ਜੋ ਉਹਨਾਂ ਦੇ ਗੁਰੂ ਵੀ ਨੇ, ਦੇ ਨਾਲ ਪੇਸ਼ਕਾਰੀ ਦਿੱਤੀ ਏ। ਉਹਨਾਂ ਕਿਹਾ ਕਿ ਉਹ ਆਕਾਸ਼ਵਾਣੀ ਲਈ ਪੇਸ਼ਕਾਰੀ ਦੇ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਨੇ, ਜੋ ਦਹਾਕਿਆਂ ਤੋਂ ਰਾਸ਼ਟਰ ਦੀ ਸੇਵਾ ਕਰਨ ਵਾਲੀ ਇੱਕ ਸੰਸਥਾ ਏ। ਕੇਂਦਰੀ ਕੋਲਾ ਮੰਤਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਦੇ 12 ਸਾਲਾਂ ਵਿੱਚ ਭਾਰਤ ਦੇ ਕੋਲਾ ਅਤੇ ਖਾਣਾਂ ਦੇ ਖੇਤਰ ਵਿੱਚ ਵੱਡਾ ਬਦਲਾਅ ਆਇਆ ਹੈ। ਹੈਦਰਾਬਾਦ ਦੇ ਫਿਲਮ ਸਿਟੀ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਕਿਹਾ ਕਿ ਭਾਰਤ ਨੇ 1 ਅਰਬ ਟਨ ਕੋਲਾ ਉਤਪਾਦਨ ਦਾ ਰਿਕਾਰਡ ਬਣਾਇਆ ਅਤੇ ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੋਲਾ ਉਤਪਾਦਕ ਦੇਸ਼ ਬਣ ਗਿਆ ਹੈ। ਉਹਨਾਂ ਕਿਹਾ ਕਿ ਕੋਲਾ ਖੇਤਰ ਤੋਂ ਕਰੀਬ 5 ਲੱਖ ਲੋਕਾਂ ਨੂੰ ਸਿੱਧੇ ਤੌਰ 'ਤੇ ਅਤੇ 25 ਲੱਖ ਲੋਕਾਂ ਨੂੰ ਸਿੱਧੇ ਤੌਰ 'ਤੇ ਰੁਜ਼ਗਾਰ ਮਿਲ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਕੋਲੇ ਦੀ ਦਰਾਮਦ ਵਿੱਚ ਕਮੀ ਆਈ ਹੈ, ਜਿਸ ਕਾਰਨ ਦੇਸ਼ ਨੂੰ ਕਰੀਬ 60,000 ਕਰੋੜ ਰੁਪਏ ਦੀ ਬਚਤ ਹੋਈ ਏ। ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ H-1B ਵੀਜ਼ਾ ਅਰਜ਼ੀਆਂ 'ਤੇ ਲਾਈ ਗਈ 1 ਲੱਖ ਅਮਰੀਕੀ ਡਾਲਰ ਦੀ ਫੀਸ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਹੈ। ਇਹ ਫੀਸ ਰਾਸ਼ਟਰਪਤੀ ਡੋਨਲਡ ਟਰੰਪ ਦੇ ਇੱਕ ਆਦੇਸ਼ ਦੇ ਤਹਿਤ ਤਜਵੀਜ਼ ਕੀਤੀ ਗਈ ਸੀ। ਅਦਾਲਤ ਨੇ ਕਿਹਾ ਹੈ ਕਿ ਅਜਿਹੀ ਫੀਸ ਕਾਂਗਰਸ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਲਈ ਜਾ ਸਕਦੀ। ਅਮਰੀਕਾ ਵਿੱਚ ਕਈ ਭਾਰਤੀ ਅਮਰੀਕੀ ਸੰਗਠਨਾਂ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ H-1B ਵੀਜ਼ਾ ਵਾਲੇ ਲੋਕਾਂ ਨੂੰ ਰਾਹਤ ਪ੍ਰਦਾਨ ਕਰੇਗਾ ਅਤੇ ਸਿਸਟਮ ਵਿੱਚ ਸਪੱਸ਼ਟਤਾ ਬਣਾਈ ਰੱਖੇਗਾ। H-1B ਵੀਜ਼ਾ ਅਮਰੀਕੀ ਕੰਪਨੀਆਂ ਨੂੰ ਦੁਨੀਆ ਭਰ ਦੇ ਹੁਨਰਮੰਦ ਪੇਸ਼ੇਵਰਾਂ ਨੂੰ ਨੌਕਰੀਆਂ 'ਤੇ ਰੱਖਣ ਦੀ ਆਗਿਆ ਦਿੰਦਾ ਹੈ। ਵਿਸ਼ਾਖਾਪਟਨਮ ਸਟੀਲ ਪਲਾਂਟ ਵਿੱਚ ਅੱਗ ਲੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 6 ਹੋਰ ਜ਼ਖਮੀ ਹੋ ਗਏ ਨੇ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਨਾਜ਼ੁਕ ਹੈ। ਸਟੀਲ ਮੰਤਰਾਲੇ ਮੁਤਾਬਕ ਇਹ ਹਾਦਸਾ ਪਿਘਲੇ ਹੋਏ ਸਟੀਲ ਦੀ ਕਾਸਟਿੰਗ ਪ੍ਰਕਿਰਿਆ ਦੌਰਾਨ ਵਾਪਰਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ ਹੈ। ਕੇਂਦਰੀ ਸਟੀਲ ਮੰਤਰੀ ਅਸ਼ਵਨੀ ਕੁਮਾਰ ਸਵਾਮੀ ਅਤੇ ਸ਼ਹਿਰੀ ਆਵਾਜਾਈ ਮੰਤਰੀ ਰਾਮ ਮੋਹਨ ਨਾਇਡੂ ਨੇ ਬੀਤੀ ਰਾਤ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਸ਼੍ਰੀ ਕੁਮਾਰਸਵਾਮੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਅਤੇ ਜ਼ਖਮੀਆਂ ਨੂੰ 10-10 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ। ਉਹਨਾਂ ਪ੍ਰਭਾਵਿਤ ਪਰਿਵਾਰਾਂ ਲਈ ਘਰ ਅਤੇ ਉਹਨਾਂ ਦੇ ਬੱਚਿਆਂ ਲਈ ਮੁਫ਼ਤ ਸਿੱਖਿਆ ਅਤੇ ਪਰਿਵਾਰ ਦੇ ਇੱਕ ਮੈਂਬਰ ਲਈ ਸਥਾਈ ਰੁਜ਼ਗਾਰ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਵੀ ਮੁੱਖ ਸਕੱਤਰ, ਜ਼ਿਲ੍ਹਾ ਕੁਲੈਕਟਰ ਅਤੇ ਹੋਰ ਅਧਿਕਾਰੀਆਂ ਨਾਲ ਹਾਲਤ ਦਾ ਜਾਇਜ਼ਾ ਲਿਆ। ਸਰਕਾਰ ਨੇ ਫਿਲਹਾਲ ਹਾਦਸੇ ਦੀ ਜਾਂਚ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਏ। ਮਰਦਾਂ ਦੇ ਕ੍ਰਿਕਟ ਵਿੱਚ ਅੱਜ ਭਾਰਤ ਅਤੇ ਸ੍ਰੀਲੰਕਾ ਏ ਵਿਚਕਾਰ 1 ਰੋਜ਼ਾ ਤਿਕੋਣੀ ਲੜੀ ਦਾ ਪਹਿਲਾ ਮੈਚ ਖੇਡਿਆ ਜਾਏਗਾ। ਇਹ ਮੈਚ ਸ੍ਰੀਲੰਕਾ ਦੇ ਰਾਨਗਿਰੀ ਤਾਂਬੂਲਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋਏਗਾ। ਇਸ ਤਿਕੋਣੀ ਲੜੀ ਵਿੱਚ ਭਾਰਤ ਅਤੇ ਸ੍ਰੀਲੰਕਾ ਏ ਅਤੇ ਅਫਗਾਨਿਸਤਾਨ ਏ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਨੇ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਦੀ ਸ਼ੁਰੂਆਤ ਕਰਨਗੇ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਰਿਹਾ ਹੈ। ਮਸਕਟ ਵਿੱਚ ਭਾਰਤੀ ਦੂਤਘਰ ਨੇ ਹੋਰਮੁਸ ਪਣਜੋੜ ਦੇ ਦੱਖਣ ਵਿੱਚ MT ਮੈਰੀਵੈਕਸ ਜਹਾਜ਼ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ 24 ਭਾਰਤੀ ਨਾਵਿਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਏ। ਈਰਾਨ ਅਤੇ ਇਜ਼ਰਾਈਲ ਨੇ ਇੱਕ ਦੂਜੇ ਵਿਰੁੱਧ ਹਮਲੇ ਰੋਕਣ ਦਾ ਐਲਾਨ ਕੀਤਾ ਅਤੇ ਅਮਰੀਕਾ ਦੀ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ H-1B ਵੀਜ਼ਾ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਇਸ ਵੇਲੇ ਤੁਸੀਂ ਮਹਿਕ ਪੰਜਾਬ ਦੀ ਪ੍ਰੋਗਰਾਮ ਸੁਣ ਰਹੇ ਹੋ। ਪੰਜਾਬੀ ਫਿਲਮੀ ਗੀਤਾਂ ਦੇ ਇਸ ਪ੍ਰੋਗਰਾਮ ਦਾ ਅਗਲਾ ਗੀਤ ਸੁਣਾਉਣ ਜਾ ਰਹੇ ਹਾਂ ਫਿਲਮ ਮਾਵਾਂ ਠੰਡੀਆਂ ਛਾਵਾਂ 'ਚੋਂ, ਸ਼ੈਲੇਂਦਰ ਸਿੰਘ ਅਤੇ ਅਨੁਰਾਧਾ ਪੌਡਵਾਲ ਦੀ ਆਵਾਜ਼।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਨੇ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਵਿੱਚ ਐਮਟੀ ਮੈਰੀਵੈਕਸ ਜਹਾਜ਼ ਵਿੱਚ ਅੱਗ ਲੱਗਣ ਦੀ ਘਟਨਾ 'ਚ 24 ਭਾਰਤੀ ਨਾਵਿਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿੱਖਿਆ ਵਿਭਾਗ ਦੀਆਂ 5 ਜਥੇਬੰਦੀਆਂ ਨਾਲ ਮੀਟਿੰਗਾਂ, ਕਿਹਾ ਸਰਕਾਰ ਗੱਲਬਾਤ ਅਤੇ ਸਹਿਮਤੀ ਰਾਹੀਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ ਹੈ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਕਾਸ਼ਵਾਣੀ ਜਲੰਧਰ ਕੇਂਦਰ ਵੱਲੋਂ ਕੱਲ੍ਹ ਸ਼ਾਮ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਪ੍ਰੋਗਰਾਮ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਗਿਆ। ਇਰਾਨ ਅਤੇ ਇਜ਼ਰਾਈਲ ਨੇ ਇੱਕ ਦੂਜੇ ਵਿਰੁੱਧ ਹਮਲੇ ਰੋਕਣ ਦਾ ਐਲਾਨ ਕੀਤਾ। ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ H-1B ਵੀਜ਼ਾ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਅਤੇ ਮਰਦਾਂ ਦੀ ਕ੍ਰਿਕਟ ਵਿੱਚ ਅੱਜ ਭਾਰਤ A ਅਤੇ ਸ਼੍ਰੀਲੰਕਾ A ਵਿਚਕਾਰ ਇੱਕ ਰੋਜ਼ਾ ਤਿਕੋਣੀ ਲੜੀ ਦਾ ਪਹਿਲਾ ਮੈਚ ਸ਼੍ਰੀਲੰਕਾ 'ਚ ਖੇਡਿਆ ਜਾਏਗਾ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਫਿਲਮ ਸੰਗੀਤ ਦਾ ਪ੍ਰੋਗਰਾਮ।

ਯੈਸ ਬੌਸ ਫਿਲਮ 'ਚੋਂ ਤੁਸੀਂ ਇਹ ਗੀਤ ਸੁਣ ਰਹੇ ਸੀ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀ ਆਵਾਜ਼ ਵਿੱਚ। ਇਹ ਗੀਤ ਸਵਿਟਜ਼ਰਲੈਂਡ ਦੇ ਵਿੱਚ ਫਿਲਮਾਇਆ ਗਿਆ ਸੀ ਅਤੇ ਇਸ ਰੋਮਾਂਟਿਕ ਗੀਤ ਦੀ ਸ਼ੂਟਿੰਗ ਬਰਨ ਦੇ ਵਿੱਚ ਹੋਈ ਸੀ ਅਤੇ ਇਸ ਫਿਲਮ ਦੇ ਲਈ ਅਭਿਜੀਤ ਨੂੰ ਪਹਿਲਾਂ ਫਿਲਮਫੇਅਰ ਅਵਾਰਡ ਵੀ ਮਿਲਿਆ ਸੀ। ਉਹ ਗੀਤ ਜਿਸ ਦੇ ਲਈ ਉਹਨਾਂ ਨੂੰ ਫਿਲਮਫੇਅਰ ਅਵਾਰਡ ਮਿਲਿਆ ਉਸ ਗੀਤ ਨੂੰ ਵੀ ਸੁਣਾਵਾਂਗੇ। ਪਹਿਲਾਂ ਇਸ ਫਿਲਮ ਦੀ ਕਾਸਟ ਦੀ ਵੀ ਗੱਲ ਕਰ ਲੈਂਦੇ ਹਾਂ। ਇਸ ਫਿਲਮ ਦੇ ਵਿੱਚ ਸ਼ਾਹਰੁਖ ਖਾਨ ਅਤੇ ਜੂਹੀ ਚਾਵਲਾ ਦੀ ਇਹ ਰੋਮਾਂਟਿਕ ਫਿਲਮ ਸੀ ਅਤੇ ਇਹ ਜੋੜੀ ਇਹਨਾਂ ਦੋਨਾਂ ਦੀ ਇਹ ਸਭ ਤੋਂ ਫੇਵਰੇਟ ਫਿਲਮ ਵੀ ਮੰਨੀ ਜਾਂਦੀ ਹੈ। ਦੋਨਾਂ ਦੀ ਔਨ ਸਕਰੀਨ ਕੈਮਿਸਟਰੀ ਨੇ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਵੀ ਕੀਤਾ ਸੀ। ਇਸ ਫਿਲਮ ਦੇ ਵਿੱਚ ਕਸ਼ਮੀਰਾ ਸ਼ਾਹ ਨੂੰ ਵੀ ਇਸ ਫਿਲਮ ਦੇ ਨਾਲ ਇੱਕ ਵੱਡਾ ਮੌਕਾ ਮਿਲਿਆ ਸੀ। ਹੁਣ ਇਸ ਫਿਲਮ 'ਚ ਪ੍ਰੋਗਰਾਮ ਦਾ ਇਹ ਅਗਲਾ ਗੀਤ ਸੁਣਦੇ ਹਾਂ ਅਭਿਜੀਤ ਦੀ ਹੀ ਆਵਾਜ਼ ਵਿੱਚ।

यस बॉस फिल्म ਦੇ ਗੀਤ ਅੱਜ ਦੇ ਫਿਲਮ ਸੰਗੀਤ ਪ੍ਰੋਗਰਾਮ ਵਿੱਚ ਤੁਸੀਂ ਸੁਣ ਰਹੇ ਹੋ। 1997 ਦੇ ਸਾਲ ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ। ਅਜ਼ੀਜ਼ ਮਿਰਜ਼ਾ ਹੁਣਾਂ ਨੇ ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ ਸੀ। ਲੇਖਕ ਸਨ ਮਾਨਸਵੀ ਅਤੇ ਅਜ਼ੀਜ਼ ਮਿਰਜ਼ਾ। ਇਸ ਫਿਲਮ ਦੇ ਖੂਬਸੂਰਤ ਗੀਤ ਜਤਿਨ ਲਲਿਤ ਨੇ ਸੰਗੀਤਬੱਧ ਕੀਤੇ ਸਨ ਅਤੇ ਗੀਤ ਲਿਖੇ ਸਨ ਜਾਵੇਦ ਅਖਤਰ ਹੁਣਾਂ ਨੇ। ਜੇਕਰ ਇਸ ਦੇ ਸੰਗੀਤ ਦੀ ਗੱਲ ਕਰੀਏ ਤਾਂ ਇਸਦਾ ਸੰਗੀਤ ਕਾਫੀ ਪਸੰਦ ਕੀਤਾ ਗਿਆ ਸੀ। ਅਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਇਸ ਫਿਲਮ ਦੇ ਇੱਕ ਗੀਤ ਦੇ ਲਈ ਅਭਿਜੀਤ ਹੁਣਾਂ ਨੂੰ ਫਿਲਮਫੇਅਰ ਅਵਾਰਡ ਵੀ ਮਿਲਿਆ ਸੀ। ਹੁਣ ਇਸੇ ਫਿਲਮ 'ਚੋਂ ਪ੍ਰੋਗਰਾਮ ਦਾ ਅਗਲਾ ਗੀਤ ਅਭਿਜੀਤ ਦੀ ਹੀ ਆਵਾਜ਼ ਵਿੱਚ ਆਓ ਸੁਣਦੇ ਹਾਂ।

ਯੈਸ ਬੌਸ ਫਿਲਮ ਦੇ ਗੀਤ ਅੱਜ ਦੇ ਫਿਲਮ ਸੰਗੀਤ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਹੋ। ਸ਼ਾਹਰੁਖ ਖਾਨ ਅਤੇ ਜੂਹੀ ਚਾਵਲਾ ਦੀ ਜੋੜੀ ਦੀ ਇਸ ਫਿਲਮ ਦੀ ਜੇਕਰ ਗੱਲ ਕਰੀਏ ਤਾਂ ਇਸ ਨੇ ਬੋਕਸ ਆਫਿਸ 'ਤੇ ਵੀ ਸਫਲਤਾ ਹਾਸਲ ਕੀਤੀ ਸੀ ਅਤੇ ਕਰੀਬ 12 ਕਰੋੜ ਰੁਪਏ ਦਾ ਕਾਰੋਬਾਰ ਹਾਸਲ ਕੀਤਾ ਸੀ ਅਤੇ ਇਸ ਤਰ੍ਹਾਂ ਇਹ ਸਫਲ ਫਿਲਮ ਮੰਨੀ ਗਈ ਸੀ। ਅਤੇ ਯੈਸ ਬੌਸ ਫਿਲਮ ਦੇ ਲਈ ਜੂਹੀ ਚਾਵਲਾ ਨੂੰ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਉਸ ਲਈ ਇਹ ਫਿਲਮ ਕਾਫੀ ਮਾਇਨੇ ਰੱਖਦੀ ਹੈ। ਦਰਅਸਲ ਇਸ ਫਿਲਮ ਤੋਂ ਪਹਿਲਾਂ ਜੂਹੀ ਚਾਵਲਾ ਹੁਣਾਂ ਨੂੰ 4 ਸਾਲ ਦੀ ਲੰਬਾ ਇੰਤਜ਼ਾਰ ਕਰਨਾ ਪਿਆ ਸੀ ਕਿਸੇ ਸਫਲ ਫਿਲਮ ਦੇ ਲਈ। ਸੋ ਜਦੋਂ ਉਹਨਾਂ ਦੀਆਂ ਲਗਾਤਾਰ ਫਿਲਮਾਂ ਅਸਫਲ ਰਹਿ ਰਹੀਆਂ ਸਨ ਉਸ ਵੇਲੇ ਇਹ ਯੈਸ ਬੌਸ ਮੂਵੀ ਆਈ ਅਤੇ ਇਹ ਸਫਲ ਫਿਲਮ ਹੋਈ ਅਤੇ ਜੂਹੀ ਚਾਵਲਾ ਨੂੰ ਇੱਕ ਵਾਰ ਫਿਰ ਫਿਲਮੀ ਦੁਨੀਆ ਦੇ ਵਿੱਚ ਸਫਲਤਾ ਮਿਲਣੀ ਹਾਸਲ ਹੋ ਗਈ। ਅਤੇ ਯੈਸ ਬੌਸ ਫਿਲਮ ਦੇ ਗੀਤ ਵੀ ਸਾਰੇ ਬਹੁਤ ਹੀ ਪਸੰਦ ਕੀਤੇ ਗਏ ਅਤੇ ਯੈਸ ਬੌਸ ਦੀ ਜੇਕਰ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਹੈ ਕਿ ਯੈਸ ਬੌਸ ਸਾਊਥ ਦੇ ਵਿੱਚ ਵੀ ਪ੍ਰੇਰਿਤ ਹੋ ਕੇ ਇਸ ਤੋਂ ਫਿਲਮਾਂ ਬਣੀਆਂ ਸਨ ਅਤੇ ਇਹ ਫਿਲਮ ਵੀ ਹੋਲੀਵੁੱਡ ਦੀ ਕਿਸੇ ਫਿਲਮ ਤੋਂ ਪ੍ਰੇਰਿਤ ਸੀ। ਖੈਰ ਇਹ ਫਿਲਮ ਕਾਫੀ ਪਸੰਦ ਕੀਤੀ ਗਈ ਸੀ, ਗੀਤ ਵੀ ਕਾਫੀ ਪਸੰਦ ਕੀਤੇ ਗਏ। ਸ਼ਾਹਰੁਖ ਖਾਨ ਅਤੇ ਜੂਹੀ ਚਾਵਲਾ ਦੀ ਜੋੜੀ ਨੂੰ ਤਾਂ ਦਰਸ਼ਕ ਬੇਹੱਦ ਪਸੰਦ ਕਰਦੇ ਹੀ ਨੇ। ਹੁਣ ਪ੍ਰੋਗਰਾਮ ਦਾ ਅਗਲਾ ਅਤੇ ਆਖਰੀ ਗੀਤ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਹੁਣਾਂ ਦੀ ਆਵਾਜ਼ ਵਿੱਚ ਇਸੇ ਜੋੜੀ 'ਤੇ ਫਿਲਮਾਇਆ ਗਿਆ, ਆਓ ਸੁਣਦੇ ਹਾਂ।

0: ਤੁਸੀਂ ਸੁਣ ਰਹੇ ਸੀ ਫਿਲਮ ਸੰਗੀਤਾ ਪ੍ਰੋਗਰਾਮ।
1: ਘੱਟ ਵਿਆਜ ਤੇ ਲੋਨ ਚਾਹੀਦਾ, ਉਹ ਵੀ ਐਪ ਤੋਂ। ਵਾਹ,
2: ਫਸਿਆ। ਅਣਜਾਣ ਐਪਸ ਤੋਂ ਬਚੋ।
3: RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੀ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਗਜ਼ਲਾਂ ਪੇਸ਼ ਕਰ ਰਹੇ ਹਾਂ। ਸਭ ਤੋਂ ਪਹਿਲਾਂ ਆਸ਼ਾ ਭੋਸਲੇ ਅਤੇ ਜਗਜੀਤ ਸਿੰਘ ਹੁਣਾਂ ਨੂੰ ਸੁਣਦੇ ਹਾਂ।

ਤੁਸੀਂ ਸੁਣ ਰਹੇ ਸੀ ਗਜ਼ਲਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ। ਹੁਣ ਪੇਸ਼ ਨੇ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਦੀ ਸ਼ੁਰੂਆਤ ਕਰਨਗੇ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਰਿਹਾ ਹੈ। ਮਸਕਟ ਵਿੱਚ ਭਾਰਤੀ ਦੂਤਘਰ ਨੇ ਹੌਰਮੁਸ ਪਣਜੋੜ ਦੇ ਦੱਖਣ ਵਿੱਚ MT ਮੈਰੀਵੈਕਸ ਜਹਾਜ਼ ਵਿੱਚ ਅੱਗ ਲੱਗਣ ਦੀ ਘਟਨਾ 'ਚ 24 ਭਾਰਤੀ ਨਾਵਿਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ।

ਦਿੱਤੀ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿੱਖਿਆ ਵਿਭਾਗ ਦੀਆਂ 5 ਜਥੇਬੰਦੀਆਂ ਨਾਲ ਮੀਟਿੰਗਾਂ, ਕਿਹਾ ਸਰਕਾਰ ਗੱਲਬਾਤ ਅਤੇ ਸਹਿਮਤੀ ਰਾਹੀਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ ਹੈ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਕਾਸ਼ਵਾਣੀ ਜਲੰਧਰ ਕੇਂਦਰ ਵੱਲੋਂ ਕੱਲ੍ਹ ਸ਼ਾਮ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਪ੍ਰੋਗਰਾਮ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਗਿਆ। ਈਰਾਨ ਅਤੇ ਇਜ਼ਰਾਈਲ ਨੇ ਇੱਕ ਦੂਜੇ ਵਿਰੁੱਧ ਹਮਲੇ ਰੋਕਣ ਦਾ ਐਲਾਨ ਕੀਤਾ। ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ H-1B ਵੀਜ਼ਾ ਲਈ 1,00,000 ਅਮਰੀਕੀ ਡਾਲਰ ਦੀ ਫੀਸ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਏ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਮਰਦਾਂ ਦੀ ਕ੍ਰਿਕਟ ਵਿੱਚ ਅੱਜ ਭਾਰਤ ਏ ਅਤੇ ਸ਼੍ਰੀਲੰਕਾ ਏ ਵਿਚਕਾਰ ਇੱਕ ਰੋਜ਼ਾ ਤਿਕੋਣੀ ਲੜੀ ਦਾ ਪਹਿਲਾ ਮੈਚ ਸ਼੍ਰੀਲੰਕਾ 'ਚ ਖੇਡਿਆ ਜਾਏਗਾ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਿਹਾ ਪ੍ਰੋਗਰਾਮ ਹੈਲੋ ਫਰਮਾਇਸ਼।

0: ਮੁਹੰਮਦ ਅਜ਼ੀਜ਼ ਅਤੇ ਅਲਕਾ ਯਾਗਨਿਕ ਦੀ ਆਵਾਜ਼ ਵਿੱਚ ਤੁਸੀਂ ਖੂਬਸੂਰਤ ਗੀਤ ਸੁਣ ਰਹੇ ਸੀ। ਇਸੇ ਤਰ੍ਹਾਂ ਦੇ ਤੁਹਾਡੇ ਪਸੰਦੀਦਾ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਪੂਰੀ ਕਰਨ ਦੇ ਲਈ ਅਸੀਂ ਹਰ ਰੋਜ਼ ਵਾਂਗ ਅੱਜ ਇੱਕ ਵਾਰ ਫਿਰ ਹਾਜ਼ਰ ਹਾਂ। 0181 4143173 ਨੰਬਰ 'ਤੇ, ਅਤੇ ਇਸ ਨੰਬਰ ਨੂੰ ਮਿਲਾ ਕੇ ਪਹਿਲੇ ਦੋਸਤ ਆ ਵੀ ਗਏ ਨੇ, ਦੇਖਦੇ ਹਾਂ ਕੌਣ ਨੇ। ਹੈਲੋ,
1: ਹੈਲੋ, ਨਮਸਕਾਰ ਮੈਡਮ।
0: ਨਮਸਕਾਰ ਜੀ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਸੰਜੀਵ ਕੁਮਾਰ ਬੋਲ ਰਿਹਾ ਜੀ, ਪਿੰਡ ਸਿੱਧੂ ਸਰ ਸੀਲ ਮੈਂ ਫੇਰ ਰਹੀ ਹਾਂ।
0: ਅੱਛਾ ਜੀ, ਸੰਜੀਵ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਸ਼ੁਕਰੀਆ ਮੈਡਮ।
0: ਸੰਜੀਵ ਜੀ ਕੀ ਕਰਦੇ ਤੁਸੀਂ?
1: ਮੈਂ ਕੁਛ ਨਹੀਂ ਕਰਦਾ, ਬ੍ਰਾਂਡ ਹੈ ਮੈਡਮ।
0: ਅੱਛਾ ਅੱਛਾ, ਠੀਕ ਹੈ ਜੀ, ਰੇਡੀਓ ਦੇ ਨਾਲ ਜੁੜੇ ਹੋਏ ਹੋ?
1: ਹਾਂ ਜੀ, ਰੇਡੀਓ ਤਾਂ ਮੈਨੂੰ ਕਾਫੀ ਚਿਰ ਹੋ ਗਿਆ।
0: ਕਿੰਨੇ ਸਾਲ ਹੋ ਗਏ ਨੇ ਜੀ? ਠੀਕ ਹੈ ਠੀਕ ਹੈ, ਚਲੋ ਜੀ, ਚੰਗਾ ਲੱਗਾ ਸਾਨੂੰ ਜਾਣ ਕੇ ਕਿ ਤੁਸੀਂ ਰੋਜ਼ਾਨਾ ਪ੍ਰੋਗਰਾਮ ਸੁਣਦੇ ਹੋ, ਸਾਰੇ ਪਸੰਦ ਕਰਦੇ ਹੋ। ਗਾਣਾ ਕਿਹੜਾ ਸੁਣੋਗੇ ਅੱਜ?
1: ਸੜਕ ਫਿਲਮ ਦਾ ਸੁਣਾਓ ਜੀ।
0: ਸੜਕ ਫਿਲਮ
1: ਦਾ ਨਾਂ ਦਾ ਫੁੱਟਬਾਲ ਦੀ ਆਵਾਜ਼
0: ਜੀ। ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ ਸਾਡੇ ਕੋਲ ਦੋ ਗੀਤ ਨੇ, ਮੁਹੱਬਤ ਕੀ ਹੈ ਤੇ ਜਬ ਜਬ ਪਿਆਰ ਪੇ ਪਹਿਰਾ ਹੁਆ ਹੈ,
1: ਜਿਹੜਾ ਮਰਜ਼ੀ ਸੁਣਾਓ ਜੀ।
0: ਅੱਛਾ, ਸੜਕ ਫਿਲਮ 'ਚੋਂ ਸੁਣਾ ਲੈਂਦੇ ਹਾਂ, ਠੀਕ ਹੈ ਜੀ। ਇਸ ਫਿਲਮ 'ਚ ਬਹੁਤ ਹੀ ਖੂਬਸੂਰਤ ਗੀਤ ਹੈ, ਅਨੁਰਾਧਾ ਪੌਡਵਾਲ ਤੇ ਮਨਹਰ ਉਦਾਸ ਹੋਣਾ ਨੇ ਇਸ ਗੀਤ ਨੂੰ ਗਾਇਆ ਹੈ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਸ਼ੁਕਰੀਆ ਮੈਡਮ।

0: ਤੇ ਅਸੀਂ ਵੀ ਹੁਣ ਜਾਣਨਾ ਹੈ ਕਿ ਪ੍ਰੋਗਰਾਮ 'ਚ ਅਗਲੇ ਕੋਲੋਂ ਦੋਸਤ ਕਿਹੜੇ ਆ ਗਏ ਨੇ। ਹੈਲੋ,
1: ਹੈਲੋ,
0: ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਮੈਡਮ ਜੀ, ਜਵਾਨ ਸਿੰਘ ਬੋਲ ਰਿਹਾ ਜੀ, ਡੇਰਾ ਬਾਬਾ ਨਾਨਕ ਲਾਗੇ ਪਿੰਡ ਸ਼ਾਹਪੁਰ ਜਾ ਜਾਂਦੇ ਹਾਂ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ।
1: ਪ੍ਰੋਗਰਾਮ ਬਹੁਤ ਵਧੀਆ ਲੱਗਣ ਡਿਆ ਮੈਡਮ ਜੀ, ਤੁਹਾਡੇ ਵਰਗਾ ਪ੍ਰੋਗਰਾਮ ਪੇਸ਼ ਨਹੀਂ ਕਰਦਾ, ਬਹੁਤ ਵਧੀਆ ਕਰਦੇ ਜੀ।
0: ਅੱਛਾ ਜੀ, ਚਲੋ ਵਧੀਆ ਗੱਲ ਹੈ ਜੀ। ਤੁਸੀਂ ਕਿਹੜਾ ਗਾਣਾ ਸੁਣੋਗੇ ਅੱਜ ਪ੍ਰੋਗਰਾਮ 'ਚ?
1: ਹੈਲੋ, ਆਵਾਜ਼ ਤੁਹਾਡੀ ਬਹੁਤ ਘੱਟ ਆ ਰਹੀ।
0: ਗਾਣਾ ਕਿਹੜਾ ਸੁਣੋਗੇ ਜੀ ਤੁਸੀਂ ਅੱਜ?
1: ਗਾਣਾ ਜੀ ਅਰਪਣ ਫਿਲਮ ਦਾ ਸੁਣਾ ਦਿਓ, ਮੁਹੱਬਤ ਅਬਤ ਯਾਰਤ ਬਣ ਗਈ।
0: ਠੀਕ ਹੈ ਜੀ, ਤਜਾਰਤ ਅਬ ਮੁਹੱਬਤ ਬਣ ਗਈ ਹੈ।
1: ਹਾਂਜੀ ਹਾਂਜੀ
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।
1: ਥੈਂਕ ਯੂ, ਥੈਂਕ ਯੂ ਮੈਡਮ।

0: ਪ੍ਰੋਗਰਾਮ ਹੈਲੋ ਫਰਮਾਇਸ਼ ਤੁਸੀਂ ਇਸ ਵੇਲੇ ਸੁਣ ਰਹੇ ਹੋ। ਇਸ ਪ੍ਰੋਗਰਾਮ 'ਚ 081-2143-4273 ਨੰਬਰ ਮਿਲਾ ਕੇ ਅਗਲੇ ਕੋਲ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ
1: ਹੈਲੋ,
0: ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਜੀ ਮੇਨ ਬਾਜ਼ਾਰ ਮੰਡੀ ਦਾ ਦੁਕਾਨ ਤੋਂ ਵਰਿੰਦਰ ਕੁਮਾਰ ਕਾਲੜਾ ਬੋਲ ਰਿਹਾ ਜੀ।
0: ਕਾਲੜਾ ਜੀ, ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਮੈਡਮ ਜੀ।
0: ਅੱਜ ਗਾਣਾ ਕਿਹੜਾ ਸੁਣਾਈਏ ਤੁਹਾਡੀ ਪਸੰਦ ਦਾ?
1: ਪਿਕਚਰ ਹੈਗੀ ਜੀ ਹਮ ਆਪਕੇ ਹੈ ਕੌਣ
0: ਜੀ,
1: ਇਹਦਾ ਸੌਂਗ ਹੈ ਪਹਿਲਾ ਪਹਿਲਾ ਪਿਆਰ, ਐਸ ਡੀ ਬਾਲਾ ਸੁਬਰਮਨਿਅਮ ਦਾ ਗਾਇਆ ਜੀ।
0: ਐਸ ਪੀ ਬਾਲਾ ਸੁਬਰਮਨਿਅਮ ਦਾ, ਠੀਕ ਹੈ
1: ਜੀ, ਇਹ ਪਲੇ ਕਰ ਦੋ ਜੀ।
0: ਜ਼ਰੂਰ ਕਰਾਂਗੇ ਜੀ ਪਲੇ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਮੈਡਮ।

0: ਸਰਕਾਰ ਦੇ ਮਾਣ ਮੱਤੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ 1 ਜੂਨ ਤੋਂ ਪ੍ਰਸਾਰਿਤ ਕਰ ਰਿਹਾ ਹੈ 21 ਲੜੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ। 35 ਮਿੰਟ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਰੋਜ਼ਾਨਾ ਸ਼ਾਮ 7:10 ਤੋਂ ਲੈ ਕੇ 7:45 ਤੱਕ। ਇਸ ਲਈ ਸ਼ਾਮ 7:30 ਪ੍ਰਸਾਰਿਤ ਹੋਣ ਵਾਲੀਆਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਰੋਜ਼ ਸ਼ਾਮ 7 ਕੀਤਾ ਜਾ ਰਿਹਾ ਹੈ। ਸਰਕਾਰ ਦੇ ਮਾਣ ਮੱਤੇ 12 ਸਾਲਾਂ ਦੀ ਕਾਮਯਾਬੀ ਦੀ ਕਹਾਣੀ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਦੀ ਜ਼ੁਬਾਨ।
1: ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ। ਇਸ ਸੰਦੇਸ਼ ਤੋਂ ਬਾਅਦ ਅਗਲੇ ਕੋਲ ਦੋ ਸਾਡੇ ਨਾਲ ਨੇ। ਹੈਲੋ
2: ਹੈਲੋ, ਸਤਿ ਸ੍ਰੀ ਅਕਾਲ ਮੈਡਮ ਜੀ।
1: ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
2: ਮੈਡਮ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
1: ਰਾਜੂ ਜੀ, ਕੀ ਹਾਲ ਚਾਲ ਨੇ?
2: ਬਹੁਤ ਵਧੀਆ ਨੇ ਮੈਡਮ ਜੀ, ਠੀਕ ਠਾਕ।
1: ਚਲੋ ਜੀ, ਵਧੀਆ ਚਾਹੀਦੇ ਨੇ। ਗਾਣਾ ਕਿਹੜਾ ਸੁਣੋਗੇ ਤੁਸੀਂ ਅੱਜ?
2: ਮੈਡਮ ਜੀ, ਗ੍ਰਿਫਤਾਰ ਫਿਲਮ ਦਾ ਗੀਤ ਸੁਣਨਾ ਜੀ, ਧੂਪ ਮੇਰਾ ਨਿਕਲਾ ਕਰੋ ਰੂਸੀ ਰਾਣੀ ਗੋਰਾ ਰੰਗ
1: ਕਾਲਾ ਨਾ ਪੜ ਜਾਏ। ਰੰਗ ਦੀ ਤਾਂ ਫਿਕਰ ਹੁੰਦੀ ਹੈ ਵੈਸੇ, ਪਰ ਨਾਲ ਹੀ ਨਾਲ ਇਹ ਵੀ ਹੁੰਦੀ ਹੈ ਕਿ ਲੂ ਨਾ ਲੱਗ ਜਾਏ।
2: ਹਾਂਜੀ ਹਾਂਜੀ, ਸਿਰ ਤੇ ਕੱਪੜਾ ਬੰਨ ਗਿਆ ਹੋਣਾ ਗਰਮੀ ਤੋਂ ਬਚਾਅ ਧੁੱਪ ਤੋਂ।
1: ਬਿਲਕੁਲ ਜੀ, ਅੱਜ ਕੱਲ ਕਾਫੀ ਲੂ ਪੈ ਰਹੀ ਹੈ, ਗਰਮੀ ਬਹੁਤ ਤੇਜ਼ ਹੈ।
2: ਹਾਂਜੀ ਹਾਂਜੀ,
1: ਤਾਪਮਾਨ ਕਾਫੀ ਜ਼ਿਆਦਾ ਹੈ, ਇਸ ਲਈ ਇਸ ਗੀਤ ਦੀ ਨਸੀਹਤ ਤੇ ਚੱਲਣਾ ਹੀ ਚਾਹੀਦਾ ਵੈਸੇ।
2: ਹਾਂਜੀ ਹਾਂਜੀ,
1: ਠੀਕ ਹੈ ਜੀ, ਸ਼ੁਕਰੀਆ ਕਾਲ ਕਰਨ ਦੇ ਲਈ। ਤੁਹਾਡੀ ਪਸੰਦ ਤੇ ਸੁਣਾਉਂਦੇ ਹਾਂ ਗੀਤ ਕਿਸ਼ੋਰ ਕੁਮਾਰ ਆਸ਼ਾ ਭੋਸਲੇ ਦੀ ਆਵਾਜ਼

0: ਇਸ ਗੀਤ ਤੋਂ ਬਾਅਦ ਅਗਲੇ ਕਾਲਰ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਨੂੰ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਹਰਪਾਲ ਬੋਲਦਾ ਜੀ, ਤਖਤਪੁਰਾ ਸਾਹਿਬ, ਜ਼ਿਲ੍ਹਾ ਮੋਗਾ ਤੋਂ ਜੀ।
0: ਹਰਪਾਲ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ।
0: ਕੀ ਕਰਦੇ ਹੋ ਹਰਪਾਲ ਜੀ ਤੁਸੀਂ?
1: ਮੈਂ ਭਾਂਡੇ ਬਣਾਉਂਦਾ ਹੁੰਦਾ ਜੀ, ਮਿੱਟੀ ਦੇ,
0: ਹਾਂਜੀ,
1: ਮਿੱਟੀ ਦੇ ਭਾਂਡੇ ਬਣਾਉਂਦਾ ਹੁੰਦਾ ਜੀ।
0: ਕਿਆ ਬਾਤ ਹੈ ਜੀ, ਬਹੁਤ ਵਧੀਆ।
1: ਹਾਂਜੀ,
0: ਅਤੇ ਫਿਰ ਕੰਮ ਕਰਦੇ ਕਰਦੇ ਨਾਲ ਰੇਡੀਓ ਸੁਣਦੇ ਰਹਿੰਦੇ ਹੋ ਤੁਸੀਂ?
1: ਬਹੁਤ ਵਧੀਆ ਜੀ। ਹਾਂ, ਨਾਲੇ ਨਾਲ ਨਾਲ ਕੰਮ ਹੋ ਜਾਂਦਾ, ਨਾਲੇ ਆਪਦਾ ਇੱਧਰ
0: ਨਾਲੇ ਗੀਤ
1: ਮਨੋਰੰਜਨ ਹੋ
0: ਸੁਣਨ ਨੂੰ ਮਿਲਦੇ
1: ਜਾਂਦਾ।
0: ਰਹਿੰਦੇ। ਠੀਕ ਹੈ ਜੀ, ਅੱਜ ਫਿਰ ਤੁਸੀਂ
1: ਹਾਂਜੀ,
0: ਆਪਣੀ ਪਸੰਦ ਦਾ ਕਿਹੜਾ ਗੀਤ ਸੁਣੋਗੇ?
1: ਅਵਾਰਾ ਫਿਲਮ ਤਾਂ ਸੁਣਨਾ ਜੀ।
0: ਅਵਾਰਾ ਫਿਲਮ ਦੇ ਸਾਰੇ ਗੀਤ ਬੜੇ ਸੋਹਣੇ ਸਨ, ਤੁਸੀਂ ਕਿਹੜਾ ਸੁਣਨਾ ਚਾਹੁੰਦੇ ਹੋ?
1: ਮੈਂ ਗੀਤ ਸੁਣਨਾ ਜੀ, ਗਮ ਭਰ ਜੋ ਨੂੰ ਫੇਰੇ ਹੋ
0: ਬਹੁਤ
1: ਜਾਂਦਾ।
0: ਖੂਬਸੂਰਤ, ਬਹੁਤ ਖੂਬਸੂਰਤ ਗੀਤ ਹੈ। ਲਤਾ ਮੰਗੇਸ਼ਕਰ ਅਤੇ ਮੁਕੇਸ਼ ਹੋਣਾ ਦਾ ਗਾਇਆ। ਪੁਰਾਣੇ ਗੀਤ ਪਸੰਦ ਕਰਦੇ ਹੋ ਤੁਸੀਂ?
1: ਹਾਂ, ਬਾਕੀ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਚੱਲਦੇ ਨੇ,
0: ਬਹੁਤ ਬਹੁਤ
1: ਬਾਕੀ
0: ਸ਼ੁਕਰੀਆ ਜੀ,
1: ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਹੈ।
0: ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਪਸੰਦ 'ਤੇ। ਫਿਰ ਸੁਣਾਉਂਦੇ ਹਾਂ ਗੀਤ ਅਵਾਰਾ ਫਿਲਮ 'ਚ। ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਥੈਂਕ ਯੂ ਮੈਮ।

0: ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਹੁਣ ਅਗਲੇ ਕਾਲਰ ਦੋਸਤ ਦੇਖਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ। ਹੈਲੋ,
1: ਹੈਲੋ ਪੂਰਨ ਮੈਡਮ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਸੁਖਬੀਰ ਸਿੰਘ ਸ਼ਾਜਲੀ ਬੋਲਦਾ ਜੀ, ਸੰਗਰੂਰ ਕੋਲੋਂ।
0: ਸ਼ਾਜਲੀ ਜੀ, ਕੀ ਹਾਲ ਚਾਲ ਨੇ?
1: ਹਾਲ ਚਾਲ ਠੀਕ ਆ ਜੀ, ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਜੀ, ਏਸੀ ਲਾਈ
0: ਗਰਮੀ ਤਾਂ
1: ਪੈ
0: ਹੈ,
1: ਰਹੀ ਹੈ।
0: ਬਾਕੀ ਗਰਮੀ ਤਾਂ ਹੈ ਕਾਫੀ,
1: ਹਾਂਜੀ ਹਾਂ,
0: ਪਰ ਦੇਖੋ ਕੀ ਕਰ ਸਕਦੇ ਹਾਂ, ਮੌਸਮ ਦਾ ਤਕਾਜ਼ਾ ਹੈ ਅਤੇ ਮੌਸਮ
1: ਹਾਂਜੀ
0: ਦੇ ਮਿਜਾਜ਼ ਇਸ ਤਰ੍ਹਾਂ ਹੀ ਬਦਲਦੇ ਰਹਿੰਦੇ ਨੇ, ਕੋਈ ਗੱਲ ਨਹੀਂ। ਮੌਸਮ ਅੱਜ ਗਰਮ ਹੈ, ਦੋ ਦਿਨ ਬਾਅਦ ਠੰਡਾ ਵੀ ਹੋ ਸਕਦਾ।
1: ਹਾਂ, ਬਾਕੀ ਮੈਨੂੰ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੋ, ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਜੀ।
0: ਬਿਲਕੁਲ ਜੀ, ਬਿਲਕੁਲ, ਸਾਰਿਆਂ ਨੂੰ ਰੱਖਣਾ ਚਾਹੀਦਾ।
1: ਹਾਂਜੀ,
0: ਤੁਹਾਡੇ
1: ਬਾਕੀ ਪਤਾ ਨਹੀਂ ਲੱਗਿਆ, ਮੈਂ ਆਉਣਾ ਸੀਗਾ ਤੁਹਾਡੇ ਇੱਥੇ, ਪ੍ਰੋਗਰਾਮ ਹੋਣਾ ਹੋਇਆ ਸੀ ਨਾ।
0: ਜੀ,
1: ਚਲੋ ਕੋਈ ਨਹੀਂ, ਨੈਕਸਟ ਵਾਰੀ ਦੇਖਾਂਗੇ, ਮਿਲਾਂਗੇ ਤੁਹਾਨੂੰ ਜ਼ਰੂਰ।
0: ਠੀਕ ਹੈ ਜੀ। ਆਕਾਸ਼ਵਾਣੀ ਇਹੋ ਜਿਹੇ ਵੱਖੋ ਵੱਖ ਪ੍ਰੋਗਰਾਮ ਆਯੋਜਿਤ ਕਰਦਾ ਰਹਿੰਦਾ ਸਮੇਂ ਸਮੇਂ ਤੇ,
1: ਅੱਛਾ
0: ਇਸ
1: ਜੀ,
0: ਲਈ ਤੁਸੀਂ ਬਾਕੀ ਪ੍ਰੋਗਰਾਮਸ ਵੀ ਜ਼ਰੂਰ ਸੁਣਦੇ ਰਿਹਾ ਕਰੋ। ਉਸ ਦੇ ਵਿੱਚ ਅਸੀਂ ਲਗਾਤਾਰ ਇਹ ਦੱਸਦੇ ਰਹਿੰਦੇ ਹਾਂ ਆਪਣੇ ਸਰੋਤਿਆਂ ਨੂੰ ਕਿ
1: ਹਾਂਜੀ
0: ਪ੍ਰੋਗਰਾਮ ਕੋਈ ਆਯੋਜਿਤ ਹੋ ਰਿਹਾ ਤਾਂ ਉਸ ਦੇ ਵਿੱਚ ਤੁਸੀਂ ਆ ਸਕਦੇ ਹੋ।
1: ਹਾਂਜੀ ਹਾਂ, ਬਾਕੀ ਹੈ ਨਾ, ਇਹੀ ਪ੍ਰੋਗਰਾਮ ਸਭ ਤੋਂ ਫੇਵਰੇਟ ਆ ਜੀ, ਇਹਨੂੰ ਵੱਧ ਸੁਣਦੇ ਆ ਸਾਰਿਆਂ।
0: ਇਸ ਲਈ ਤੁਹਾਨੂੰ ਕਿਹਾ ਕਿ ਬਾਕੀ ਪ੍ਰੋਗਰਾਮ ਵੀ ਸੁਣਿਆ ਕਰੋ।
1: ਨਾ ਕੋਈ ਨਹੀਂ ਕੋਈ ਨਹੀਂ ਮੈਡਮ, ਸੁਣ ਲਿਆ ਕਰਾਂਗੇ।
0: ਗਾਣਾ ਕਿਹੜਾ ਸੁਣੋਗੇ ਤੁਸੀਂ?
1: ਮੈਡਮ, ਦਿਲ ਤੇਰੇ ਬਿਨ ਕਹੀਂ ਲੱਗਤਾ ਨਹੀਂ, ਵਕਤ ਗੁਜ਼ਰਤਾ ਨਹੀਂ।
0: ਠੀਕ ਹੈ ਜੀ, ਰੌਕੀ ਫਿਲਮ ਦਾ ਗੀਤ ਹੈ।
1: ਹਾਂਜੀ ਹਾਂ, ਸੰਜੇ ਦੱਤ ਤੇ ਟੀਨਾ ਮਨੀਮ ਦੀ ਮੂਵੀ ਸੀ ਇਹ।
0: ਬਿਲਕੁਲ ਜੀ, ਬਿਲਕੁਲ।
1: ਹਾਂਜੀ ਹਾਂ,
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।
1: ਥੈਂਕ ਯੂ ਮੈਮ, ਬਾਏ।

0: ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਹੁਣ ਅਗਲੇ ਕਾਲਰ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਅਰਜਨ ਸਿੰਘ, ਪਿੰਡ ਮਾਲੇਵਾਲਾ, ਜ਼ਿਲ੍ਹਾ ਫਿਰੋਜ਼ਪੁਰ।
0: ਹਾਂਜੀ ਅਰਜਨ ਜੀ, ਕੀ ਹਾਲ ਚਾਲ ਨੇ?
1: ਠੀਕ ਠਾਕ, ਬਹੁਤ ਵਧੀਆ।
0: ਅੱਗੇ ਵੀ ਕਾਲ ਕਰਦੇ ਹੁੰਦੇ ਹੋ?
1: ਇਹ ਮੇਰੀ 6ਵੀਂ ਕਾਲ ਹੈ ਇਸ
0: ਅੱਛਾ
1: ਚੈਨਲ ਤੇ।
0: ਅੱਛਾ ਜੀ,
1: ਹਾਂਜੀ, ਗਿਆ ਪਾ ਕੇ ਲਈ ਦੇ, 10-15 ਦਿਨ ਲੱਗ ਹੀ ਜਾਂਦੇ, ਹਫ਼ਤਾ ਵੀ ਪੈ ਜਾਂਦਾ ਕੇਰੀ।
0: ਠੀਕ ਹੈ, ਚਲੋ ਚੰਗੀ ਗੱਲ ਹੈ ਜੀ, ਪਾਉਣਾ ਹੀ ਚਾਹੀਦਾ ਗੈਪ, ਥੋੜ੍ਹੀ ਦੇਰ ਬਾਅਦ ਹੀ ਆਉਣਾ ਚਾਹੀਦਾ,
1: ਜੀ ਜੀ ਜੀ ਬਿਲਕੁਲ,
0: ਬਾਕੀਆਂ ਨੂੰ ਵੀ ਮੌਕਾ ਮਿਲ ਜਾਂਦਾ ਫਿਰ।
1: ਬਿਲਕੁਲ ਜੀ।
0: ਅੱਜ ਗਾਣਾ ਕਿਹੜਾ ਸੁਣੋਗੇ ਤੁਸੀਂ?
1: ਇਹ ਜਾਨ ਤੇਰੀ ਨਾਮ ਮੂਵੀ ਦਾ ਸੁਣਾ ਦਿਓ
0: ਜੀ। ਕਿਹੜਾ ਗਾਣਾ ਸੁਣੋਗੇ ਜੀ?
1: ਮਿਲੇ ਹਮ ਵਿਛੜ ਕੇ ਤੁਮ, ਇਦਾਂ ਦਾ ਗਾਣਾ ਗਾ।
0: ਠੀਕ ਹੈ ਜੀ, ਹਮ ਲਾਖ ਛੁਪਾਏ ਪਿਆਰ ਮਗਰ, ਸ਼ਾਇਦ ਤੁਸੀਂ ਇਹ ਕਹਿਣਾ ਚਾਹ ਰਹੇ ਹੋ।
1: ਚਲੋ ਇਹੀ ਇਹੀ ਪਲੇ ਕਰ ਦਿਓ।
0: ਠੀਕ ਹੈ ਜੀ, ਸ਼ੁਕਰੀਆ ਜੀ
1: ਥੈਂਕ
0: ਕਾਲ
1: ਯੂ,
0: ਕਰਨ ਦੇ ਲਈ।
1: ਥੈਂਕ ਯੂ, ਓਕੇ।

ਨਮਸਕਾਰ, ਅਦਾਬ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਧਮਕ ਜਲੰਧਰ ਪੈਂਦੀ ਲੈ ਕੇ ਹਾਜ਼ਰ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਤਵਾ ਵੱਲੋਂ ਪਿਆਰ ਭਰੀ ਮੁਸਕਰਾਹਟ ਭਰੀ ਨਮਸਕਾਰ ਤਾਂ ਅਸੀਂ ਪਹਿਲਾਂ ਹੀ ਕਰ ਦਿੱਤੀ ਹੈ ਜੀ। ਲਓ, ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਵਿੱਚ ਤੁਸੀਂ ਕਿਵੇਂ ਸ਼ਿਰਕਤ ਕਰ ਸਕਦੇ ਹੋ ਤੁਹਾਨੂੰ ਦੱਸ ਦਿੰਦੇ ਹਾਂ। ਰੋਜ਼ਾਨਾ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਕੋਲ ਪਹੁੰਚ ਜਾਂਦੇ ਹੋ ਜੀ ਵਟਸਐਪ ਰਾਹੀਂ। ਸਾਡਾ ਵਟਸਐਪ ਨੰਬਰ 9465536077। ਇਸ ਨੰਬਰ 'ਤੇ ਤੁਸੀਂ ਵਟਸਐਪ 'ਤੇ ਸਾਡੇ ਤੱਕ ਆਪਣੇ ਸੁਨੇਹੇ ਭੇਜ ਸਕਦੇ ਹੋ। ਪਰ ਸੁਨੇਹੇ ਭੇਜਣ ਦਾ ਸਮਾਂ ਜਿਹੜਾ ਉਹ 10 ਵਜੇ ਤੋਂ ਲੈ ਕੇ 10:30 ਵਜੇ ਦੇ ਵਿੱਚ ਹੈ। ਜੇਕਰ ਤੁਸੀਂ ਇਸ ਸਮੇਂ ਮੁਤਾਬਕ ਸਾਡੇ ਤੱਕ ਸੁਨੇਹੇ ਭੇਜਦੇ ਹੋ ਤਾਂ ਅਸੀਂ ਉਹਨਾਂ ਸਰੋਤਿਆਂ ਦਾ ਜੋ ਪਿਆਰ

ਸਾਡੇ ਤੱਕ ਪਹੁੰਚਿਆ ਹੋਇਆ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੇ ਹਾਂ। ਹਾਂ, ਫਰਮਾਇਸ਼ ਜਿਹੜੀ ਹੈ ਉਹ ਅਸੀਂ ਰਲੀ ਮਿਲੀ ਲਗਾਉਂਦੇ ਹਾਂ। ਰਲੀ ਮਿਲੀ ਇਸ ਕਰਕੇ ਕਿ ਅਗਰ ਅਸੀਂ ਤੁਹਾਡੇ ਸਾਰਿਆਂ ਦੀ ਵੱਖਰੀ ਪਸੰਦ ਪੂਰੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਫਿਰ ਨਾਮ ਇੱਕ ਇੱਕ ਹੀ ਬੋਲੇ ਜਾਣਗੇ, ਤਾਂ ਫਿਰ ਤਾਂ 10 ਵਜੇ ਦੇ ਸੁਨੇਹੇ ਵੀ ਖਤਮ ਨਹੀਂ ਹੋ ਪਾਉਣਗੇ। ਸੋ ਰਲੀ ਮਿਲੀ ਪਸੰਦ ਤੁਹਾਡੇ ਸਾਰਿਆਂ ਦੀ ਲੱਗੇਗੀ। ਅਤੇ ਯਾਦ ਰਹੇ, ਗੀਤ ਸਿਰਫ ਅਤੇ ਸਿਰਫ ਪੰਜਾਬੀ ਹੋਣੇ ਚਾਹੀਦੇ ਨੇ। ਪ੍ਰੋਗਰਾਮ ਦਾ ਆਗਾਜ਼ ਬਿਨਾਂ ਕਿਸੇ ਦੇਰੀ ਤੋਂ ਕਮਰ ਗਰੇਵਾਲ ਦੀ ਆਵਾਜ਼, ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਪਾਲਗੜ ਰਾਜਸਥਾਨ ਤੋਂ ਧਰਮਿੰਦਰ ਛੀਂਪਾ, ਕਪਿਲ ਈਸ਼ਾਨ ਤੇ ਪੂਜਾ ਪਰਿਹਾਰ ਹੋਰਾਂ ਦਾ। ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ ਕੁਸ਼ਲ, ਨੀਤੀ ਸੁਰਭੀ, ਅਸ਼ਵਿਨ ਔਰ ਮੰਗਲਾਬੇਨ ਸ਼ਾਹ ਤੇ ਨਾਲ ਰਜਿੰਦਰ ਜੀ ਸ਼ਾਹ। ਸੁਰਿੰਦਰ ਕੌਰ ਦੀ ਗੀਤ ਸੁਣਨ ਦੀ ਫਰਮਾਇਸ਼ ਸਾਡੇ ਸਾਹਮਣੇ ਕੀਤੀ ਹੈ ਤੇ ਲਓ ਫਿਰ ਤੁਸੀਂ ਵੀ ਘਰ ਇਹ ਫਰਮਾਇਸ਼ ਕਰੋ ਜਿਹੜੀ ਇਹਨਾਂ ਨੇ ਗੀਤ ਰਾਹੀਂ ਕੀਤੀ ਹੈ। ਲਓ ਸੁਣੋ ਇਹ ਗੀਤ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਧਮਕਾਂ ਪਾਉਣ ਵਾਸਤੇ ਤੁਸੀਂ ਪਹੁੰਚ ਜਾਂਦੇ ਹੋ ਪੂਰੇ ਸਮੇਂ ਦੇ ਨਾਲ ਅਤੇ ਫਿਰ ਰਲ ਮਿਲ ਕੇ ਅਸੀਂ ਧਮਕਾਂ ਪਾ ਹੀ ਦਿੰਦੇ ਹਾਂ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਉਣ ਵਾਲੇ ਜਿਹੜੇ ਸਰੋਤੇ ਨੇ ਜੀ ਪਹੁੰਚ ਗਏ ਨੇ ਅਬੋਹਰ ਤੋਂ, ਸਾਊਥ ਅਵੈਨਿਊ ਅਬੋਹਰ ਤੋਂ। ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ ਮਨਦੀਪ, ਡਿੰਪਲ, ਯੁਵਰਾਜ, ਹੈਪੀ, ਸ਼ਿਵਾਏ ਧਾਨੇਵਾਲੀਆ ਇਹ ਪਹੁੰਚ ਗਏ ਨੇ। ਔਰ ਅਗਲੇ ਸੁਨੇਹਾ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਇਹ ਵੀ ਪਹੁੰਚ ਗਏ ਨੇ। ਔਰ ਰੰਮੀ ਹੈਬੋਵਾਲ ਆਪਣੇ ਪੂਰੇ ਹੀ

ਪਰਿਵਾਰ ਦੇ ਨਾਲ ਹੈਬਵਾਲ ਕਲਾ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਤੋਂ ਪਹੁੰਚੇ ਨੇ ਜੀ। ਗਾਂਵ ਖਾਰੀਆਂ ਢਾਣੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਸਤਵੀਰ ਸਿੰਘ ਬਿਜਾਰਨੀਆ, ਦੇਵੇਂਦਰ ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜੂ, ਨਵਿਆ, ਸਾਰਾ ਹੀ ਪਰਿਵਾਰ ਇਹਨਾਂ ਦਾ ਪਹੁੰਚ ਗਿਆ ਹੈ। ਨਿਊ ਮਾਧੋਪੁਰੀ ਲੁਧਿਆਣਾ ਤੋਂ ਵੀ ਹਾਜ਼ਰ ਹੋ ਗਏ ਨੇ ਜੀ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਹੀ ਸ਼ਰਮਾ ਪਰਿਵਾਰ। ਅਗਲਾ ਸੁਨੇਹਾ ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਕਪਿਲ ਔਰ ਕੁਣਾਲ ਮਹਿਰਾ ਦਾ, ਔਰ ਮਜਨੂ ਕਾ ਟੀਲਾ ਤੋਂ ਕਮਲ ਵਾਲੂਜਾ, ਮਧੂ ਸਾਗਰ ਔਰ ਸਤਨਾ ਐਮ ਪੀ ਤੋਂ ਉਮੰਗ ਮਲਿਕ, ਆਕਾਂਸ਼ਾ, ਮਾਹੀ ਮਲਿਕ ਇਹ ਵੀ ਹਾਜ਼ਰ ਨੇ। ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ ਅਤੇ ਹੈਪੀ ਰਾਏ। ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ, ਪ੍ਰਾਂਜਲ ਰਾਏ ਇਹ ਵੀ ਹਾਜ਼ਰ ਹੈ। ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਸਾਰੇ ਪਹੁੰਚ ਗਏ ਨੇ। ਕਿੱਥੋਂ ਪਹੁੰਚੇ ਨੇ ਇਹ ਵੀ ਸੁਣ ਲਓ, ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ। ਅਗਲਾ ਸੁਨੇਹਾ ਬ੍ਰਿਜਲਾਲ ਚਾਮਰੀਆ, ਰੌਸ਼ਨ ਲਾਲ, ਗਗਨ ਵਿਸਵਾਸ, ਅਭਿਸ਼ੇਕ ਚਾਮਰੀਆ, ਔਰ ਇਹਨਾਂ ਨੇ ਬਜਰੰਗ ਬੇਰਵਾਲ, ਅਭਿਸ਼ੇਕ ਚਾਮਰੀਆ ਦੇ ਨਾਲ ਸ਼ੈਰਨ, ਐਰਿਕ ਔਰ ਬਲੈਸੀ ਇਹ ਵੀ ਨੇ, ਔਰ ਬਜਰੰਗ ਬੇਰਵਾਲ ਤੋਂ ਯੋਗਿਤਾ, ਡਿੰਪਲ ਅਤੇ ਵਰਸ਼ਾ। ਆ ਹਾ ਹਾ, ਵਰਸ਼ਾ ਕਹਿ ਦਿੱਤਾ ਅਤੇ ਤੁਸੀਂ ਹੁਣ ਵਰਸ਼ਾ ਪਵਾ ਵੀ ਦਈਓ। ਔਰ ਪੂਰੇ ਐਨ ਖੁੱਲ੍ਹ ਕੇ ਇਹਨਾਂ ਨੇ ਆਪਣੀਆਂ ਸਮਾਈਲਾਂ ਭੇਜੀਆਂ ਹੋਈਆਂ, ਔਰ ਕਹਿੰਦੇ ਜੀ ਪੂਰੇ ਆਕਾਸ਼ਵਾਣੀ ਪਰਿਵਾਰ ਕੋ ਹਮ ਆਪਣਾ ਨਾਮ ਸੁਣ ਰਹੇ ਹੈ ਔਰ ਸੁਣ ਕੇ ਆਨੰਦ ਆ ਰਿਹਾ ਹੈ। ਬਹੁਤ ਵਧੀਆ ਜੀ, ਸਾਨੂੰ ਵੀ ਆਨੰਦ ਆ ਰਿਹਾ ਤੁਹਾਡੇ ਨਾਮ ਪੜ੍ਹ ਕੇ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ ਵਿਜੇ ਤੰਵਰ ਅਤੇ ਮਮਤਾ, ਇਹ ਪਹੁੰਚੇ ਨੇ ਮੁੰਡੀ ਖਰੜ ਤੋਂ। ਅਗਲੇ ਸੁਨੇਹੇ ਨਾਲ ਤੇਲੰਗਾਨਾ ਭੌਂਗੀ ਤੋਂ ਮੁਹੰਮਦ ਬੁਰਾਹੁਦੀਨ, ਫਜ਼ਾਨ ਲੱਲਾ, ਫਰਹਾਨ ਲੱਲਾ, ਸਮਾਇਰਾ, ਆਜ਼ਮੀਨ, ਗੁੜੀਆ ਇਹ ਵੀ ਪਹੁੰਚ ਗਏ ਨੇ ਜੀ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਪਿੰਡ ਨਾਈਵਾਲਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਵੇਦ ਮਿੱਡਾ ਅਤੇ ਅਲਕਾ ਬਿੱਡਾ ਹੋਰਾਂ ਨੇ, ਔਰ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ। ਸ਼ੁਕਰੀਆ ਹਮੇਸ਼ਾ ਦੀ ਤਰ੍ਹਾਂ ਜੀ। ਹੈਲੋ ਮੈਮ ਲਿਖ ਰਹੇ ਨੇ, ਕੌਣ? ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ। ਇਸ ਵਾਰੀ ਤੁਸੀਂ ਜਿਹੜੇ ਨਾ ਪੂਰੇ ਟਾਈਮ ਨਾਲ ਆਇਓ, ਹਮੇਸ਼ਾ ਤੁਸੀਂ ਉੱਪਰ ਕਰਕੇ ਆਉਂਦੇ ਹੋ ਟਾਈਮ, ਇਸ ਕਰਕੇ ਤੁਹਾਡਾ ਜਿਹੜਾ ਮੈਸੇਜ ਹੈ ਉਹ ਛੁੱਟ ਜਾਂਦਾ ਹੈ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰੀਤਿਕ, ਪ੍ਰਤੀਕ, ਅਨਿਲ, ਜੈਵੀਰ ਸਿੰਘ, ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਪਹੁੰਚੇ ਨੇ। ਹਰਜੀਤ ਕੈਂਥ ਮੌਜੀ ਕਲੋਨੀ ਡਾਬਾ ਲੁਧਿਆਣਾ ਤੋਂ ਪਹੁੰਚੇ ਨੇ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਮੇਸ਼ ਜੈਨ, ਬਿੱਟਾ ਜੈਨ, ਰਾਕੇਸ਼ ਜੈਨ, ਸੀਮਾ ਜੈਨ, ਨਿਰਵਾਣੀ ਜੈਨ, ਦਿਵਿਆ ਜੈਨ, ਜੀਵਨ, ਵੰਦਨਾ, ਬਹੁਤ ਬਹੁਤ ਸ਼ੁਕਰੀਆ। ਇਹ ਸੁੰਦਰ ਨਗਰ ਲੁਧਿਆਣਾ ਤੋਂ ਇਹਨਾਂ ਨੇ ਸਾਨੂੰ ਮੈਸੇਜ ਭੇਜੇ ਨੇ, ਔਰ ਮੋਤਾ ਸਿੰਘ ਨਗਰ ਜਲੰਧਰ ਤੋਂ ਵੀ ਇਹਨਾਂ ਨੇ ਨਾਮ ਭੇਜੇ ਨੇ ਜੀ। ਮਨੋਜ ਸਮਤਾ, ਅਰਹਸ਼ਨ ਜੈਨ ਔਰ ਵਾਸਲ ਜੈਨ, ਅਰਿਹੰਤ, ਸੁਰਭੀ, ਬਿੱਟੂ ਰਾਜਾ, ਬਹੁਤ ਬਹੁਤ ਸ਼ੁਕਰੀਆ ਮੋਤਾ ਸਿੰਘ ਨਗਰ ਜਲੰਧਰ ਤੋਂ ਔਰ ਸੁੰਦਰ ਨਗਰ ਲੁਧਿਆਣਾ ਵਾਲਿਆਂ ਦਾ। ਅਤੇ ਨਾਲ ਨਾਲ ਇਹ ਬਾਹਰ ਵਾਲਿਆਂ ਨੂੰ ਵੀ ਨਹੀਂ ਛੋੜਦੇ ਜੀ, ਇਹਨਾਂ ਦੇ ਜਿੰਨੇ ਵੀ ਸਾਥੀ ਪਰਿਵਾਰ ਦੇ ਮੈਂਬਰ ਔਰ ਦੋਸਤ ਨੇ, ਤੁਸੀਂ ਵੀ ਸਿੱਖੋ, ਤੁਸੀਂ ਵੀ ਸਾਰਿਆਂ ਦੇ ਨਾਮ ਸਾਨੂੰ ਘੱਲ ਦਿਓ। ਰਾਮ ਰਾਮ ਜੀ ਲਿਖ ਰਹੇ ਨੇ ਜੀ, ਨਿਊਜ਼ੀਲੈਂਡ ਤੋਂ ਦੀਪਕ ਜੈਨ, ਅਭਿਸ਼ੇਕ ਜੈਨ, ਮਨਜਿੰਦਰ ਸੰਧੂ, ਜਸ਼ਨਪ੍ਰੀਤ ਸੰਧੂ, ਬੇਬੀ ਸੰਧੂ, ਬਹੁਤ ਬਹੁਤ ਸ਼ੁਕਰੀਆ ਪੂਰੇ ਹੀ ਜੈਨ ਪਰਿਵਾਰ ਦਾ। ਆਕਾਸ਼ਵਾਣੀ ਜਲੰਧਰ, ਤੁਸੀਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਹਾਜ਼ਰ ਹੋਏ ਹੋ। ਅਗਲਾ ਸੁਨੇਹਾ ਪਹੁੰਚਿਆ ਜੀ ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਪੱਕੇ ਸਰੋਤਿਆਂ ਦਾ। ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੋਦਾਰਾ,

ਸਤਿ ਸ਼੍ਰੀ ਅਕਾਲ, ਸਾਨੂੰ ਭੇਜੀ ਹੈ ਜੀ, ਸ਼ੁਕਰੀਆ ਬਹੁਤ ਬਹੁਤ, ਔਰ ਤੁਹਾਡੇ ਸਾਰਿਆਂ ਦੀ ਪਸੰਦ 'ਤੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇੱਕ ਹੀ।

ਕੈਨੇਡਾ ਤੋਂ ਜਗਤਾਰ ਜੱਗਾ, ਧੌਲਾ ਕਿੰਗਰਾ ਤੋਂ ਦੀਸ਼ਾ ਮੋਲਾ, ਸੋਨੀ ਗਿੱਲ, ਪਾਲ ਗਿੱਲ, ਗੁਰਦਿਆਲ ਗਿੱਲ, ਮੁਕਤਸਰ ਪਿੰਡ ਮੋਲਾ ਤੋਂ। ਸ਼ੁਕਰੀਆ ਜੀ, ਸੁਨੇਹੇ ਪਾਉਂਦੇ ਹੋ ਅਤੇ ਇੰਤਜ਼ਾਰ ਵੀ ਕਰਿਆ ਕਰੋ, ਡਿਲੀਟ ਨਹੀਂ ਕਰਨੇ ਤੁਸੀਂ। ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਅਗਲਾ ਸੁਨੇਹਾ, ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ ਨੀਟੂ, ਲਕਸ਼ੇ ਮਲਹੋਤਰਾ, ਲਾੜੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ। ਸ਼ਿਵਾ ਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕ ਸਿੱਕਾ ਵੀ ਪਹੁੰਚੇ ਨੇ। ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ ਇਹ ਪਹੁੰਚੇ ਨੇ ਜੀ ਦਿੱਲੀ ਬਿਹਾਰੀ ਕਲੋਨੀ ਸ਼ਾਦਰਾ ਤੋਂ। ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ, ਕੇਸ਼ੂ ਰਿਧਾਨ ਖੁਰਾਨਾ। ਮੇਨ ਬਾਜ਼ਾਰ ਸ਼ੇਰਪੁਰ, ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਅਮਨਜੋਤ ਸਿੰਘ ਸੱਪਲ, ਬਿੱਦਰਖੇੜੀ ਤੋਂ ਪਰਮਜੀਤ ਸਿੰਘ ਪੁਰਵਾ ਧੂਰੀ। ਔਰ ਮੇਨ ਬਾਜ਼ਾਰ ਸ਼ੇਰਪੁਰ, ਜ਼ਿਲ੍ਹਾ ਸੰਗਰੂਰ ਤੋਂ ਕਮਲਜੀਤ ਕੌਰ, ਅਜੀਤ ਕੌਰ, ਅਮਨਦੀਪ ਕੌਰ ਇਹ ਵੀ ਪਹੁੰਚੇ ਨੇ। ਗਾਮ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ, ਮਨੀਸ਼ ਸਹਾਰਨ ਹਾਜ਼ਰ ਨੇ। ਔਰ ਲਓ ਜੀ ਲਓ ਪਹੁੰਚ ਗਏ ਗੁਲਾਬ ਦੇ ਫੁੱਲਾਂ ਵੱਲੇ ਪਹੁੰਚ ਗਏ ਜੀ। ਪੂਰੇ ਹੀ ਸਟੂਡੀਓ 'ਚ ਖੁਸ਼ਬੂ ਫੈਲਾਨ ਕੌਣ? ਨਜ਼ਦੀਕ ਬੱਸ ਸਟੈਂਡ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਸ਼ੁਕਰੀਆ ਜੀ। ਧਮਕ ਜਲੰਧਰ ਪੈਂਦੀ 'ਚ ਹਮੇਸ਼ਾ ਦੀ ਤਰ੍ਹਾਂ ਤੁਸੀਂ ਅੱਜ ਵੀ ਆਪਣੇ ਨਾਮ ਭੇਜੇ, ਇੰਨਾ ਪਿਆਰ ਹਮੇਸ਼ਾ ਬਰਸਾਉਂਦੇ ਰਹੋ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਹੋਰਾਂ ਦਾ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਔਰ ਪੰਚਕੂਲਾ ਸੈਕਟਰ 9 ਤੋਂ ਪਹੁੰਚੇ ਨੇ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਢੀਂਗਰਾ। ਲਓ ਫਿਰ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਅਤੇ ਜਗਮੋਹਨ ਕੌਰ ਦੀ ਆਵਾਜ਼ 'ਚ ਗੀਤ ਸੁਣੋ। ਗੀਤ ਵੀ ਆਪਣੇ ਆਪ 'ਚ ਧਮਕਾਂ ਪਾ ਰਿਹਾ ਹੈ।

ਲਓ ਜੀ, ਭਾਵੇਂ ਰਹਿਣ ਲੁਧਿਆਣੇ ਪਰ ਇਹਨਾਂ ਦੀਆਂ ਧਮਕਾਂ ਜਲੰਧਰ ਪੈਂਦੀਆਂ। ਬਹੁਤ ਵਧੀਆ ਗੀਤ ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ ਅਸੀਂ ਸਾਰਿਆਂ ਨੇ ਹੁਣੀ, ਬਹੁਤ ਹੀ ਆਨੰਦ ਮਾਣਿਆ ਇਸ ਗੀਤ ਦਾ। ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਜੀ, ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਸਿਰਫ ਅਤੇ ਸਿਰਫ ਸਾਡਾ ਵਟਸਐਪ ਨੰਬਰ ਜਿਹੜਾ ਹੈ ਤੁਸੀਂ ਨੋਟ ਕਰੋ, 9465536077। ਇਸ ਨੰਬਰ 'ਤੇ ਤੁਸੀਂ ਸਾਡੇ ਤੱਕ ਪਹੁੰਚ ਸਕਦੇ ਹੋ ਆਪਣੇ ਨਾਮ ਪਤੇ ਦੇ ਨਾਲ, ਔਰ ਆਪਣੇ ਦੋਸਤਾਂ ਦੇ, ਰਿਸ਼ਤੇਦਾਰਾਂ ਦੇ, ਜਿੰਨਾ ਦਾ ਵੀ ਤੁਹਾਡਾ ਮਨ ਕਰਦਾ ਨਾ, ਸਾਰਿਆਂ ਦੇ ਨਾਮ ਲਿਖ ਕੇ ਭੇਜ ਦਿਓ, ਅਸੀਂ ਸਭ ਦੇ ਨਾਮ ਪੜ੍ਹ ਦਿਆਂਗੇ। ਔਰ ਗੀਤ ਜਿਹੜਾ ਹੈ ਉਹ ਫਰਮਾਇਸ਼ ਤੁਹਾਡੀ ਪੰਜਾਬੀ ਗੀਤਾਂ ਦੀ ਹੀ ਹੋਣੀ ਚਾਹੀਦੀ ਹੈ। ਸੋ ਜਿਨ੍ਹਾਂ ਨੇ ਹੁਣ ਸਾਡੇ ਤੱਕ ਪਹੁੰਚਾ ਦਿੱਤੇ ਨੇ ਮੈਸੇਜ, ਉਹ ਤਾਂ ਬਈ ਇੰਤਜ਼ਾਰ ਕਰ ਰਹੇ ਨੇ। ਪੜ੍ਹ ਰਹੀ ਹਾਂ ਜੀ ਉਹਨਾਂ ਦੇ ਨਾਮ, ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ। PS ਨਹਾਵਕਰ, ਨਿਰਮਲਾ ਵਿਸ਼ਾਲ ਨਹਾਵਕਰ ਮਲਕਾਪੁਰ ਤੋਂ, ਨਰਾਇਣ ਇੰਗਲੇ, ਰਾਜਕੁਮਾਰ ਖਰਚੇ, ਆਸ਼ੀਸ਼ ਮੁਹੇਰਕਰ, ਧੰਨਵਾਦ ਜੀ। ਔਰ VPO ਮਿੱਡੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ ਵੀ ਹਾਜ਼ਰ ਹੋ ਚੁੱਕੇ ਨੇ। ਅਗਲੇ ਸੁਨੇਹੇ ਨਾਲ ਪਹੁੰਚੇ ਨੇ ਜੀ ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ, ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰਮਣੀ ਅਤੇ ਨੋਖੇ ਲਾਲ ਵਰਮਾ, ਢਾਣੀ ਲਾਲ ਖਾਨ, ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ, ਇਹ ਵੀ ਪਹੁੰਚ ਗਏ ਨੇ ਜੀ। ਪਹੁੰਚੇ ਕਿੱਥੋਂ ਨੇ ਇਹਨਾਂ ਨੇ ਨਹੀਂ ਦੱਸਿਆ, ਤੁਸੀਂ ਅਗਲੀ ਵਾਰੀ ਜ਼ਰੂਰ ਦੱਸਣਾ ਜੀ ਕਿ ਤੁਸੀਂ ਕਿੱਥੋਂ ਸਾਨੂੰ ਸੁਨੇਹਾ ਭੇਜਦੇ ਹੋ। ਅਗਲਾ ਸੁਨੇਹਾ ਅਲੀਕਾ ਤਹਿਸੀਲ ਡੱਬਵਾਲੀ ਤੋਂ, ਰੂਪ ਸਿੰਘ ਲਖੋਤਰਾ, ਕਰਮਜੀਤ, ਸਰਬਜੀਤ, ਰਾਣੀ, ਸੋਨੂੰ ਅਤੇ ਰਜਨੀ, ਮੰਡੀ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਕੁਲਦੀਪ ਗਾਂਧੀ, ਇਹ ਵੀ ਪਹੁੰਚੇ ਨੇ। ਮੋਹਾਲੀ ਤੋਂ ਅਮਰਦੀਪ ਸਿੰਘ ਸੈਣੀ, ਲਾਭ ਕੌਰ, ਜੀਵਨਜੋਤ ਕੌਰ ਸੈਣੀ ਅਤੇ ਸੈਣੀ ਸੈਵੀ ਸੈਣੀ, ਨਿਧਿਸ ਸੈਣੀ ਵੀ ਇਹਨਾਂ ਦੇ ਨਾਲ ਨੇ, ਸ਼ੁਕਰੀਆ ਜੀ। ਹੀਰਾਬਾਗ ਜਗਰਾਉਂ ਲੁਧਿਆਣਾ ਤੋਂ ਜਗਦੀਸ਼ ਪਾਲ ਮਹਿਤਾ, ਲੀਲਾਵਤੀ ਮਹਿਤਾ, ਹਰਦੀਪ ਪਾਲ, ਅੰਜੂ ਬਾਲਾ, ਪਾਰੂਸ਼ੀ ਔਰ ਦੀਪਾਂਸ਼ੂ ਮਹਿਤਾ, ਸ਼ੁਕਰੀਆ ਜੀ ਜਗਰਾਉਂ ਵਾਲਿਆਂ ਦਾ। ਔਰ ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ, ਫਾਤਿਮਾ ਖਾਤੂਨ ਔਰ ਆਸਮਾ ਖਾਤੂਨ ਅੰਸਾਰੀ, ਡੁਮਰਾਵ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਔਰ ਦਾਨਿਸ਼, ਸਾਰਿਮਪੁਰ ਬਕਸਰ ਤੋਂ ਰਾਜ SD ਅੰਸਾਰੀ ਔਰ ਅਸਲਮ ਅੰਸਾਰੀ, ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭਿਆਨੰਦ ਔਰ ਪਰਮਾਨੰਦ ਆਰਿਆ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੇ। ਪੂਰੇ ਹੀ ਅਦਬ ਨਾਲ ਤੁਸੀਂ ਸਾਨੂੰ ਜਿਹੜਾ ਮੈਸੇਜ ਭੇਜਿਆ ਹੈ, ਪੂਰੀ ਕਲੀਅਰਟੀ ਹੈ, ਬਿਲਕੁਲ ਸਾਫ਼ ਸੁਥਰਾ ਢੰਗ ਨਾਲ, ਕੀ ਮਤਲਬ ਮਿਕਸ ਨਹੀਂ ਕੀਤਾ ਤੁਸੀਂ, ਸ਼ੁਕਰੀਆ। ਫਤਿਹਾਬਾਦ ਹਰਿਆਣਾ ਤੋਂ ਪੁਰਾਣੀ ਤਹਿਸੀਲ ਚੌਂਕ ਤੋਂ ਪਹੁੰਚੇ ਨੇ ਇੰਦਰਪਾਲ, ਬਿੱਟੂ ਸਟੈਂਪ ਮੇਕਰ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪ੍ਰਿੰਸਪੁਰੀ, ਜੀਵਨ ਸਿੰਘ ਬੂਕ ਅਤੇ ਸਾਰਾ ਹੀ ਬੂਕ ਪਰਿਵਾਰ ਪਹੁੰਚ ਗਿਆ ਹੈ ਆਕਾਸ਼ਵਾਣੀ। ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ ਤਨੇਜਾ, ਮੋਹਿਤ ਮੱਕੜ, ਮੁਖੀ ਰਾਮ ਜੀ, ਮਨਜੀਤ ਤਨੇਜਾ ਔਰ ਪੂਜਾ, ਇਹ ਪਹੁੰਚੇ ਨੇ। ਔਰ ਅਗਲੇ ਸੁਨੇਹੇ ਨਾਲ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈ ਪ੍ਰਕਾਸ਼ ਰਾਹੁਲ, ਪ੍ਰਿਯੰਕਾ ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ ਰਾਹੁਲ, ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਪਹੁੰਚੇ ਨੇ। ਔਰ ਅਗਲਾ ਸੁਨੇਹਾ ਪਹੁੰਚਿਆ ਅਨਿਲ ਬਿਸ਼ਨੋਈ, ਮੋਨਿਕਾ, ਅਜੇ ਸਿੰਘ, ਸੁਸ਼ਮਾ, ਸ਼ੈਫਾਲੀ, ਰਿਜਮ, ਸ਼ਸ਼ੀ, ਅਰਪਿਤ, ਅਭਿਨਵ, ਸੱਤਿਆ, ਕੰਨੂ, ਰੋਹਿਣੀ, ਆਸ਼ਨਾ, ਦੀਕਸ਼ਾ, ਅਰਪਿਤ ਔਰ ਅਰਪਿਤ, ਸ਼ਸ਼ੀ, ਬਿਸ਼ਨੋਈ, ਹਰੀਪੁਰਾ, ਅਬੋਹਰ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਹੈ। ਲਓ ਦਿੱਲੀ ਵਾਲੇ ਵੀ ਪਹੁੰਚ ਗਏ ਨੇ ਜੀ, ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਤੋਂ। ਅਗਲੇ ਸੁਨੇਹੇ ਨਾਲ ਹਾਜ਼ਰ ਮਾਮੂਲਵਾੜੀ ਮਹਾਰਾਸ਼ਟਰ ਤੋਂ ਸੁਪਾਨ ਤਾਇਡੇ, ਵਸੰਤ ਰਾਵ ਭੋਜਨੇ, PS ਨਹਾਵਕਰ ਔਰ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਮਹਾਰਾਸ਼ਟਰ।

ਰਾਸ਼ਟਰ ਤੋਂ ਵੀ ਤੁਸੀਂ ਪੂਰੇ ਸਮੇਂ ਨਾਲ ਪਹੁੰਚ ਜਾਂਦੇ ਹੋ। ਪਿੰਡ ਮੌਲਣਵਾਲ ਤੋਂ ਮਾਸਟਰ ਮਨਸਬ ਅਲੀ ਨੰਬਰਦਾਰ, ਚੌਧਰੀ ਅਲੀ ਸ਼ੇਰ, ਅਹਿਮਦ ਬਿਲਾਲ, ਉਸਮਾਨ ਤਕੀਰ, ਸ਼ਾਨ ਤਕੀਰ, ਹਸਨ ਤਨਵੀਰ ਅਤੇ ਏ ਐੱਸ ਸੱਗੂ, ਇਹ ਵੀ ਹਾਜ਼ਰ ਨੇ। ਔਰ ਪ੍ਰੋਗਰਾਮ 'ਚ ਅਗਲਾ ਸੁਨੇਹਾ, ਸੈਕਟਰ 5 ਸੂਰਿਆ ਨਗਰੀ ਜੋਧਪੁਰ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ ਕਲਪਿਤ ਬੇਬੀ ਗਰਵੀ, ਇਹ ਵੀ ਪਹੁੰਚੇ ਨੇ। ਔਰ ਸਾਧੂਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ, ਚੰਦਰਕਲਾ ਰਿਵਾੜ, ਤੁਸੀਂ ਸਾਰਿਆਂ ਨੇ ਆਕਾਸ਼ਵਾਣੀ ਦੇ ਇਤਿਹਾਸਿਕ 90 ਸਾਲ ਪੂਰੇ ਹੋਣ 'ਤੇ ਸਾਨੂੰ ਵਧਾਈਆਂ ਜਿਹੜੀਆਂ ਭੇਜੀਆਂ ਨੇ, ਬਹੁਤ ਬਹੁਤ ਸ਼ੁਕਰੀਆ। ਇਹ ਸਫ਼ਰ ਤੁਸੀਂ ਵੀ ਸਾਡੇ ਨਾਲ ਤੈਅ ਕੀਤਾ, ਤੁਹਾਨੂੰ ਵੀ ਉਨੀ ਹੀ ਮੁਬਾਰਕਾਂ ਨੇ ਜਿੰਨੀਆਂ ਤੁਸੀਂ ਸਾਨੂੰ ਭੇਜ ਰਹੇ ਹੋ। ਪ੍ਰੋਗਰਾਮ 'ਚ ਅਗਲੀ ਫਰਮਾਇਸ਼, ਸਤਨਾਮ ਸਿੰਘ ਗਿੱਲ, ਪਿੰਡ ਪੱਖੀ ਖੁਰਦ, ਡਿਸਟ੍ਰਿਕਟ ਫਰੀਦਕੋਟ ਤੋਂ, ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਯ ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ, ਇਹ ਵੀ ਪਹੁੰਚੇ ਨੇ, ਸ਼ੁਕਰੀਆ ਜੀ। ਔਰ ਅਗਲਾ ਸੁਨੇਹਾ, ਨਿਊ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ, ਸੱਤਿਆ ਦੇਵੀ, ਪੋਤਰੀ ਵਾਨਿਆ ਅਤੇ ਪੋਤਰੇ ਅਰਮਾਨ, ਅਵਿਤਾਸ ਕਨੇਡਾ, ਔਰ ਕਾਕਾ ਦਿਆਵਿਕ ਅੰਗੁਰਾਨਾ ਅਤੇ ਦੋਤਰੇ ਵਿਹਾਨ ਅਤੇ ਰਿਹਾਨਾ, ਔਰ ਸਾਰਾ ਹੀ ਅੰਗੁਰਾਨਾ ਪਰਿਵਾਰ ਪਹੁੰਚ ਗਿਆ ਜੀ ਸਾਡੇ ਕੋਲ। ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤਹਿ ਦਿਲ ਨਾਲ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪੇਸ਼ ਹੈ ਕੁਲਦੀਪ ਮਾਨਕ ਦੀ ਆਵਾਜ਼ 'ਚ ਇੱਕ ਗੀਤ।

0: ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਇਹ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਅਗਲੇ ਸੁਨੇਹੇ ਨਾਲ ਸਾਡੇ ਕੋਲ ਹਾਜ਼ਰ ਨੇ ਜੀ ਪਿੰਡ ਸ਼ਾਹਪੁਰ ਮਿਹਤਪੁਰ ਤੋਂ ਅਨਾਹਿਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨ ਸਿੰਘ, ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ ਔਰ ਪਾਹੁਲਜੋਤ ਸਿੰਘ। ਮੈਨੂੰ ਇਸ ਤਰ੍ਹਾਂ ਕਿਉਂ ਲੱਗਦਾ ਕਿ ਤੁਸੀਂ ਹਮੇਸ਼ਾ ਦੋ ਦੋ ਵਾਰ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਪਾਉਂਦੇ ਹੋ? ਜੇ ਪਾਉਂਦੇ ਹੋ ਤਾਂ ਪਲੀਜ਼ ਤੁਸੀਂ ਵੀ ਇਸ ਚੀਜ਼ ਦਾ ਧਿਆਨ ਰੱਖੋ ਕਿ ਪ੍ਰੋਗਰਾਮ ਜਿਹੜਾ ਹੈ ਉਹ ਤੁਹਾਡਾ ਸਾਰਿਆਂ ਦਾ ਆਪਣਾ ਹੈ ਔਰ ਇਹਦੀ ਖੂਬਸੂਰਤੀ ਬਣੀ ਰਹੇ, ਇਹਦੇ ਵਿੱਚ ਤੁਸੀਂ ਪੂਰਾ ਪੂਰਾ ਯੋਗਦਾਨ ਜ਼ਰੂਰ ਪਾਇਆ ਕਰੋ। ਅੱਛਾ ਨਹੀਂ ਲੱਗੇਗਾ ਕਿ ਅਸੀਂ ਇੱਕ ਪ੍ਰੋਗਰਾਮ ਦੇ ਵਿੱਚ ਦੋ ਵਾਰ ਨਾਮ ਰਿਪੀਟ ਬੋਲੀਏ। ਔਰ ਅਗਲਾ ਸੁਨੇਹਾ ਜਿਹੜਾ ਹੈ ਗਾਂਵ ਖੋਖਰਾਂ ਵਾਲੀ ਸ਼੍ਰੀ ਗੰਗਾਨਗਰ ਤੋਂ ਵਿਨੋਦ ਬਾਰਾਸਾ, ਵਿਸ਼ਾਲ ਵਿਕਾਸ ਔਰ ਰੋਸ਼ਨੀ ਬਾਰਾਸਾ ਇਹ ਪਹੁੰਚੇ ਨੇ। ਸ਼੍ਰੀ ਗੰਗਾਨਗਰ ਤੋਂ ਜਗਮੋਹਨ ਸਿੰਘ ਅਰਨੇਜਾ, ਬਜਰੰਗ ਸ਼ਰਮਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਔਰ ਅਗਲੇ ਸੁਨੇਹੇ ਦੇ ਨਾਲ ਪਹੁੰਚੇ ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮਨੀ, ਕਾਕਾ ਬਿੱਟੂ, ਲਾਡੀ ਮੋਹਨ, ਮਾਸਟਰ ਜਨਕ ਨਗਰ ਜਲੰਧਰ ਤੋਂ ਇਹ ਹਾਜ਼ਰ ਨੇ। ਅਗਲੇ ਸੁਨੇਹੇ ਨਾਲ ਪਹੁੰਚੇ ਨੇ ਜੀ ਰਮੇਸ਼ ਚੰਦਰ ਚੌਹਾਨ, ਜੈ ਨਾਰਾਇਣ ਚੌਹਾਨ, ਤਰੁਣ ਔਰ ਪ੍ਰਤੀਕ, ਸਦਰ ਬਾਜ਼ਾਰ ਮਾਰਵਾੜ ਬਿਲਾਣਾ ਰਾਜਸਥਾਨ ਤੋਂ, ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤਰਤ, ਅਰਨਵ ਚਤਰਤ, ਲਾਜਵੰਤੀ ਅਤੇ ਅਨੀਤਾ ਰਾਣੀ ਪਹੁੰਚੇ ਨੇ। ਕੁਲਵੰਤ ਕੁਮਾਰ, ਸੁਨੀਤਾ, ਫਲਕ, ਕਸ਼ਿਸ਼ ਸਾਰੇ ਕਾਠਪਾਲ ਪਰਿਵਾਰ ਪਿੰਡ ਬਨਵਾਲਾ ਹਨਵੰਤਾ ਫਾਜ਼ਿਲਕਾ ਤੋਂ ਇਹ ਹਾਜ਼ਰ ਹੋਏ ਨੇ ਜੀ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਹੈ ਬੁਲਟਾਣਾ ਵਡਸ਼ਿੰਗੀ ਮਹਾਰਾਸ਼ਟਰ ਤੋਂ, ਅਮੋਲ ਮਾਨਕਰ, ਸ਼ੋਭਾਤਾਈ, ਦੀਪਾਲੀ ਔਰ ਸ਼ਲੋਕ ਕੁਮਾਰ। ਲਓ ਦੀਪਾਲੀ ਵੀ ਪਹੁੰਚ ਹੀ ਗਈ ਹੈ, ਬੜੇ ਦਿਨਾਂ ਬਾਅਦ ਦੀਪਾਲੀ ਦਾ ਨਾਮ ਸੁਣ ਰਹੀ ਹਾਂ ਮੈਂ ਇਸ ਮੈਸੇਜ ਦੇ ਥਰੂ। ਬੁਲਟਾਣਾ ਇਸਲਾਮਪੁਰ ਮਹਾਰਾਸ਼ਟਰ ਤੋਂ ਸਹਿਦੇਵ ਦਾਮੋਦਰ, ਸ਼ਸ਼ੀਕਲਾ ਔਰ ਸੁਮੇਧ ਕੁਮਾਰ ਇਹ ਵੀ ਪਹੁੰਚੇ ਨੇ। ਪਿੰਡ ਓਰੀਆਂ ਕਾਲਕਾ ਪੰਚਕੂਲਾ ਤੋਂ ਬੱਬੀ, ਸ਼ਮਾ, ਵੀਨਾ, ਬੋਬੀ ਅਤੇ ਸਵੀਟੀ ਸ਼ੁਕਰੀਆ ਜੀ ਤੁਹਾਡਾ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰਖਰਾ ਆਪਣੇ ਸਾਰੇ ਹੀ ਪਰਿਵਾਰ ਦੇ ਨਾਲ ਸਾਡੇ ਕੋਲ ਪਹੁੰਚੇ ਨੇ ਜੀ, ਸ਼ੁਕਰੀਆ ਬਹੁਤ ਬਹੁਤ। ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢਿੰਗੀਆ, ਨਮਨ ਢਿੰਗੀਆ ਅਤੇ ਅਪਾਰ ਢਿੰਗੀਆ ਵੀ ਹਾਜ਼ਰ ਨੇ। ਅਰਸ਼ਦੀਪ ਸੁਰਜੀਤ ਸਿੰਘ ਅਮਰਕੋਟ ਤੋਂ ਪਹੁੰਚੇ ਨੇ। ਔਰ ਅਗਲਾ ਸੁਨੇਹਾ ਲੈ ਕੇ ਹਾਜ਼ਰ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ, ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਭਰਤ, ਕਮਲ ਸਾਹਨੀ, ਪੀਂਗਾ ਵਾਲਾ ਚੌਂਕ ਗੁਰਾਇਆਂ ਤੋਂ ਹਾਜ਼ਰ ਨੇ। ਰਮੇਸ਼ ਬਿੱਲਾ ਚਾਵਲਾ ਪਿੰਡ ਅਤੇ ਡਾਕਖਾਨਾ ਖੂਈਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ, ਆਸਥਾ ਜੈ ਸ਼੍ਰੀ ਸੰਤੋਸ਼ ਚਾਵਲਾ, ਹੇਮੰਤ ਦੀਪਕ ਰਮੇਸ਼ ਚਾਵਲਾ, ਰਾਈਜਲ ਹੇਜਲ ਵਿਹਾਨ ਚਾਵਲਾ, ਰਿੱਜੂ ਬੱਬੂ ਵਿਹੂ ਚਾਵਲਾ ਅਤੇ ਸਾਰਾ ਹੀ ਚਾਵਲਾ ਪਰਿਵਾਰ ਪਹੁੰਚ ਗਿਆ। ਔਰ ਅਗਲਾ ਸੁਨੇਹਾ ਪਿੰਡ ਚੰਦਮਾਰੀ ਤੋਂ ਪਹੁੰਚੇ ਨੇ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ, ਦਿਵਿਆ ਇਹ ਵੀ ਹਾਜ਼ਰ ਹੋ ਚੁੱਕੇ ਨੇ ਜੀ। ਔਰ ਅਨਵਰ ਸਾਬਰੀ, ਸ਼ੰਨੋ, ਮੁਦੱਸਰ, ਮੁਜੱਕਰ ਔਰ ਜ਼ਰੀਫ ਅੰਸਾਰੀ ਦਾਊਦ ਸਰਾਏ ਸਹਾਰਨਪੁਰ ਤੋਂ ਪਹੁੰਚੇ ਨੇ। ਅਗਲਾ ਸੁਨੇਹਾ ਕਿਲ੍ਹਾ ਰਹਿਮਤਗੜ੍ਹ, ਮਲੇਰ ਕੋਟਲਾ ਤੋਂ ਮੁਹੰਮਦ ਇਕਬਾਲ ਕੁੱਕੂ, ਮੁਹੰਮਦ ਜਮੀਲ ਛਾਂਗਾ, ਨਿਸਾਰ ਅਖਤਰ, ਜੱਗਾ ਰਾਮ ਇਹ ਵੀ ਹਾਜ਼ਰ ਨੇ। ਲਓ ਜੀ ਜਾਂਦੇ ਜਾਂਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੀ ਪਸੰਦ ਗੀਤ, ਆਨੰਦ ਵੀ ਮਾਣੋ ਅਤੇ ਥੋੜ੍ਹਾ ਜਿਹਾ ਨੱਚ ਵੀ ਲਓ।
1: ਲੈਫਟ ਰਾਈਟ, ਲੈਫਟ ਰਾਈਟ, ਲੈਫਟ ਰਾਈਟ, ਲੈਫਟ ਰਾਈਟ, ਪਰੇਡ ਥੰਮ, ਜਵਾਨ ਪਿੱਛੇ ਸੇ ਗਾਣਾ ਗਾਏਗਾ।

0: ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਹਰ ਪਰਿਵਾਰ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ, ਰਾਤ ਨੂੰ ਬੱਤੀ ਟਾਈਮ ਸਿਰ ਬੰਦ ਹੁੰਦੀ ਹੈ, ਇੱਕ ਰੂਟੀਨ ਬਣੀ ਹੁੰਦੀ ਹੈ।
1: ਬਿਲਕੁਲ।
0: ਪਰ ਗਰਮੀ ਦੀਆਂ ਛੁੱਟੀਆਂ ਇੱਕ ਆਪਣੇ ਆਪ ਦੇ ਵਿੱਚ ਇੱਦਾਂ ਦੀ ਗੱਲ ਹੁੰਦੀ ਹੈ ਕਿ ਹਾਂ ਵੀ ਆਪਾਂ ਕਹਿ ਸਕਦੇ ਕਿ ਚਲੋ ਥੋੜ੍ਹਾ ਰਿਲੈਕਸ ਕਰ ਲਈਏ, ਹਰ ਕੋਈ ਰਿਲੈਕਸੇਸ਼ਨ ਚਾਹੁੰਦਾ ਆ।
1: ਬਿਲਕੁਲ।
0: ਭੈਣਾਂ ਨੂੰ ਹੁੰਦਾ ਕਿ ਹਾਂ ਵੀ ਚਲੋ ਇਹ ਇੱਕ ਵੇਲਾ ਹੈਗਾ ਕਿ ਹਾਂ ਅਸੀਂ ਘੁੰਮਣ ਜਾਵਾਂਗੇ ਜਾਂ ਕੋਈ ਕੋਈ ਪੁਰਾਣੇ ਕੰਮ ਪੈਂਡਿੰਗ ਨੇ ਉਹ ਕਰ ਲਈਏ, ਇੱਦਾਂ ਕਰ ਲਈਏ, ਉੱਦਾਂ ਕਰ ਲਈਏ। ਪਰ ਉਹਦੇ ਵਿੱਚ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਹੁਣੇ ਤੋਂ ਹੀ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿਓ ਤਾਂ ਫਿਰ ਅੱਗੇ ਜਾ ਕੇ ਕਾਫੀ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਔਰ ਤੁਹਾਡੇ ਬੱਚਿਆਂ ਨੂੰ ਬੈਨੀਫਿਟ ਦੇਣਗੀਆਂ।
1: ਬਿਲਕੁਲ। ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਸਵੇਰ ਦਾ ਟਿਫਨ ਹੀ ਹੈ, ਜਦੋਂ ਅਸੀਂ ਉਹਨੂੰ ਪੈਕ ਕਰਨਾ ਹੁੰਦਾ ਹੈ ਖਾਸ ਕਰਕੇ, ਅਤੇ ਉਹਦੇ ਵਿੱਚ ਵੀ ਸ਼ੇਅਰਿੰਗ ਜਿਹੜੀ ਹੈ ਪਰਿਵਾਰ ਦੀ ਹੋ ਜਾਵੇ ਤਾਂ ਬਹੁਤ ਚੰਗੀ ਹੈ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਬ੍ਰੇਕਫਾਸਟ 'ਚ ਕਿੱਦਾਂ ਕਿੱਦਾਂ ਕਿਹੜੀ ਕਿਹੜੀ ਮਿਹਨਤ ਮੁਸ਼ਕਤ ਮੰਮੀ ਜਿਹੜੇ ਨੇ ਜਾਂ ਸਾਡੀ ਵਾਈਫ ਜਾਂ ਭੈਣ ਜਿਹੜੀ ਹੈ ਸਵੇਰੇ ਕਰਦੀ ਹੈ ਟਿਫਨ ਤਿਆਰ ਕਰਨ ਵੇਲੇ। ਔਰ ਨਾਲ ਦੀ ਨਾਲ ਹਰਪ੍ਰੀਤ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਦੀ, ਤਾਂ ਇੱਕ ਬਹੁਤ ਹੀ ਵੱਡਾ ਰੁਝਾਨ ਜਿਹੜਾ ਹੈ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਵੱਖ ਵੱਖ ਤਰ੍ਹਾਂ ਦੀਆਂ ਕਲਾਸਾਂ ਪੇਰੈਂਟਸ ਜਿਹੜੇ ਨੇ ਉਹ ਲਗਵਾਉਣਾ ਚਾਹੁੰਦੇ ਨੇ, ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣੇ ਬੱਚੇ ਨੂੰ ਮਿਊਜ਼ਿਕ ਵੱਲ, ਡਾਂਸ ਵੱਲ ਜਾਂ ਇਹਨਾਂ ਚੀਜ਼ਾਂ ਵੱਲ ਇਹਨਾਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਭੇਜੀਏ, ਕਿ ਖੇਡਾਂ ਵੱਲ ਲੈ ਕੇ ਜਾਂਦੇ ਨੇ। ਔਰ ਬਹੁਤ ਸਾਰੇ ਬੱਚਿਆਂ ਨੂੰ ਮੌਕਾ ਮਿਲਦਾ ਹੈ ਖਾਸ ਕਰਕੇ ਕਿ ਉਹ ਆਪਣੀ ਉਸ ਕਲਾ ਨੂੰ ਹੋਰ ਜ਼ਿਆਦਾ ਉਜਾਗਰ ਕਰ ਸਕਣ ਅਤੇ ਉਹ ਕਲਾਸਾਂ ਜੁਆਇਨ ਕਰਦੇ ਨੇ। ਇਹਨਾਂ ਬਾਰੇ ਅਸੀਂ ਬਹੁਤ ਗੂੜ ਜਾਣਕਾਰੀ ਜਿਹੜੀ ਹੈ ਨਾ ਉਹ ਕਈ ਵਾਰ ਲਏ ਬਿਨਾਂ ਹੀ ਜਿਹੜਾ ਹੈ ਉਹ ਬੱਚਿਆਂ ਨੂੰ ਭੇਜਣਾ ਸ਼ੁਰੂ ਕਰ ਦਿੰਦੇ ਹਾਂ।
0: ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਸਮਰ ਕੈਂਪ।
1: ਜੀ
0: ਜੀ, ਕਿ ਸਮਰ ਕੈਂਪ ਦੇ ਵਿੱਚ ਆਪਾਂ ਬੱਚਿਆਂ ਨੂੰ ਜਦੋਂ ਭੇਜਣਾ ਚਾਹੁੰਦੇ ਹਾਂ ਉਹ ਇਹ ਸਾਰੀਆਂ ਜਿਹੜੀਆਂ ਤੁਸੀਂ ਚੀਜ਼ਾਂ ਦੱਸੀਆਂ ਨੇ ਉਹਦੇ ਵਿੱਚ ਅਸੀਂ ਸਿਖਾ ਸਕਦੇ ਹਾਂ ਆਪਣੇ ਬੱਚਿਆਂ ਨੂੰ। ਪਰ ਇੱਥੇ ਇੱਕ ਸੋਚਣ ਵਾਲੀ ਗੱਲ ਇਹ ਹੈਗੀ ਹੈ ਕਿ ਸਮਰ ਕੈਂਪ ਭੇਜਣਾ ਇਹ ਕੋਈ ਟ੍ਰੈਂਡ ਨਹੀਂ ਹੈ।
1: ਜੀ ਬਿਲਕੁਲ।
0: ਇਹ ਬਹੁਤ ਖਾਸ ਗੱਲ ਹੈ ਕਿ ਕਈਆਂ ਨੂੰ ਨਾ ਟੈਂਸ਼ਨ ਪਈ ਹੁੰਦੀ ਪੇਰੈਂਟਸ ਨੂੰ, ਬੱਚੇ ਦੇਖਾ ਦੇਖੀ ਕਹਿੰਦੇ ਆ ਕਿ ਮੇਰੇ ਫਰੈਂਡ ਨੇ ਸਮਰ ਕੈਂਪ ਜੁਆਇਨ ਕਰ ਲਿਆ ਹੈ ਮੰਮੀ ਮੈਨੇ ਵੀ ਕਰਨਾ ਹੈ।
1: ਉਹ ਸਰਚ ਕਰਨਾ ਸ਼ੁਰੂ ਕਰ ਦਿੰਦੇ ਨੇ ਕਾਫੀ ਸਮਾਂ ਪਹਿਲਾਂ, ਉਹਨਾਂ ਲਈ ਇੱਕ ਟਾਸਕ ਜਿਹੜਾ ਹੈ ਉਹ ਬਣ ਚੁੱਕਾ, ਜਦਕਿ ਉਹਨਾਂ ਨੂੰ ਇਹ ਚੀਜ਼ ਜਿਹੜੀ ਹੈ ਜ਼ਹਿਨ 'ਚ ਰੱਖਣੀ ਚਾਹੀਦੀ ਹੈ ਕਿ ਘਰ ਦੇ ਵਿੱਚ ਵੀ ਕੁਝ ਘੰਟੇ ਅਗਰ ਉਹ ਸਹੀ ਸੁਚੱਜੇ ਢੰਗ ਦੇ ਨਾਲ ਇੱਕ ਟਾਈਮਲਾਈਨ ਬਣਾ ਦੇਣ 24 ਘੰਟਿਆਂ ਦੇ ਵਿੱਚੋਂ ਕਿ ਆਹ 2 ਘੰਟੇ ਆਪਾਂ ਸਿਰਫ ਆਹ ਐਕਟੀਵਿਟੀ ਕਰਨੀ ਹੈ ਅਗਰ ਪੇਰੈਂਟਸ ਐਬਸੈਂਟ ਨੇ ਘਰ ਦੇ ਵਿੱਚ ਤਾਂ ਵੀ, ਤਾਂ ਇਹ ਚੀਜ਼ਾਂ ਵੀ ਜਿਹੜੀਆਂ ਨੇ ਉਹਨਾਂ ਦੀ ਰੂਟੀਨ ਨੂੰ ਇੱਕ ਘਰ ਦੇ ਵਿੱਚ ਹੀ ਸਮਰ ਕੈਂਪ ਦੇ ਤੌਰ 'ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਉਹ ਕਰ ਸਕਦੀਆਂ ਨੇ। ਲੇਕਿਨ ਜੇ ਬਾਹਰ ਲਗਾਉਣੇ ਨੇ ਫਿਰ ਹਰਪ੍ਰੀਤ ਤੁਹਾਨੂੰ ਬਖੂਬੀ ਦੱਸ ਸਕਦੇ ਨੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਅਸੀਂ ਧਿਆਨ 'ਚ ਰੱਖਣੀਆਂ ਨੇ।
0: ਬਿਲਕੁਲ। ਸਭ ਤੋਂ ਪਹਿਲੇ ਨੰਬਰ 'ਤੇ ਤਾਂ ਤੁਸੀਂ ਇਹ ਦੇਖੋ ਕਿ ਸਮਰ ਕੈਂਪ ਤੁਹਾਡੇ ਘਰ ਦੇ ਕੋਲ ਹੋਵੇ।
1: ਜੀ,
0: ਜਿੱਦਾਂ ਦਾ ਮਾਹੌਲ ਚੱਲਦਾ ਪਿਆ, ਆਪਾਂ ਕਹਿੰਦੇ ਹਾਂ ਕਿ ਬੱਚਿਆਂ ਦਾ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਹੈ, ਕਾਫੀ ਮਤਲਬ ਹਰ ਤਰੀਕੇ ਦੇ ਨਾਲ ਇਹਤਿਆਤ ਵਰਤਣੀ ਚਾਹੀਦੀ ਹੈ ਗਰਮੀ ਤੋਂ ਵੀ ਅਤੇ ਵੈਸੇ ਵੀ। ਅਤੇ ਤੁਸੀਂ ਕੋਸ਼ਿਸ਼ ਕਰੋ ਕਿ ਤੁਹਾਡੇ ਘਰ ਦੇ ਕੋਲ ਕੋਈ ਅੱਛਾ ਜਿਹਾ ਤੁਹਾਨੂੰ ਲੱਗਦਾ, ਤੁਸੀਂ ਸੁਣਿਆ ਕਿਸੇ ਕੋਲੋਂ, ਤੁਸੀਂ ਉਹਦਾ ਰਿਵਿਊ ਸੁਣਿਆ, ਕਿਸੇ ਵੀ ਜਗ੍ਹਾ 'ਤੇ ਤੁਸੀਂ ਆਪਣੇ ਬੱਚੇ ਨੂੰ ਜੁਆਇਨ ਕਰਵਾਉਣਾ ਆ ਤਾਂ ਤੁਸੀਂ ਉਹਦਾ ਰਿਵਿਊ ਜ਼ਰੂਰ ਲਓ ਅਤੇ ਉਹ ਸੁਣ ਕੇ ਫਿਰ ਦੇਖਭਾਲ ਕੇ ਤੁਸੀਂ ਖੁਦ ਪਹਿਲਾਂ ਉੱਥੇ ਵਿਚਰ ਕੇ ਬੰਦਿਆਂ ਦੇ ਨਾਲ ਵਿਚਰ ਕੇ ਫਿਰ ਤੁਸੀਂ ਡਿਸੀਜ਼ਨ ਲਓ ਕਿ ਹਾਂਜੀ ਅਸੀਂ ਬੱਚਿਆਂ ਨੂੰ ਇੱਥੇ ਭੇਜ ਸਕਦੇ ਹਾਂ।
1: ਬਿਲਕੁਲ।
0: ਇਹ ਪੇਰੈਂਟਸ ਨੂੰ, ਭੈਣਾਂ ਨੂੰ ਇਸ ਵੇਲੇ ਬਹੁਤ ਜ਼ਰੂਰਤ ਹੈਗੀ ਹੈ ਕਿ ਨਾਲੇ ਸਿੱਖਣ ਨੂੰ ਤਾਂ ਮਿਲੂਗਾ ਹੀ ਮਿਲੂਗਾ, ਇਹ ਨਾ ਹੋਵੇ ਨਾ ਟਾਈਮ ਵੇਸਟੇਜ ਹੋ ਜਾਵੇ।
1: ਬਿਲਕੁਲ।
0: ਉਹ ਚੀਜ਼ ਉੱਥੇ ਨਾ ਹੋਵੇ ਜੋ ਤੁਸੀਂ ਚਾਹੁੰਦੇ ਹੋ ਕਿ ਸਿੱਖਣ ਨੂੰ ਤਾਂ ਮਿਲੂਗਾ ਹੀ ਮਿਲੂਗਾ, ਪਰ ਉੱਥੇ ਨਾ ਹੋਵੇ, ਇਸ ਕਰਕੇ ਆਪ ਝਾਤ ਮਾਰੋ। ਸੈਕਿੰਡਲੀ, ਦੇਖਾ ਦੇਖੀ 'ਚ ਨਾ ਪਾਓ।
1: ਬਿਲਕੁਲ।
0: ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਉਹ ਚੀਜ਼ ਵਾਰਾ ਨਹੀਂ ਖਾਂਦੀ,
1: ਹਾਂਜੀ,
0: ਹੈ ਨਾ, ਕਿਉਂਕਿ ਹਰ ਚੀਜ਼ 'ਚ ਫਾਈਨਾਂਸ ਲੱਗਦਾ ਆ, ਪੈਸੇ ਲੱਗਦੇ ਨੇ, ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਜੇਬ ਨਹੀਂ ਸੁਣਦੀ ਫਿਰ ਕਾਹਦੀ ਲੋੜ ਹੈ।
1: ਬਿਲਕੁਲ।
0: ਜਿਵੇਂ ਆਪਾਂ ਜ਼ਿਕਰ ਕੀਤਾ ਕਿ ਘਰ ਦੇ ਵਿੱਚ ਤੁਸੀਂ ਸਮਰ ਕੈਂਪ ਕ੍ਰੀਏਟ ਕਰ ਲਓ, ਆਪਣੀ ਕ੍ਰੀਏਟੀਵਿਟੀ ਨੂੰ ਵੀ ਉਜਾਗਰ ਕਰੋ, ਦੋਨੋਂ ਜਾਣੇ ਸਗੋਂ ਬੱਚਾ ਔਰ ਮਾਂ ਦੋਨੋਂ ਮਿਲ ਕੇ ਤੁਸੀਂ ਸਮਰ ਕੈਂਪ ਲਗਾਓ।
1: ਔਰ ਇੱਕ ਮਹੀਨਾ ਪਹਿਲਾਂ ਹੀ ਘਰ ਦੇ ਵਿੱਚ ਅਸੀਂ ਹਰਪੇ ਤਿਆਰੀ ਕਰ ਸਕਦੇ ਹਾਂ ਕਿ ਜਿਵੇਂ ਘਰ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਆਉਂਦੀਆਂ ਨੇ, ਕੁਛ ਵੀ ਆਉਂਦਾ ਉਹਦੇ ਵਿੱਚੋਂ ਜੋ ਵੀ ਚੀਜ਼ਾਂ ਅਸੀਂ ਸੁੱਟਣੀਆਂ ਹੁੰਦੀਆਂ ਨੇ, ਜਿਹੜੀਆਂ ਅਸੀਂ ਥਰੋ ਕਰਨੀਆਂ ਹੁੰਦੀਆਂ ਨੇ, ਜਦੋਂ ਅਸੀਂ ਬੈਸਟ ਆਊਟ ਆਫ ਵੇਸਟ ਦੀ ਗੱਲ ਕਰਦੇ ਹਾਂ ਤਾਂ ਉਹ ਬੱਚਿਆਂ ਨੂੰ ਆਦਤ ਪਾਓ ਪਹਿਲਾਂ ਹੀ ਉਹ ਕਲੈਕਸ਼ਨ ਉਹਨਾਂ ਦੀ ਕਰਨੀ ਸ਼ੁਰੂ ਕਰ ਦੇਣ ਕਿ ਅਸੀਂ ਬੈਸਟ ਆਊਟ ਆਫ ਵੇਸਟ ਫਾਦਰਸ ਡੇ ਲਈ, ਮਦਰਸ ਡੇ ਲਈ, ਆਪਣੇ ਮੰਮਾ ਪਾਪਾ ਲਈ, ਆਪਣੇ ਸਿਸਟਰ ਬ੍ਰਦਰ ਲਈ, ਫਰੈਂਡਸ਼ਿਪ ਡੇ, ਬਹੁਤ ਸਾਰੇ ਦਿਨ ਮਨਾਉਂਦੇ ਹਾਂ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ, ਅਤੇ ਕਿਹੜੀ ਵੇਸਟ ਚੀਜ਼ਾਂ ਜਿਹੜੀਆਂ ਨੇ ਅਸੀਂ ਇਕੱਠੀਆਂ ਕਰਨੀਆਂ ਨੇ ਜਿਨ੍ਹਾਂ ਤੋਂ ਅਸੀਂ ਕੋਈ ਵਧੀਆ ਚੀਜ਼ ਜਿਹੜੀ ਹੈ ਘਰ ਦੀ ਬਣਾ ਸਕਦੇ ਹਾਂ। ਸੋ ਇਹਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ, ਮੁੱਕਦੀ ਗੱਲ ਇਹ ਹੈ ਕਿ ਸੋਚੋ, ਵਿਚਾਰੋ, ਭੇਡ ਚਾਲ ਦੇ ਵਿੱਚ ਨਾ ਪਾਓ, ਚਾਹੇ ਤੁਸੀਂ ਹੀ ਮਤਲਬ ਵੱਡਿਆਂ ਨੇ ਹੀ ਜਾਣਾ ਹੈ ਕਿਸੇ ਵੀ ਟ੍ਰੇਨਿੰਗ ਦੇ ਲਈ, ਕਿਸੇ ਵੀ ਐਕਟੀਵਿਟੀ ਦੇ ਲਈ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਬੱਚੇ ਤਾਂ ਬੱਚੇ, ਵੱਡੇ ਵੀ ਇਸ ਹੋੜ ਦੇ ਵਿੱਚ ਲੱਗੇ ਹੋਏ ਨੇ ਕਿ ਅਸੀਂ ਇੱਥੇ ਆਪਣੀ ਫਿਟਨੈਸ ਲਈ ਆਹ ਚੀਜ਼ ਜੁਆਇਨ ਕਰਨੀ ਹੈ,
0: ਕਿਉਂਕਿ ਗਰਮੀਆਂ ਦੀ ਛੁੱਟੀਆਂ ਨੇ ਨਾ, ਗਰਮੀਆਂ ਦੀ ਛੁੱਟੀਆਂ ਦਾ ਸਦਉਪਯੋਗ ਸਾਰਿਆਂ ਨੇ ਹੀ ਕਰਨਾ ਹੈ।
1: ਸਾਰਿਆਂ ਨੇ ਹੀ ਕਰਨਾ ਹੈ, ਲੇਕਿਨ ਸਤਰਕਤਾ ਦੇ ਨਾਲ। ਹਰਪ੍ਰੀਤ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਇੱਕ ਪਾਸੇ ਅਸੀਂ ਜੇਬ ਦਾ ਧਿਆਨ

0: ਪੈਸੇ ਵੀ ਨਾ ਖਰਾਬ ਹੋਣ, ਉਹ ਸ਼ੇਖੀ ਦੇ ਵਿੱਚ ਐਵੇਂ ਜ਼ਿਆਦਾ ਹਜ਼ਾਰਾਂ ਰੁਪਏ ਦੇ ਕੇ ਬਾਅਦ ਵਿੱਚ ਪਤਾ ਚੱਲੇ ਭਾਰ ਉਹਨਾਂ ਦਾ ਓਨਾ ਹੀ ਹੈ ਅਤੇ ਫਿਟਨੈਸ ਓਨੀ ਦੀ ਓਨੀ ਹੈ। ਇਹ ਚੀਜ਼ਾਂ ਨਾ ਹੋਣ ਜੇ ਤੁਸੀਂ ਸੋਚਣਾ ਵਿਚਾਰਨਾ ਅਤੇ ਇਹ ਘਰ ਦੇ ਵਿੱਚ ਬੈਠ ਕੇ ਪਲੈਨਿੰਗ ਕਰੋ ਔਰ ਬੱਚਿਆਂ ਨੂੰ ਇਸ ਪਲੈਨਿੰਗ ਦਾ ਹਿੱਸਾ ਜ਼ਰੂਰ ਅਤੇ ਜ਼ਰੂਰ ਬਣਾਓ।
1: ਅਤੇ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਾਂ ਦੋਵੇਂ ਆਪਣੀ ਗੱਲਾਂ 'ਤੇ ਵਿਰਾਮ ਲਗਾ ਕੇ ਇੱਕ ਜਿਹੜਾ ਸਾਡੇ ਵਸਦੇ ਵਿਹੜੇ ਦਾ ਜਿਹਨੂੰ ਕਹਿੰਦੇ ਆ ਕਿ ਇੱਕ ਮੇਨ ਬੇਸ ਹੈ ਐਂਟਰਟੇਨਮੈਂਟ, ਉਹਨੂੰ ਨਾ ਭੁੱਲੀਏ ਅਤੇ ਇੱਕ ਪਿਆਰਾ ਜਿਹਾ ਗੀਤ ਆਪਣੇ ਸੁਣਨ ਵਾਲਿਆਂ ਦੇ ਨਾਲ ਸਾਂਝਾ ਕਰੀਏ।
0: ਜੀ ਬਿਲਕੁਲ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
2: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
1: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
2: ਅਪਲਾਈ ਕਿਵੇਂ ਕਰੀਏ?
1: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 May 2026 ਹੈ। ਸਹਾਇਤਾ ਲਈ 0112311242428 ਤੇ ਸੰਪਰਕ ਕਰੋ।
2: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
3: ਹੈਲੋ,
4: ਨਮਸਕਾਰ। ਭਾਰਤੀ ਦੂਰ ਸੰਚਾਰ ਨਿਯਾਮਕ ਪ੍ਰਾਧਿਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲੀਏ ਕ੍ਰਿਪਿਆ 9 ਦਬਾਏ।

0: ਵਿੱਚ ਪ੍ਰੋਬਲਮਸ ਵੀ ਆਈਆਂ ਹੋਣਗੀਆਂ
1: ਹਾਂਜੀ, ਪ੍ਰੋਬਲਮਸ ਆਈਆਂ ਸੀ ਕਿਉਂਕਿ ਬੇਬੀ ਮੇਰਾ ਛੋਟਾ ਵਾਲਾ 6 ਮਹੀਨੇ ਦਾ ਸੀ ਜਦੋਂ ਮੈਂ ਸਟਾਰਟ ਕੀਤਾ।
0: ਜੀ
1: ਹਾਂਜੀ
0: ਜੀ ਅਤੇ ਕਿੰਨੇ ਕੁ ਸਾਲ ਹੋ ਗਏ ਨੇ ਤੁਹਾਨੂੰ ਡਾਂਸ ਕਲਾਸ
1: ਮੈਮ? ਮੈਨੂੰ
0: ਸ਼ੁਰੂ ਕੀਤੇ ਨੂੰ?
1: 13 ਈਅਰਸ ਹੋ ਗਏ ਨੇ। ਹਾਂਜੀ, ਅੱਜ ਮੇਰੇ ਬੱਚੇ ਕਾਫੀ ਜਿਹੜੇ 13 ਸਾਲਾਂ ਤੋਂ ਮੇਰੇ ਨਾਲ ਜੁੜੇ ਹੋਏ ਹੈ ਉਹ
0: ਜੀ
1: ਕਾਫੀ ਅੱਛੇ ਮੁਕਾਮ ਤੇ ਪਹੁੰਚ ਗਏ ਨੇ, ਰਿਐਲਿਟੀ ਸ਼ੋਜ਼ ਵਿੱਚ ਆ ਰਹੇ ਨੇ, ਮੁੰਬਈ ਵਿੱਚ ਸੈਟਲਡ ਨੇ, ਤੇ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਮੇਰੇ ਬੱਚੇ ਮੁਕਾਮ ਤੇ ਪਹੁੰਚ ਗਏ ਨੇ।
0: ਜੀ ਤੇ ਤੁਸੀਂ ਦੱਸਿਆ ਕਿ ਤੁਹਾਡਾ ਬੱਚਾ ਉਦੋਂ ਛੋਟਾ ਸੀ ਜਦੋਂ
1: ਹਾਂਜੀ
0: ਤੁਸੀਂ ਕਲਾਸਿਸ ਸ਼ੁਰੂ ਕੀਤੀਆਂ ਸੀ,
1: ਹਾਂਜੀ
0: ਤੇ ਹੁਣ ਉਹ ਵੀ ਵੱਡਾ ਹੋ ਗਿਆ।
1: ਹਾਂਜੀ ਹਾਂਜੀ, ਉਹ 13 ਸਾਲ ਦਾ, 13-14 ਸਾਲ ਦਾ ਹੋ ਗਿਆ ਉਹ ਵੀ, ਉਹ ਵੀ ਨਾਲ ਹੀ ਮੇਰੇ ਡਾਂਸ ਕਰਦਾ ਸੀਗਾ।
0: ਜੀ ਆਪਣੇ ਸੁਣਨ ਵਾਲਿਆਂ ਨੂੰ ਅਸੀਂ ਦੱਸ ਦਈਏ ਕਿ ਨਿਧੀ ਜੀ 13 ਸਾਲ ਤੋਂ ਲਗਾਤਾਰ ਡਾਂਸ ਸਿਖਾ ਰਹੇ ਨੇ, ਕਲਾਸਿਸ ਲੈ ਰਹੇ ਨੇ, ਤੇ ਇਹ ਇੰਨੇ ਫਿੱਟ ਨੇ ਕਿ ਇਹਨਾਂ ਨੂੰ ਦੇਖ ਕੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ
1: ਥੈਂਕ ਯੂ
0: ਕਿ
1: ਮੈਮ
0: ਇਹਨਾਂ ਦਾ ਬੇਟਾ ਇੰਨਾ ਵੱਡਾ ਹੋਏਗਾ। ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਡਾਂਸ ਹੈ ਇਹ ਸਾਨੂੰ ਫਿਟਨੈਸ ਦੇ ਨਾਲ ਸਿੱਧੇ ਤੌਰ ਤੇ ਜੋੜ ਕੇ ਰੱਖਦਾ ਹੈ, ਸਾਨੂੰ ਤੰਦਰੁਸਤ ਰੱਖਦਾ ਹੈ,
1: ਬਿਲਕੁਲ
0: ਸਾਨੂੰ ਖੁਸ਼ ਰੱਖਦਾ ਹੈ।
1: ਹਾਂਜੀ,
0: ਤੇ ਤੁਸੀਂ ਇਸ ਤਰ੍ਹਾਂ ਫਿਟਨੈਸ ਦੇ ਜ਼ਰੀਏ ਡਾਂਸ ਦੇ ਨਾਲ ਹੀ ਜੁੜੇ ਹੋਏ ਹੋ ਜਾਂ ਕੁਛ ਹੋਰ ਵੀ ਕਰਦੇ ਹੋ?
1: ਮੈਂ ਯੋਗਾ ਕਰਦੀ ਹਾਂ, ਮੈਂ ਜਲੰਧਰ ਦੀ ਫਸਟ ਜ਼ੁੰਬਾ ਇੰਸਟ੍ਰਕਟਰ ਹਾਂ, ਜਿਹੜੀ ਜਲੰਧਰ 'ਚ ਪਹਿਲੀ ਫੀਮੇਲ ਲਾਇਸੈਂਸ ਹੋਲਡਰ ਹੈ ਜ਼ੁੰਬਾ ਦੀ।
0: ਅੱਛਾ,
1: ਹਾਂਜੀ,
0: ਬਹੁਤ ਵਧੀਆ।
1: ਔਰ ਮੈਂ ਯੋਗਾ ਕਰਾਉਂਦੀ ਹਾਂ, ਐਰੋਬਿਕਸ ਕਰਾਉਂਦੀ ਹਾਂ, ਬਹੁਤ ਸਾਰੀਆਂ ਫਿਟਨੈਸ ਰਿਲੇਟਡ ਚੀਜ਼ਾਂ ਮੈਂ ਕਰਵਾਉਂਦੀ ਹਾਂ। ਯੋਗਾ ਦਾ ਗਿਆਨ ਮੈਨੂੰ ਆਪਣੀ ਮਦਰ ਤੋਂ, ਮੇਰੇ ਫਾਦਰ ਤੋਂ ਮਿਲਿਆ।
0: ਜੀ,
1: ਹਾਂਜੀ,
0: ਘਰ ਦੇ ਵਿੱਚ ਮਤਲਬ ਯੋਗਾ ਦਾ ਮਾਹੌਲ ਸੀ?
1: ਹਾਂਜੀ।
0: ਠੀਕ ਹੈ ਜੀ, ਬਹੁਤ ਵਧੀਆ ਗੱਲ ਹੈ। ਤੁਸੀਂ ਦੱਸਿਆ ਕਿ ਤੁਸੀਂ ਜਲੰਧਰ ਦੇ ਫਸਟ
1: ਜ਼ੁੰਬਾ ਇੰਸਟ੍ਰਕਟਰ ਹੋ।
0: ਠੀਕ ਹੈ ਜੀ,
1: ਹਾਂਜੀ।
0: ਫਿਰ ਤੁਸੀਂ ਜ਼ੁੰਬਾ ਬਾਰੇ ਕਿਵੇਂ ਸੋਚਿਆ ਕਿ ਹੁਣ, ਕਿਉਂਕਿ ਡਾਂਸ ਦੀ ਹੀ ਇੱਕ ਵਿਧਾ ਹੈ ਜ਼ੁੰਬਾ?
1: ਨਹੀਂ ਮੈਮ, ਇਹ ਐਕਚੁਅਲੀ ਡੀਜੇ ਮਿਊਜ਼ਿਕ ਹੈ, ਉਹਦੇ ਉੱਤੇ ਫਿਟਨੈਸ ਪ੍ਰੋਗਰਾਮ ਹੈ, ਇੰਟੈਂਸਿਟੀ ਵਰਕਆਊਟ ਹੈ। ਲੋਕਾਂ ਨੂੰ ਬੜਾ ਵੱਡਾ ਮਿੱਥ ਹੈ ਕਿ ਇਹ ਡਾਂਸ ਹੈ, ਇਹ ਜ਼ੁੰਬਾ ਡਾਂਸ ਨਹੀਂ ਹੈ, ਜ਼ੁੰਬਾ ਇੱਕ ਫਿਟਨੈਸ ਫਾਰਮ ਹੈ।
0: ਠੀਕ ਹੈ ਜੀ,
1: ਹਾਂਜੀ,
0: ਤੇ ਤੁਸੀਂ ਉਸ ਦੇ ਲਈ ਖਾਸ ਸਿਖਲਾਈ ਵੀ ਲਈ ਹੋਈ?
1: ਹਾਂਜੀ ਬਿਲਕੁਲ ਜੀ, ਮੇਰੀ ਇਹਦੀ ਪੜ੍ਹਾਈ ਹੋਈ ਹੈ ਪੂਰੀ, ਔਰ ਲਾਇਸੈਂਸ ਇਹਦਾ ਮਿਲਦਾ ਪ੍ਰੋਪਰ, ਤੇ ਮੈਨੂੰ ਲਾਇਸੈਂਸ, ਮੈਂ ਉਹਦੇ ਲਈ ਟ੍ਰੇਨਿੰਗ ਲਿੱਤੀ ਹੈ ਪ੍ਰੋਪਰ।
0: ਜੀ, ਤੇ ਯੋਗਾ ਬਾਰੇ ਵੀ ਕੁਝ ਦੱਸੋ, ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਦੋਂ ਵਿਸ਼ਵ ਪੱਧਰ 'ਤੇ ਯੋਗਾ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਤੁਸੀਂ ਕੀ ਸਮਝਦੇ ਹੋ ਕਿ ਯੋਗਾ ਸਾਡੀ ਜ਼ਿੰਦਗੀ ਨੂੰ ਕਿਵੇਂ ਚੇਂਜ ਕਰ ਸਕਦਾ ਹੈ?
1: ਮੈਮ, ਯੋਗਾ ਮੈਂਟਲ ਪੀਸ ਦਾ ਇੱਕ ਰਾਹ ਹੈ ਬਹੁਤ ਵੱਡਾ
0: ਜੀ।
1: ਇਹ ਫੀਮੇਲਸ, ਇਹ ਬੱਚਿਆਂ ਨੂੰ, ਇਹ ਮੇਲਸ ਨੂੰ ਹਮੇਸ਼ਾ ਯੋਗਾ ਨਾਲ ਜੁੜਿਆ ਰਹਿਣਾ ਚਾਹੀਦਾ ਹੈ ਜੋ ਆਪਣੇ ਮੈਂਟਲ ਲੈਵਲ ਨੂੰ ਠੀਕ ਰੱਖਣਾ ਚਾਹੁੰਦੇ ਨੇ।
0: ਹਾਂਜੀ, ਮਤਲਬ ਅਸੀਂ ਗੱਲ ਕਰਦੇ ਹਾਂ ਕਿ ਸ਼ਾਇਦ ਯੋਗਾ ਕਰਾਂਗੇ ਤਾਂ ਅਸੀਂ ਪਤਲੇ ਹੋ ਜਾਵਾਂਗੇ ਜਾਂ ਅਸੀਂ ਥੋੜ੍ਹਾ ਠੀਕ ਹੋ ਜਾਵਾਂਗੇ, ਸਰੀਰਕ ਹੀ ਨਹੀਂ ਬਲਕਿ ਮਾਨਸਿਕ ਤੌਰ 'ਤੇ ਵੀ ਸਾਨੂੰ ਬਹੁਤ ਤੰਦਰੁਸਤ,
1: ਮਾਨਸਿਕ ਤੌਰ 'ਤੇ ਜ਼ਿਆਦਾ ਤੰਦਰੁਸਤ ਯੋਗਾ ਰੱਖਦਾ ਮੈਮ। ਹਾਂਜੀ, ਅਤੇ ਹੈਪੀ ਹਾਰਮੋਨਸ ਤੁਹਾਨੂੰ ਇੰਟੈਂਸਿਟੀ ਵਰਕਆਊਟਸ ਤੋਂ ਮਿਲਦੇ ਆ
0: ਜੀ,
1: ਲਾਈਕ ਜ਼ੁੰਬਾ ਜਾਂ ਐਰੋਬਿਕਸ ਕਹਿ ਲਓ ਜਾਂ ਬਾਲੀਵੁੱਡ ਮਿਊਜ਼ਿਕ ਨਾਲ ਰਿਲੇਟਡ ਕਹਿ ਲਓ ਐਕਸਰਸਾਈਜ਼ਸ।
0: ਸਾਡੇ ਸੁਣਨ ਵਾਲਿਆਂ ਨੂੰ ਥੋੜ੍ਹਾ ਹੋਰ ਵਿਸਤਾਰ ਸਹਿ ਦੱਸੋ ਕਿ ਇਹ ਹੈਪੀ ਹਾਰਮੋਨਸ ਤੁਸੀਂ ਗੱਲ ਕੀਤੀ ਹੈ,
1: ਹਾਂਜੀ,
0: ਇਸ ਦੇ ਬਾਰੇ ਕੁਝ ਦੱਸੋ।
1: ਮੈਮ, ਇੰਟੈਂਸਿਟੀ ਇੱਕ ਨਾ ਵਰਕਆਊਟ ਹੁੰਦਾ ਵੈ ਜਿਹਦਾ ਪੂਰਾ ਗ੍ਰਾਫ ਸੈੱਟ ਕੀਤਾ ਜਾਂਦਾ
0: ਜੀ।
1: ਹਾਈ, ਜਦੋਂ ਹਾਈ ਜਾਣਾ ਗ੍ਰਾਫ, ਅਤੇ ਜਦੋਂ ਏ ਦੇ ਬਾਅਦ ਬੀ ਆਉਣਾ ਨਾ, ਉੱਦਾਂ ਹੀ ਏ ਤੋਂ ਬਾਅਦ ਕਿਹੜੀ ਐਕਸਰਸਾਈਜ਼ ਆਉਣੀ ਹੈ, ਇੱਦਾਂ ਗ੍ਰਾਫ ਸੈੱਟ ਕੀਤਾ ਜਾਂਦਾ। ਹਾਂਜੀ, ਜਿਵੇਂ ਕੋਈ ਕੋਈ ਮੈਂਬਰ ਮੇਰੇ ਕੋਲ ਆਉਂਦਾ, ਉਹਦੇ ਕੋਲ ਜੰਪਿੰਗ ਜੈਕਸ ਨਹੀਂ ਹੁੰਦੇ, ਕੋਈ ਓਲਡ ਏਜ ਹੈ ਜਾਂ ਕਿਸੇ ਦੇ ਨੀਂਹ ਦੀ ਪ੍ਰੋਬਲਮ ਹੈ, ਤਾਂ ਉਹਨੂੰ ਕਿੱਦਾਂ ਜੰਪਿੰਗ ਜੈਕਸ ਤੋਂ ਇਲਾਵਾ ਕਿਹੜੀ ਐਕਸਰਸਾਈਜ਼ ਦਿੱਤੀ ਜਾ ਸਕਦੀ ਹੈ, ਉਹ ਮਾਇਨੇ ਰੱਖਦਾ ਵੈ
0: ਜੀ। ਅਤੇ ਹੈਪੀ ਹਾਰਮੋਨਸ ਕਿਵੇਂ ਜੁੜੇ ਹੋਏ ਨੇ ਇਸ ਨਾਲ?
1: ਹੈਪੀ ਹਾਰਮੋਨਸ ਐਵੇਂ ਹੈ ਕਿ ਮੈਮ, ਜਦੋਂ ਇੰਟੈਂਸਿਟੀ ਵਰਕਆਊਟ ਹੁੰਦਾ, ਇੰਟੈਂਸਿਟੀ 'ਤੇ ਮਿਊਜ਼ਿਕ ਜਾਂਦਾ ਨਾ, ਤਾਂ ਤੁਹਾਡੇ ਆਲਰੇਡੀ ਹੈਪੀ ਹਾਰਮੋਨਸ ਰਿਲੀਜ਼ ਹੁੰਦੇ ਹੀ ਹੁੰਦੇ ਨੇ, ਉਹ ਤੁਹਾਡੇ ਗ੍ਰਾਫ 'ਤੇ ਬਹੁਤ ਸੈੱਟ ਕਰਨਾ ਪੈਂਦਾ ਕਿ ਗ੍ਰਾਫਿਕ ਐਕਸਰਸਾਈਜ਼ ਹੋਣੀਆਂ ਬਹੁਤ ਜ਼ਰੂਰੀ ਹੈ ਉਹਦੇ 'ਤੇ।
0: ਆਪਣੇ ਸੁਣਨ ਵਾਲੇ ਨੂੰ ਹੋਰ ਥੋੜ੍ਹਾ ਵਿਸਤਾਰ ਨਾਲ ਦੱਸ ਦਈਏ ਕਿ ਹੈਪੀ ਹਾਰਮੋਨਸ ਤੁਹਾਨੂੰ ਖੁਸ਼ ਰੱਖਣ ਦੇ ਲਈ ਬਹੁਤ ਹੀ ਜ਼ਿਆਦਾ ਮਦਦਗਾਰ ਹੁੰਦੇ ਨੇ। ਦੇਖੋ, ਅਸੀਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਖੁਸ਼ੀ ਭਾਲਦੇ ਹਾਂ, ਕੋਈ ਨਸ਼ਾ ਕਰਦਾ ਏ, ਕੋਈ ਹੋਰ ਬੁਰੀ ਆਦਤ ਅਪਣਾਉਂਦਾ ਏ, ਅਤੇ ਕੋਈ ਖਾਣ ਪੀਣ ਦੇ ਵਿੱਚ ਖੁਸ਼ੀ ਲੱਭਦਾ ਏ, ਕੋਈ ਕਿਸੇ ਤਰ੍ਹਾਂ ਲੱਭ ਰਿਹਾ ਏ, ਪਰ ਜੇਕਰ ਤੁਸੀਂ ਆਪਣੇ ਆਪ 'ਤੇ ਕੰਮ ਕਰੋਗੇ ਤਾਂ ਇਹ ਹੈਪੀ ਹਾਰਮੋਨਸ ਤੁਹਾਨੂੰ ਐਕਸਰਸਾਈਜ਼ ਦੇ ਜ਼ਰੀਏ ਵੀ ਮਿਲ ਸਕਦੇ ਨੇ।
1: ਬਿਲਕੁਲ ਜੀ
0: ਜੀ। ਅਤੇ ਕਥਕ ਤੋਂ ਇਲਾਵਾ ਵੀ ਤੁਸੀਂ ਕੋਈ ਹੋਰ ਡਾਂਸ ਦੇ ਨਾਲ ਜੁੜੇ ਹੋਏ ਹੋ ਜਾਂ ਕਥਕ ਦੇ ਵਿੱਚ ਹੀ ਮਾਰਦੇ?
1: ਮੈਂ ਗਿੱਧਾ ਵੀ ਕਰਦੀ ਹਾਂ, ਭੰਗੜਾ ਵੀ ਕੀਤਾ ਹੋਇਆ
0: ਜੀ।
1: ਹਾਂਜੀ,
0: ਠੀਕ ਹੈ ਜੀ। ਤੁਸੀਂ ਇੰਨਾ ਕੁਛ ਕਰ ਰਹੇ ਹੋ, ਫਿਰ ਪਰਿਵਾਰਿਕ ਜ਼ਿੰਮੇਦਾਰੀਆਂ ਦੇ ਨਾਲ ਕਿਵੇਂ ਮੈਨੇਜ ਕਰਦੇ ਹੋ?
1: ਮੈਂ ਇਹੀ ਤਾਂ ਬਹੁਤ ਵੱਡਾ ਟਾਸਕ ਹੈ ਮੇਰੇ ਲਈ, ਹੈ ਨਾ
0: ਜੀ,
1: ਕਿਉਂਕਿ ਫਸਟ ਪ੍ਰਾਇਓਰਿਟੀ ਫੈਮਿਲੀ ਹੀ ਹੈ, ਉਹਨੂੰ ਬੈਲੈਂਸ ਕਰਕੇ ਹੀ ਮੈਂ ਕੰਮ ਨੂੰ ਟਾਈਮ ਦਿੰਦੀ ਹਾਂ
0: ਜੀ।
1: ਹਾਂਜੀ, ਸਭ ਕੁਛ ਮੈਂ ਪਲਾਨ ਕੀਤਾ ਹੁੰਦਾ ਮੈਮ, ਪਲਾਨਿੰਗ ਤੋਂ ਬਿਨਾਂ ਕੁਛ ਸਡਨ ਹੋ ਜਾਏ ਤਾਂ ਬਹੁਤ ਸਭ ਕੁਛ ਮੈਸੀ ਹੋ ਜਾਂਦਾ, ਬਟ ਅਦਰਵਾਈਜ਼ ਮੈਂ ਸਭ ਕੁਛ ਪਲਾਨਿੰਗ ਨਾਲ ਹੀ ਚੱਲਦੀ ਹਾਂ।
0: ਮਤਲਬ ਕਿ ਪੂਰਾ ਡਿਸਿਪਲਿਨ ਦੇ ਨਾਲ,
1: ਡਿਸਿਪਲਿਨ ਨਾਲ,
0: ਟਾਈਮ ਨਾਲ ਸੌਣਾ, ਟਾਈਮ ਨਾਲ ਉੱਠਣਾ।
1: ਹਾਂਜੀ ਹਾਂਜੀ, ਜਿਵੇਂ 7 ਵਜੇ ਕਲਾਸ ਹੈ ਅਤੇ ਮੈਂ 7:45 ਉੱਠ ਕੇ ਆਪਣੀ ਕਲਾਸ ਵਿੱਚ ਖੜੀ ਹੁੰਦੀ ਹਾਂ, ਹਜੇ ਤੱਕ ਤਾਂ ਮੈਂ ਕਦੀ ਲੇਟ ਨਹੀਂ ਪਹੁੰਚੀ
0: ਜੀ।
1: ਹਾਂਜੀ,
0: ਬਹੁਤ ਵਧੀਆ ਗੱਲ ਹੈ। ਦੇਖੋ, ਜ਼ਿੰਦਗੀ 'ਚ ਅਨੁਸ਼ਾਸਨ ਹੋਵੇ ਤਾਂ ਸਭ ਕੁਝ ਸਾਨੂੰ ਸਮੇਂ ਦੇ ਨਾਲ ਮਿਲਦਾ ਰਹਿੰਦਾ ਹੈ, ਅਤੇ ਸਮਾਂ ਬਹੁਤ ਕੁਝ ਸਾਨੂੰ ਦਿੰਦਾ ਵੀ ਹੈ ਜ਼ਿੰਦਗੀ।
1: ਹਾਂਜੀ,
0: ਅਤੇ ਤੁਸੀਂ ਕਿਉਂਕਿ ਇੰਨੇ ਮਲਟੀ ਟਾਸਕਿੰਗ ਹੋ,

0: ਦਿੱਤਾ।
1: ਦੇਖੋ ਅੱਜ ਕੱਲ੍ਹ ਜੋ ਮੋਟਾਪਾ ਹੈ ਨਾ, ਉਹ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕਿਆ ਹੈ ਸਾਡੇ ਦੇਸ਼ ਦੇ ਵਿੱਚ। ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਨੇ ਜੋ ਪੂਰੇ ਵਿਸ਼ਵ ਦੇ ਵਿੱਚ ਜਿਸ ਮਾਮਲੇ 'ਚ ਦੇਸ਼ ਅੱਗੇ ਜਾ ਰਿਹਾ ਹੈ, ਬਹੁਤ ਮਾੜੀ ਗੱਲ ਹੈ। ਅਤੇ ਕਹਿੰਦੇ ਨੇ ਕਿ ਮੋਟਾਪਾ ਬਹੁਤ ਸਾਰੇ ਬਿਮਾਰੀਆਂ ਦੀ ਜੜ੍ਹ ਹੈ। ਮੋਟਾਪਾ ਦੂਰ ਕਰਨ ਦੇ ਲਈ ਐਕਸਰਸਾਈਜ਼ ਜ਼ਰੂਰੀ ਹੈ, ਡਾਂਸ ਨਾਲ ਜੁੜਨਾ ਜ਼ਰੂਰੀ ਹੈ, ਫਿਟਨੈਸ ਪ੍ਰੋਗਰਾਮਸ ਨਾਲ ਜੁੜਨਾ ਜ਼ਰੂਰੀ ਹੈ। ਅਤੇ ਜੇਕਰ ਅਸੀਂ ਲਗਾਤਾਰ ਜੁੜੇ ਰਹਾਂਗੇ ਤਾਂ ਫਿੱਟ ਵੀ ਰਹਾਂਗੇ ਨਿਧੀ ਜੀ ਹੁਣਾਂ ਵਾਂਗ।
0: ਬਿਲਕੁਲ, ਥੈਂਕ ਯੂ। ਹੁਣ ਜਿੱਦਾਂ ਇੱਕ ਬੱਚਾ ਮੇਰੇ ਕੋਲ ਆਇਆ
1: ਜੀ,
0: ਉਹਦੀ ਐਡਮਿਸ਼ਨ ਕਰਾਈ, ਉਹ 3+ ਸੀਗਾ ਅਤੇ ਉਹ ਨਾ ਟੋਸ 'ਤੇ ਚੱਲਦਾ ਸੀ, ਅੱਡੀਆਂ ਥੱਲੇ ਨਹੀਂ ਲਾਉਂਦਾ ਸੀ। ਮਦਰ ਵਰਕਿੰਗ ਹੈ, ਫਾਦਰ ਵਰਕਿੰਗ ਹੈ, ਘਰ ਕੋਈ ਮੇਡ ਰੱਖੀ ਹੋਈ ਹੈ ਜਿਹੜਾ ਬੱਚੇ ਦਾ ਧਿਆਨ ਰੱਖ ਰਹੀ ਹੈ
1: ਜੀ,
0: ਅਤੇ ਉਹਨਾਂ ਨੂੰ ਉਹਦੀ ਮਦਰ ਨੂੰ ਪਤਾ ਹੀ ਨਹੀਂ ਹੈ ਕਿ ਬੱਚਾ ਮੇਰਾ ਟੋਸ 'ਤੇ ਚੱਲ ਰਿਹਾ। ਉਹਨੂੰ ਮੈਂ ਇੰਨਾ ਉਹਦੇ 'ਤੇ ਵਰਕ ਕੀਤਾ ਅਤੇ ਅੱਜ ਤੁਸੀਂ ਉਹ ਦੇਖੋ, ਬੱਚਾ 5 ਸਾਲ ਦਾ ਹੋ ਗਿਆ, ਉਹ ਪੂਰਾ ਫਲੈਟ ਫੀਟ 'ਤੇ ਚੱਲਦਾ, ਕੋਈ ਉਹਨੂੰ ਦਿੱਕਤ ਨਹੀਂ ਹੈ। ਮੈਂ ਉਹਦੀ ਮਦਰ ਨੂੰ ਦੱਸਿਆ, ਉਹਦੀ ਮਦਰ ਨੂੰ ਪਤਾ ਹੀ ਨਹੀਂ ਹੈ ਕਿ ਬੇਸਿਕ ਹੈ ਚੀਜ਼ਾਂ ਵੀ ਬੱਚੇ ਦਾ ਖਿਆਲ ਰੱਖਣੀਆਂ ਚਾਹੀਦੀਆਂ।
1: ਬਹੁਤ ਵਧੀਆ ਗੱਲ ਕੀਤੀ ਤੁਸੀਂ। ਬੱਚਿਆਂ ਦੇ ਨਾਲ ਜੋ ਜੁੜੇ ਹੋਏ ਵਿਸ਼ੇ ਨੇ, ਮੈਨੂੰ

0: ਹੁਣਾ ਵਾਂਗ
1: ਬਿਲਕੁਲ, ਥੈਂਕ ਯੂ।
0: ਜੀ
1: ਹੁਣ ਜਿੱਦਾਂ ਇੱਕ ਬੱਚਾ ਮੇਰੇ ਕੋਲ ਆਇਆ, ਉਹਦੀ ਐਡਮਿਸ਼ਨ ਕਰਾਈ, ਉਹ 3+ ਸੀਗਾ, ਅਤੇ ਉਹ ਨਾ ਟੋਸ 'ਤੇ ਚੱਲਦਾ ਸੀ,
0: ਜੀ
1: ਅੱਡੀਆਂ ਥੱਲੇ ਨਹੀਂ ਲਾਉਂਦਾ ਸੀ। ਮਦਰ ਵਰਕਿੰਗ ਹੈ, ਫਾਦਰ ਵਰਕਿੰਗ ਹੈ, ਘਰ ਕੋਈ ਮੇਡ ਰੱਖੀ ਹੋਈ ਹੈ ਜਿਹੜਾ ਬੱਚੇ ਦਾ ਧਿਆਨ ਰੱਖ ਰਹੀ ਹੈ,
0: ਜੀ,
1: ਅਤੇ ਉਹਨਾਂ ਨੂੰ ਉਹਦੀ ਮਦਰ ਨੂੰ ਪਤਾ ਹੀ ਨਹੀਂ ਹੈ ਕਿ ਬੱਚਾ ਮੇਰਾ ਟੋਸ 'ਤੇ ਚੱਲ ਰਿਹਾ। ਉਹਨੂੰ ਮੈਂ ਇੰਨਾ ਉਹਦੇ 'ਤੇ ਵਰਕ ਕੀਤਾ, ਅਤੇ ਅੱਜ ਤੁਸੀਂ ਉਹ ਦੇਖੋ, ਬੱਚਾ 5 ਸਾਲ ਦਾ ਹੋ ਗਿਆ, ਉਹ ਪੂਰਾ ਫਲੈਟ ਫੀਟ 'ਤੇ ਚੱਲਦਾ, ਕੋਈ ਉਹਨੂੰ ਦਿੱਕਤ ਨਹੀਂ ਹੈ।
0: ਜੀ
1: ਮੈਂ ਉਹਦੀ ਮਦਰ ਨੂੰ ਦੱਸਿਆ, ਉਹਦੀ ਮਦਰ ਨੂੰ ਪਤਾ ਹੀ ਨਹੀਂ ਹੈ ਕਿ ਬੇਸਿਕ ਹੈ ਚੀਜ਼ਾਂ ਵੀ, ਬੱਚੇ ਦਾ ਖਿਆਲ ਰੱਖਣੀਆਂ ਚਾਹੀਦੀਆਂ।
0: ਬਹੁਤ ਵਧੀਆ ਗੱਲ ਕੀਤੀ ਤੁਸੀਂ। ਬੱਚਿਆਂ ਦੇ ਨਾਲ ਜੋ ਜੁੜੇ ਹੋਏ ਵਿਸ਼ੇ ਨੇ, ਮੈਨੂੰ ਲੱਗਦਾ ਉਹਨਾਂ ਵੱਲ ਤੁਸੀਂ ਜ਼ਿਆਦਾ ਕੰਮ ਕਰ ਰਹੇ ਹੋ।
1: ਹਾਂਜੀ, ਉਹਦੇ 'ਤੇ ਵੀ ਕਰ ਰਹੀ ਹਾਂ, ਫੀਮੇਲਸ 'ਤੇ ਵੀ ਕਰ ਰਹੀ ਹਾਂ ਮੈਮ।
0: ਜੀ, ਫੀਮੇਲਸ ਦੇ ਨਾਲ ਜੁੜੀਆਂ ਹੋਈਆਂ ਕਿਹੜੀਆਂ ਤੁਸੀਂ ਪ੍ਰੋਬਲਮਸ?
1: ਮੈਨੋਪੌਜ਼ ਜਿੱਦਾਂ ਹੈਗਾ, ਅੱਜ ਕੱਲ੍ਹ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ, ਬਟ ਇਹ ਬਹੁਤ ਗੰਦੀ ਔਰ ਗੰਭੀਰ ਸਥਿਤੀ ਹੁੰਦੀ ਹੈ ਇੱਕ ਫੀਮੇਲ ਜਦੋਂ ਇਹ ਮੈਨੋਪੌਜ਼ ਫੇਸ ਕਰਦੀ ਹੈ।
0: ਜੀ,
1: ਹਾਂਜੀ,
0: ਤੇ
1: ਇੰਨੇ ਮੂਡ ਸਵਿੰਗਸ ਹੁੰਦੇ ਉਹਨਾਂ ਦੇ, ਹੌਟ ਫਲੈਸ਼ਸ ਆਉਂਦੇ ਆ, ਅਤੇ ਕੋਈ ਉਹਨੂੰ ਸਮਝ ਨਹੀਂ ਪਾਉਂਦਾ, ਘਰ
0: ਜੀ
1: ਦੇ ਹੀ ਨਹੀਂ ਬੇਸਿਕਲੀ ਸਮਝ ਪਾਉਂਦੇ, ਬਟ
0: ਬਿਲਕੁਲ।
1: ਉਸ ਟਾਈਮ 'ਤੇ ਇੱਕ ਫੀਮੇਲ ਇੱਕ ਪ੍ਰੋਬਲਮ 'ਚ ਹੈ।
0: ਅਤੇ ਤੁਸੀਂ ਇਸ ਸਮੱਸਿਆ ਨਾਲ ਜੁੜਿਆ ਹੋਇਆ ਕਿ ਕਿਹੜਾ ਕੰਮ ਕਰ ਰਹੇ ਹੋ? ਕੋਈ ਅਵੇਅਰਨੈਸ ਪ੍ਰੋਗਰਾਮ ਕਰ ਰਹੇ ਹੋ ਜਾਂ ਸਟੱਡੀ ਕਰ ਰਹੇ ਹੋ?
1: ਮੈਮ, ਅਵੇਅਰਨੈਸ ਪ੍ਰੋਗਰਾਮਸ ਤਾਂ ਮੇਰੇ ਚੱਲਦੇ ਹੀ ਰਹਿੰਦੇ ਨੇ
0: ਜੀ।
1: ਮੈਨੋਪੌਜ਼ ਨਾਲ ਰਿਲੇਟਡ। ਹੁਣ ਜਿਵੇਂ ਕੋਈ PCOD ਹੈ, ਜਿਵੇਂ ਸਪੋਜ਼ ਆਪਾਂ PCOD ਵੀ ਲੈ ਲਈਏ ਵਿੱਚ, ਅੱਜ ਕੱਲ੍ਹ ਜੇ ਬੱਚੇ ਨੂੰ, ਕਈਆਂ ਨੂੰ 8 ਸਾਲ ਦੇ ਜਾਂ 10 ਸਾਲ ਦੀ ਕੁੜੀਆਂ ਨੂੰ ਪੀਰੀਅਡਸ ਆਉਣੇ ਸ਼ੁਰੂ ਹੋ ਗਏ ਨੇ, ਔਰ ਜਿੰਨੇ ਹੀ ਜਲਦੀ ਆਉਂਦੇ ਉਨੀ ਜਲਦੀ ਵਾਪਸ ਵੀ ਚਲੇ ਜਾਂਦੇ,
0: ਬਿਲਕੁਲ ਬਿਲਕੁਲ,
1: ਹੈ ਨਾ? ਅਤੇ ਕਈਆਂ ਦੇ ਸਿਸਟ ਹੈ
0: ਜੀ
1: ਬਣੀਆਂ ਹੋਈਆਂ, ਕਈਆਂ ਨੂੰ ਪੀਰੀਅਡਸ ਨੋਰਮਲ ਆਉਂਦੇ ਹੀ ਨਹੀਂ ਹੈ, ਰੈਗੂਲਰ ਆਉਂਦੇ ਨਹੀਂ, 23 ਸਾਲ ਦੇ ਬੱਚੇ ਨੂੰ ਵੀ ਪੀਰੀਅਡਸ ਕਈਆਂ ਨੂੰ ਆਉਂਦੇ ਨਹੀਂ ਪਏ। ਇਹ PCOD ਦਾ ਵੀ ਬਹੁਤ ਵੱਡਾ ਰੋਲ ਹੋ ਗਿਆ, ਕਿਉਂਕਿ ਉਹਨਾਂ ਦਾ ਲਾਈਫ ਸਟਾਈਲ ਗੰਦਾ ਬੱਚਿਆਂ ਦਾ,
0: ਜੀ,
1: ਜੰਕ ਫੂਡ ਓਵਰ ਹੋ ਗਿਆ। ਐਕਚੁਲੀ ਹੁਣ ਮਦਰਸ ਵਰਕਿੰਗ ਹੋ ਗਈਆਂ, ਬੱਚੇ ਆਪਣੇ ਆਪ 'ਚ ਫਰੀਡਮ 'ਚ ਨੇ, ਅੱਜ ਕੱਲ੍ਹ ਉਹ ਆਪਣਾ ਆਰਡਰ ਕਰ ਸਕਦੇ ਨੇ ਕੁਛ ਵੀ।
0: ਜੀ, ਤੁਸੀਂ ਦੱਸਿਆ ਕਿ ਤੁਸੀਂ ਅਵੇਅਰਨੈਸ ਪ੍ਰੋਗਰਾਮ ਵੀ ਕਰਦੇ ਹੋ,
1: ਹਾਂਜੀ,
0: ਕਿਹੜੇ ਕਿਹੜੇ ਪਲੇਟਫਾਰਮ 'ਤੇ ਕਰਦੇ ਹੋ ਤੁਸੀਂ?
1: ਮੈਮ, ਮੇਰਾ ਫੈਟ ਟੂ ਫਿਟ ਹੈ
0: ਜੀ,
1: ਇਹ ਚੈਲੰਜ ਚੱਲਦਾ, 28 ਡੇਜ਼ ਚੈਲੰਜ ਹੈ, ਜਿਹਦੇ ਵਿੱਚ ਇਹ ਸਾਰੀਆਂ ਪ੍ਰੋਬਲਮਸ ਨੂੰ ਆਪਾਂ ਜੜ ਤੋਂ ਕੱਢੀਦਾ, PCOD, PCOS, ਥਾਇਰਾਇਡ ਨੂੰ,
0: ਜੀ,
1: 28 ਦਿਨਾਂ ਦਾ ਇਹ ਚੈਲੰਜ ਮੈਂ ਕਰਦੀ ਹੁੰਦੀ ਹਾਂ।
0: ਠੀਕ ਹੈ,
1: ਹਾਂਜੀ,
0: ਅਤੇ ਉਹਨਾਂ 28 ਦਿਨਾਂ ਦੌਰਾਨ ਤੁਸੀਂ ਕਿਹੋ ਜਿਹੀ ਲਾਈਫ ਸਟਾਈਲ ਦੇ ਵਿੱਚ ਚੇਂਜਸ ਲੈ ਕੇ ਆਉਂਦੇ ਹੋ?
1: ਮੈਂ ਉਹਦੇ ਵਿੱਚ ਡਾਇਟ ਪਲਾਨ ਦਿੰਦੀ ਹਾਂ ਫੀਮੇਲਸ ਨੂੰ, ਪ੍ਰੋਬਲਮ ਦੇ ਰਿਲੇਟਿਡ ਹੀ ਐਕਸਰਸਾਈਜ਼ ਕਰਵਾਉਂਦੀ ਹਾਂ। ਜੇ ਕੋਈ ਮੈਨੋਪੌਜ਼ ਫੇਸ ਕਰ ਰਿਹਾ, ਜੇ ਉਹ ਇੰਟੈਂਸਿਟੀ ਵਰਕਆਊਟ ਨਹੀਂ ਕਰ ਸਕਦਾ, ਤਾਂ ਉਹਨੂੰ ਆਪਾਂ ਯੋਗਾ ਨਾਲ ਠੀਕ ਕਰੀਦਾ। ਹਾਂਜੀ
0: ਜੀ, ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ ਕਿ ਕੋਈ ਜੇਕਰ ਇੰਟੈਂਸਿਟੀ ਵਰਕਆਊਟ ਨਹੀਂ ਕਰ ਸਕਦਾ ਤਾਂ ਯੋਗਾ ਦੇ ਜ਼ਰੀਏ ਕਰ ਸਕਦਾ।
1: ਹਾਂਜੀ,
0: ਯੋਗਾ ਇੱਕ ਬਹੁਤ ਹੀ ਵੱਖਰੀ ਤਰ੍ਹਾਂ ਦਾ ਇੱਕ ਕਹਿ ਸਕਦੇ ਹਾਂ ਕਿ ਅਸੀਂ ਮਾਧਿਅਮ ਹੈ, ਜਿਸ ਦੇ ਨਾਲ ਕਿ ਅਸੀਂ ਤਨ ਮਨ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖ ਸਕਦੇ ਹਾਂ। ਇੱਕ ਵਾਰ ਫਿਰ ਯੋਗਾ ਦੀ ਗੱਲ ਕਰਦੇ ਹਾਂ, ਯੋਗਾ ਤੁਹਾਡੇ ਜੀਵਨ ਦੇ ਵਿੱਚ ਕਿੰਨਾ ਕੁ ਤੁਸੀਂ ਪਰਸੈਂਟੇਜ ਤੱਕ ਉਸਨੂੰ ਰੱਖਿਆ ਹੋਇਆ, ਕਿਉਂਕਿ ਤੁਸੀਂ ਬਾਕੀ ਬਹੁਤ ਸਾਰੀ ਚੀਜ਼ਾਂ ਦੇ ਨਾਲ ਜੁੜੇ ਹੋਏ ਹੋ?
1: ਬਿਲਕੁਲ, ਯੋਗਾ ਮੈਮ ਮੇਰਾ, ਤੁਸੀਂ ਦੇਖੋ, ਮੋਰਨਿੰਗ ਉੱਠਦੇ ਹੀ ਮੈਂ ਯੋਗਾ, ਮੈਂ ਪ੍ਰਾਣਾਯਾਮ ਕਰਨਾ ਹੀ ਹੈ, ਉਹ ਮੇਰੇ ਆਪਣੇ ਲਈ ਹੈ, ਮੈਂਟਲ ਪੀਸ ਲਈ, ਆਪਣੇ ਆਪ ਨੂੰ ਫਿੱਟ ਕਰਨ ਲਈ, ਆਪਣੇ ਲੰਗਸ ਨੂੰ ਕਲੀਨ ਕਰਨ ਲਈ ਪ੍ਰਾਣਾਯਾਮ ਬਹੁਤ ਜ਼ਰੂਰੀ ਹੈ।
0: ਜੀ, ਤੁਹਾਨੂੰ ਲੱਗਦਾ ਹੈ ਕਿ ਯੋਗਾ ਸਾਨੂੰ ਪੂਰੇ ਦਿਨ ਦੀ ਜੋ ਸਾਡੀ ਦੌੜ ਭੱਜ ਹੈ ਉਸ ਲਈ ਹੋਰ ਬੈਟਰ ਤਿਆਰ ਕਰਦਾ ਹੈ?
1: ਹਾਂਜੀ ਬਿਲਕੁਲ ਕਰਦਾ ਜੀ, ਕਿਉਂ ਨਹੀਂ ਕਰੇਗਾ? ਉਹ ਮੈਂਟਲ ਪੀਸ, ਦੇਖੋ ਮੈਂਟਲੀ ਤੁਹਾਨੂੰ ਪ੍ਰਿਪੇਅਰ ਕਰ ਰਿਹਾ ਕਿ ਤੁਸੀਂ ਹੁਣ ਪ੍ਰਿਪੇਅਰ ਹੋ ਜਾਓ ਆਪਣੀ ਨੋਰਮਲ ਲਾਈਫ ਵਿੱਚ ਚੈਲੰਜਸ ਨੂੰ ਅਸੈਪਟ ਕਰਨ ਲਈ। ਹਾਂਜੀ
0: ਜੀ, ਠੀਕ ਹੈ ਜੀ। ਨਿਧੀ ਜੀ, ਤੁਹਾਨੂੰ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਹੈ ਇਸ ਸਫ਼ਰ 'ਤੇ ਚੱਲਦਿਆਂ ਹੋਇਆਂ, ਅਤੇ ਤੁਸੀਂ ਬੜੀ ਸਫਲਤਾ ਵੀ ਹਾਸਲ ਕੀਤੀ ਹੈ, ਕੁਝ ਖਾਸ ਅਵਾਰਡਸ, ਕੁਝ ਇਨਾਮ, ਕੁਝ ਇਸ ਤਰ੍ਹਾਂ ਦੀ ਕੋਈ ਰੈਕੋਗਨੀਸ਼ਨ ਤੁਹਾਨੂੰ ਮਿਲੀ ਹੋਵੇ ਸੋਸਾਇਟੀ 'ਚ?
1: ਮੈਮ, ਰੀਸੈਂਟ ਮੈਨੂੰ ਸਕਸੈਸਫੁਲ ਐਲੂਮਨਾਈ ਦਾ ਅਵਾਰਡ ਮਿਲਿਆ APJ ਤੋਂ।
0: ਜੀ
1: ਹਾਂਜੀ, ਅਤੇ ਮੇਰੇ ਕੋ ਵੂਮੈਨ ਐਕਸਲੈਂਸ ਅਵਾਰਡਸ ਨੇ ਕਾਫੀ। ਹਾਂਜੀ, ਮੋਨੀ ਰੋਏ ਦਾ ਕੋਲੋਂ ਮੈਨੂੰ ਅਵਾਰਡ ਮਿਲਿਆ ਹੋਇਆ।
0: ਠੀਕ ਹੈ।
1: ਹਾਂਜੀ, ਬੈਂਗਲੋਰ ਵਿੱਚ ਇੰਟਰਨੈਸ਼ਨਲ ਸਾਲਸਾ ਪ੍ਰੋਗਰਾਮ ਹੋਇਆ ਸੀ, ਉੱਥੇ ਮੈਨੂੰ ਅਵਾਰਡ ਮਿਲਿਆ ਬੈਸਟ ਕੋਰੀਓਗ੍ਰਾਫਰ ਦਾ। ਹਾਂਜੀ
0: ਜੀ, ਮਤਲਬ ਕਿ ਤੁਸੀਂ ਪੂਰੇ ਦੇਸ਼ ਦੇ ਵਿੱਚ ਹੀ ਕੁਝ ਨਾ ਕੁਝ ਇਹੋ ਜਿਹੀਆਂ ਗਤੀਵਿਧੀਆਂ ਕਰ ਰਹੇ ਹੋ?
1: ਕਰ ਹੀ ਰਹੇ ਹਾਂ ਮੈਮ, ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ, ਬਾਕੀ ਪਰਮਾਤਮਾ ਹੈਗਾ, ਮਿਹਨਤ ਤਾਂ ਕਰ ਹੀ ਰਹੇ ਹਾਂ
0: ਜੀ। ਅਤੇ ਬਹੁਤ ਸਾਰੇ ਮਹਿਲਾਵਾਂ ਇਹ ਸੋਚ ਰਹੀਆਂ ਹੋਣਗੀਆਂ ਇਸ ਵੇਲੇ ਕਿ ਨਿਧੀ ਜੀ ਨੇ ਇੱਕ ਅਜਿਹਾ ਸਫ਼ਰ ਜੋ ਉਹਨਾਂ ਨੂੰ ਮਿਲਿਆ, ਅਚਾਨਕ ਮਿਲਿਆ, ਪਰ ਉਹਨਾਂ ਨੇ ਉਸਨੂੰ ਗਲੇ ਲਗਾਇਆ, ਸਵੀਕਾਰ
1: ਬਿਲਕੁਲ
0: ਕੀਤਾ, ਉਸ ਮੰਜ਼ਿਲ 'ਤੇ ਅੱਗੇ ਵਧੇ, ਮੰਜ਼ਿਲ ਹਾਸਿਲ ਕੀਤੀ, ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰ ਰਹੇ ਨੇ। ਉਹਨਾਂ ਦੇ ਮਨ ਵਿੱਚ ਵੀ ਕਿਤੇ ਨਾ ਕਿਤੇ ਸ਼ੌਕ ਹੋਏਗਾ ਡਾਂਸ ਕਰਨ ਦਾ ਜਾਂ ਕੋਈ ਹੋਰ ਇਹੋ ਜਿਹੀ ਵਿਧਾ ਨਾਲ ਜੁੜਨ ਦਾ। ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ?
1: ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਆਪਣਾ ਜਿਹੜਾ ਸ਼ੌਂਕ ਹੈ ਨਾ, ਸਾਨੂੰ ਜ਼ਿੰਦਗੀ ਦੇਖੋ ਇੱਕ ਵਾਰੀ ਮਿਲੀ ਹੈ,
0: ਜੀ,
1: ਅਤੇ ਆਪਣੇ ਸ਼ੌਂਕ ਨੂੰ ਜ਼ਰੂਰ ਪੂਰਾ ਕਰੋ। ਅਗਰ ਤੁਹਾਡਾ ਸ਼ੌਂਕ ਨਹੀਂ ਪੂਰਾ ਹੋ ਰਿਹਾ, ਬਟ ਉਹਦੇ 'ਤੇ ਕੰਟੀਨਿਊ ਉਹਦੇ 'ਤੇ ਫੋਕਸ ਜ਼ਰੂਰ ਕਰੋ
0: ਜੀ
1: ਕਿ ਨਹੀਂ ਮੈਂ ਕਰਨਾ ਹੈ, ਮੈਂ ਕਰਨਾ ਹੈ। ਪਰਮਾਤਮਾ ਵੀ ਇੱਕ ਦਿਨ ਸੁਣ ਲੈਂਦਾ ਕਿ ਹਾਂ

0: भी तुसी करो, ਉਹ ਵੀ ਸੁਣ ਲੇਗਾ ਇੱਕ ਦਿਨ।
1: ਹੂੰ
0: ਆਪਣੇ ਤੇ ਵਿਸ਼ਵਾਸ ਰੱਖੋ ਪਹਿਲੀ ਗੱਲ ਤਾਂ,
1: ਜੀ
0: ਔਰ ਜਿਸ ਚੀਜ਼ 'ਚ ਵੀ ਇੰਟਰਸਟ ਹੈ ਉਹਦੇ ਉੱਤੇ ਇੱਕ ਵਰਕ ਕਰੀ ਜਾਓ।
1: ਬਿਲਕੁਲ ਜੀ, ਜੇਕਰ ਮਨ ਦੇ ਵਿੱਚ ਅਸੀਂ ਹੀ ਫੈਸਲਾ ਨਹੀਂ ਲੈ ਪਾਵਾਂਗੇ ਤਾਂ ਦੂਸਰੇ ਉਸਨੂੰ ਕਿਸ ਤਰ੍ਹਾਂ ਸਪੋਰਟ ਕਰਨਗੇ।
0: ਬਿਲਕੁਲ ਜੀ,
1: ਬਹੁਤ ਸਾਰੀਆਂ ਇਹੋ ਜਿਹੀਆਂ ਮਹਿਲਾਵਾਂ ਵੀ ਨੇ ਜੋ ਮਨ ਦੇ ਵਿੱਚ ਸ਼ੌਕ ਤਾਂ ਹੁੰਦੇ ਨੇ, ਕਿਸੇ ਨੂੰ ਪੇਂਟਿੰਗ ਦਾ ਸ਼ੌਕ ਹੈ, ਕਿਸੇ ਨੂੰ ਡਾਂਸ ਦਾ ਸ਼ੌਕ ਹੈ, ਕਿਸੇ ਨੂੰ ਗਾਰਡਨਿੰਗ ਦਾ ਸ਼ੌਕ ਹੈ, ਪਰ ਘਰੇਲੂ ਕੰਮ ਕਾਜ ਦੇ ਵਿੱਚ ਰੁੱਝੀਆਂ ਰਹਿੰਦੀਆਂ ਨੇ। ਸੋ ਤੁਸੀਂ ਇੱਕ ਵਾਰ ਫਿਰ ਦੱਸੋ ਕਿ ਇਹ ਦੋਨੋਂ ਚੀਜ਼ਾਂ ਮੈਨੇਜ ਕਰਨ ਦੇ ਲਈ ਉਹ ਆਖਿਰ ਕੀ ਕਰਨ ਕਿ ਬੈਲੈਂਸ ਹੋ ਸਕੇ।
0: ਮੈਮ, ਫੈਮਿਲੀ ਨੂੰ ਤਾਂ ਫਸਟ ਪ੍ਰਾਇਓਰਿਟੀ ਦੋ ਹੀ ਦਿਓ,
1: ਜੀ
0: ਕਿਉਂਕਿ ਬੱਚਿਆਂ ਦਾ ਖਿਆਲ ਮਾਂ ਤੋਂ ਵੱਧ ਕੇ ਕੋਈ ਨਹੀਂ ਰੱਖ ਸਕਦਾ।
1: ਬਿਲਕੁਲ।
0: ਅਤੇ ਉਸ ਤੋਂ ਬਾਅਦ ਜਦੋਂ ਬੱਚੇ ਸਕੂਲ ਚਲੇ ਜਾਂਦੇ ਨੇ, ਹਾਫ ਐਨ ਆਵਰ ਜਿਹੜਾ ਤੁਸੀਂ ਮੋਬਾਈਲ 'ਤੇ ਸਕਰੋਲ ਕਰਦੇ ਰਹਿੰਦੇ ਹੋ ਰੀਲਸ, ਉਹ ਟਾਈਮ ਕੱਢ ਕੇ ਆਪਣਾ ਜਿਹੜਾ ਸ਼ੌਂਕ ਹੈ ਨਾ ਉਹਦੇ 'ਤੇ ਵਰਕ ਕਰੋ। ਜੇ ਤੁਹਾਨੂੰ ਪੜ੍ਹਨ ਦਾ ਸ਼ੌਂਕ ਹੈ, ਅੱਧਾ ਘੰਟਾ ਹੀ ਹੈ ਨਾ ਉਹਨੂੰ ਪੜ੍ਹਾਈ ਵਿੱਚ ਲਾਓ। ਜੇ ਤੁਹਾਨੂੰ ਪੇਂਟਿੰਗ ਦਾ ਸ਼ੌਂਕ ਹੈ, ਹਾਫ ਐਨ ਆਵਰ ਪੇਂਟਿੰਗ ਕਰੋ, ਕੁਛ ਨਾ ਕੁਛ ਕ੍ਰੀਏਟਿਵ ਕੰਮ ਕਰੋ ਹੀ ਕਰੋ।
1: ਬਹੁਤ ਵਧੀਆ ਗੱਲ ਤੁਸੀਂ ਕਹੀ ਹੈ। ਦੇਖੋ, ਸਾਡੀ ਜ਼ਿੰਦਗੀ 'ਚ ਮੋਬਾਈਲ ਇਸ ਕਦਰ ਰੁੱਝ ਗਿਆ ਹੈ ਕਿ ਸਾਨੂੰ ਲੱਗਦਾ ਹੈ ਕਿ ਜੋ ਸੱਚ ਵੀ ਹੈ ਕਿ ਬਹੁਤ ਸਾਰੀ ਸਮੱਸਿਆਵਾਂ ਦੀ ਜੜ੍ਹ ਸ਼ਾਇਦ ਮੋਬਾਈਲ ਇੰਟਰਨੈਟ ਹੀ ਹੈ।
0: ਮੈਮ, ਅਸੀਂ ਗਲਤ ਯੂਜ਼ ਕਰ ਰਹੇ ਹਾਂ
1: ਜੀ।
0: ਸਾਨੂੰ ਬਹੁਤ ਅੱਛੀ ਚੀਜ਼ਾਂ ਵੀ ਮੋਬਾਈਲ ਤੋਂ ਮਿਲਦੀਆਂ, ਮੈਂ ਐਵੇਂ ਨਹੀਂ ਕਹਾਂਗੀ, ਬਹੁਤ ਅੱਛਾ ਸਿੱਖਣ ਨੂੰ ਵੀ ਮਿਲਦਾ ਮੋਬਾਈਲ ਤੋਂ, ਬਟ ਆਪਾਂ ਕਈ ਵਾਰ ਟਾਈਮ ਵੇਸਟ ਕਰਦੇ ਹਾਂ ਉਹਦੇ 'ਤੇ।
1: ਜੀ,
0: ਆਪਣਾ ਜਿਹੜਾ ਫ੍ਰੀ ਟਾਈਮ ਹੈ ਉਹਨੂੰ ਆਪਣੇ 'ਤੇ ਦਿਓ।
1: ਟਾਈਮ ਸਪੈਂਡ ਕਰਦਿਆਂ ਕਰਦਿਆਂ ਸਾਨੂੰ ਪਤਾ ਨਹੀਂ ਲੱਗਦਾ ਕਿ ਟਾਈਮ ਕਿੰਨਾ ਬਿਤਾ ਦਿੱਤਾ ਸੀ।
0: ਬਿਲਕੁਲ।
1: ਸੋ
0: ਹੁਣ ਜੇ ਕਈ ਫੀਮੇਲਸ ਨੇ, ਅਗਰ ਉਹ ਕਿਚਨ 'ਚ ਹੀ ਕੰਮ ਕਰਦੀਆਂ ਨੇ, ਹੈ ਨਾ, ਕਿਚਨ ਵਿੱਚ ਹੀ ਅੱਜ ਕੱਲ੍ਹ ਰਸੋਈ 'ਚੋਂ ਤੁਸੀਂ ਅਚਾਰ ਆਪਣੇ ਬਣਾ ਬਣਾ ਕੇ, ਜਿਸ ਵਿੱਚ ਤੁਸੀਂ ਸਪੈਸ਼ਲ ਹੋ, ਅਚਾਰ ਬਣਾ ਕੇ ਵੀ ਫੀਮੇਲਸ ਕਾਫੀ ਸੇਲ ਕਰ ਰਹੀਆਂ। ਮੈਮ, ਜਿਵੇਂ ਹੁਣ ਗਰਮੀਆਂ ਦਾ ਸੀਜ਼ਨ ਹੈ, ਸ਼ਰਬਤ ਬਣਾਉਂਦੀਆਂ ਨੇ ਘਰ ਵਿੱਚ, ਉਹ ਸੇਲ ਕਰ ਸਕਦੇ ਆ।
1: ਬਹੁਤ ਕੁਝ ਹੈ,
0: ਬਹੁਤ ਕੁਝ ਹੁਣ ਹੋ ਗਿਆ ਫੀਮੇਲਸ ਲਈ।
1: ਜੀ, ਤੁਸੀਂ ਇੰਸਪਾਇਰ ਕੀਤਾ ਸਾਡੇ ਸੁਣਨ ਵਾਲਿਆਂ ਨੂੰ, ਅਤੇ ਤੁਹਾਡੀ ਜ਼ਿੰਦਗੀ ਦੇ ਇਸ ਸਫ਼ਰ ਬਾਰੇ ਜਾਣ ਕੇ ਸਾਨੂੰ ਵੀ ਬਹੁਤ ਚੰਗਾ ਲੱਗਾ। ਡਾਂਸ, ਦੇਖੋ, ਇਹੋ ਜਿਹਾ ਮਨ ਦਾ ਸਾਡਾ ਭਾਵ ਹੈ ਜੋ ਸਾਨੂੰ ਨਾ ਸਿਰਫ ਖੁਸ਼ ਰੱਖਦਾ ਹੈ ਬਲਕਿ ਸਾਨੂੰ ਤੰਦਰੁਸਤ ਵੀ ਰੱਖਦਾ ਹੈ, ਅਤੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਦੂਰ ਰਹਿ ਸਕਦੇ ਹਾਂ, ਤਣਾਅ ਤੋਂ ਵੀ ਦੂਰ ਰਹਿ ਸਕਦੇ ਹਾਂ।
0: ਹਾਂਜੀ,
1: ਤੁਹਾਡੀ ਹੋਰ ਸਫਲਤਾ ਦੇ ਲਈ ਅਸੀਂ ਕਾਮਨਾ ਕਰਦੇ ਹਾਂ ਨਿਧੀ ਜੀ।
0: ਥੈਂਕ ਯੂ ਸੋ ਮਚ ਮੈਮ,
1: ਅਤੇ ਤੁਸੀਂ ਪ੍ਰੋਗਰਾਮ 'ਚ ਆਏ ਇਸ ਲਈ ਬਹੁਤ ਬਹੁਤ ਸ਼ੁਕਰੀਆ ਵੀ ਅਦਾ ਕਰਦੇ ਹਾਂ।
0: ਬਹੁਤ ਬਹੁਤ ਸ਼ੁਕਰੀਆ ਜੀ।
2: ਵਾਹ ਜੀ ਵਾਹ, ਵਾਕਈ ਮਜ਼ਾ ਆ ਗਿਆ ਇਹਨਾਂ ਨਾਲ ਜਿਹੜੀ ਗੱਲਬਾਤ ਆਪਾਂ ਸੁਣੀ ਹੈ, ਔਰ ਥੋੜ੍ਹਾ ਬਹੁਤਾ ਤੁਸੀਂ ਵੀ ਨੱਚ ਰਹੇ ਸੀ ਅਤੇ ਮੈਂ ਵੀ ਨੱਚ ਰਹੀ ਸੀ ਕਿ ਚਲੋ ਅੱਗੇ ਪਿੱਛੇ ਤਾਂ ਹਿਲਿਆ ਨਹੀਂ ਜਾਂਦਾ, ਥੋੜ੍ਹੀ ਸੇਧ ਮਿਲਦੀ ਕਿ ਹਾਂ ਵੀ ਠੀਕ ਹੈ, ਕਸਰਤ ਕਰਨੀ ਚਾਹੀਦੀ ਹੈ। ਔਰ ਪੂਨਮ ਹੋਰੀ ਗੱਲ ਕਰ ਰਹੇ ਸੀਗੇ
3: ਜੀ,
2: ਅਤੇ ਢੁੱਕਵੇਂ ਸਵਾਲ ਪੁੱਛੇ ਅਤੇ ਢੁੱਕਵੇਂ ਜਵਾਬ ਉਹਨਾਂ ਨੇ ਦਿੱਤੇ।
3: ਸੋ ਗਾਗਰ ਮੇਂ ਸਾਗਰ ਭਰਨ ਵਾਲੀ ਫੀਲਿੰਗ ਜ਼ਰੂਰ ਅਤੇ ਜ਼ਰੂਰ ਆਈ ਹੈ, ਕਿਉਂਕਿ ਇੰਨੀ ਸੋਹਣੀ, ਇੰਨੇ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਜਿਹੜੀ ਆ ਉਹ ਪੁੱਛੇ ਵੀ ਗਏ ਸਵਾਲ ਅਤੇ ਜਵਾਬ ਵੀ ਉਸੇ ਤਰੀਕੇ ਦੇ ਨਾਲ ਆਏ। ਸੋ ਨਿਧੀ ਬੇਰੀ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇੰਸਪਾਇਰ ਵੀ ਕੀਤਾ, ਦੱਸਿਆ ਵੀ ਯੋਗਾ ਦੇ ਬਾਰੇ, ਡਾਂਸ ਦੇ ਬਾਰੇ, ਐਕਸਰਸਾਈਜ਼ ਦੇ ਬਾਰੇ, ਔਰ ਕਰੀਅਰ ਆਪਸ਼ਨਸ ਦੇ ਬਾਰੇ, ਇੰਟਰਨੈਟ, ਮਤਲਬ ਬਹੁਤ ਸਾਰੀਆਂ ਚੀਜ਼ਾਂ। ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਹੀ ਸੁਣਨ ਵਾਲਿਆਂ ਨੇ ਇਹਨਾਂ ਚੀਜ਼ਾਂ ਨੂੰ ਸੁਣ ਕੇ ਸਿਰਫ ਅਤੇ ਸਿਰਫ ਤੁਸੀਂ ਆਪਣੇ ਤੱਕ ਹੀ ਨਹੀਂ ਰੱਖੋਗੇ, ਆਪਣੇ ਦੋਸਤਾਂ ਦੇ ਨਾਲ, ਸੰਗੀਆਂ ਸਾਥੀਆਂ ਦੇ ਨਾਲ ਸਾਂਝ ਜ਼ਰੂਰ ਅਤੇ ਜ਼ਰੂਰ ਪਾਓਗੇ, ਕਿਉਂਕਿ ਜਦੋਂ ਅਸੀਂ ਸਾਂਝ ਪਾਉਂਦੇ ਹਾਂ ਗੱਲਾਂ ਬਾਤਾਂ ਦੀ, ਤਾਂ ਕਈ ਵਾਰ ਪਤਾ ਹੀ ਨਹੀਂ ਹੁੰਦਾ ਸਾਨੂੰ ਅਸੀਂ ਅਣਚਾਹਿਆਂ ਔਰ ਅਣਜਾਣਿਆਂ ਜਿਹੜਾ ਹੈ ਉਹ ਕਿਸੇ ਦੀ ਮਦਦ ਕਰ ਦਿੰਦੇ ਹਾਂ
2: ਜੀ,
3: ਔਰ ਉਹਨਾਂ ਨੂੰ ਜਾਣਕਾਰੀ ਜਿਹੜੀ ਹੈ ਹੋਰ ਜ਼ਿਆਦਾ ਮਿਲ ਜਾਂਦੀ ਹੈ।
2: ਬਿਲਕੁਲ ਗੁਰਪ੍ਰੀਤ, ਔਰ ਗੁਰਪ੍ਰੀਤ ਜਿੱਦਾਂ ਇਸ ਵੇਲੇ ਨਿਧੀ ਬੇਰੀ ਜੀ ਵੀ ਸੁਣਦੇ ਹੋਣਗੇ
3: ਜੀ,
2: ਹੈ ਨਾ, ਆਪਣੀ ਆਵਾਜ਼ ਸੁਣਦੇ ਹੋਣਗੇ,
3: ਬਿਲਕੁਲ
2: ਫੀਲ ਕਰਦੇ ਹੋਣਗੇ ਕਿ ਮੈਂ ਵਧੀਆ ਬੋਲੀ,
3: ਬਹੁਤ
2: ਵੀ ਫੀਲ ਕਰਦੇ ਹੋਣਗੇ ਕਿ ਇਹ ਵੀ 10 ਦਿਨ ਦੀ ਤਾਂ ਵਧੀਆ ਹੋਣਾ ਸੀਗਾ, ਹੈ ਨਾ
3: ਜੀ। ਬਿਲਕੁਲ, ਕੋਈ ਗੱਲ ਨਹੀਂ, ਮੌਕੇ ਬਾਰ ਬਾਰ ਮਿਲਦੇ ਨੇ, ਬਹੁਤ ਸਾਰੇ ਪਲੇਟਫਾਰਮਸ ਮਿਲਦੇ ਨੇ ਜਦੋਂ ਸਾਡੀ ਕੁਝ ਗੱਲਾਂ ਰਹਿ ਜਾਂਦੀਆਂ ਨੇ
2: ਜੀ,
3: ਸੋ ਅਗਲੀ ਵਾਰੀ ਦੱਸੀਆਂ ਜਾ ਸਕਦੀਆਂ ਨੇ।
2: ਨਿਧੀ ਜੀ ਚਾਹੁੰਦੇ ਨੇ ਕਿ ਕੁਛ ਉਹਨਾਂ ਨੂੰ ਇਸ ਵੇਲੇ ਉਹਨਾਂ ਦੀ ਜਿੱਦਾਂ ਜੋ ਨੇਚਰ ਲੱਗੀ ਸਾਨੂੰ, ਡਾਂਸ ਕਰਨਾ ਚਾਹੁੰਦੇ ਨੇ, ਅਵਾਰਡਸ ਜਿੱਤੇ ਨੇ ਉਹਨਾਂ ਨੇ, ਹਨਾ, ਤੇ ਉਹ ਚਾਹੁੰਦੇ ਨੇ ਇਸ ਵੇਲੇ ਬੈਠ
3: ਇੰਜੋਏ ਕੀਤਾ ਜਾਵੇ ਥੋੜਾ ਜਿਹਾ, ਭੰਗੜਾ ਪਾਇਆ ਜਾਏ, ਔਰ ਨਾਲ ਦੀ ਨਾਲ ਵਿਸ਼ਾ ਜਿਹੜਾ ਹੈ ਉਹਦੇ ਨਾਲ ਸੰਬੰਧਿਤ ਜਿਹੜਾ ਹੈ ਉਹ ਉਸੇ ਤਰੀਕੇ ਦੇ ਨਾਲ ਮਨੋਰੰਜਨ ਸਾਰਿਆਂ ਦਾ ਕੀਤਾ ਜਾਵੇ।
2: ਬਿਲਕੁਲ ਜੀ, ਤੇ ਇੱਕ ਗੀਤ ਜਿਹੜਾ ਅਸੀਂ ਹੁਣ ਸੁਣਾਉਣ ਲੱਗਿਆਂ ਉਹਨਾਂ ਨੂੰ ਤੇ ਬਾਕੀ ਸਾਰੇ ਸੁਣਨ ਵਾਲਿਆਂ ਨੂੰ, ਉਮੀਦ ਕਰਦੇ ਆ ਕਿ ਇਹ ਗੀਤ ਵੀ ਉਹਨਾਂ ਨੂੰ ਲੱਗੇਗਾ ਕਿ ਗੱਲਾਂ ਬਾਤਾਂ ਹੀ ਹੁੰਦੀਆਂ ਪਈਆਂ ਨੇ।
3: ਬਿਲਕੁਲ।

0: ਹੋਈਏ। ਤੇ ਗੁਰਪ੍ਰੀਤ, ਆਪਾਂ ਹੁਣ ਦੌੜਦੇ ਹਾਂ ਆਪਣੇ ਅਗਲੇ ਸਿਲਸਿਲੇ ਵੱਲ।
1: ਜੀ ਬਿਲਕੁਲ। ਔਰ ਜਦੋਂ ਅਸੀਂ ਦੌੜਨ ਦੀ ਗੱਲ ਕਰਦੇ ਹਾਂ ਤਾਂ ਸੱਚੀ ਹੀ ਅਸੀਂ ਕਹਿੰਦੇ ਨਾ ਕਿ ਸਮਾਂ ਆਪਣੀ ਚਾਲ ਚੱਲਦਾ ਹੈ, ਲੇਕਿਨ ਇਹ ਸਟੇਟਮੈਂਟ ਜਿਹੜੀ ਹੈ ਬਹੁਤ ਹੀ ਜ਼ਿਆਦਾ ਸਹੀ ਤਾਂ ਹੈ, ਪਰ ਅਸੀਂ ਕਹਿੰਦੇ ਹਾਂ ਕਿ ਹੁਣ ਸਮਾਂ ਜਿਹੜਾ ਹੈ ਉਹ 1 ਮਿੰਟ ਦਾ ਸਮਾਂ ਸ਼ਾਇਦ 45 ਸੈਕਿੰਡ ਦਾ ਰਹਿ ਗਿਆ। ਮਤਲਬ ਇੰਨੀ ਤੇਜ਼ੀ ਦੇ ਨਾਲ ਭੱਜ ਰਿਹਾ, ਕਿਉਂਕਿ ਸਮੇਂ ਦੀ ਦੌੜ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਸ ਨੇ ਇੰਨਾ ਕੁਝ ਸਾਨੂੰ ਨਵਾਂ ਵੀ ਦਿਖਾਇਆ, ਇਸ ਨੇ ਸਾਨੂੰ ਪੁਰਾਣੀਆਂ ਚੀਜ਼ਾਂ ਦੇ ਨਾਲ ਜੋੜ ਕੇ ਵੀ ਰੱਖਿਆ, ਲੇਕਿਨ ਕਈ ਹਰਪ੍ਰੀਤ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਕੋਲ ਸ਼ਾਇਦ ਛੁੱਟ ਵੀ ਰਹੀਆਂ ਨੇ।
0: ਜੀ, ਸਾਡਾ ਸਿਲਸਿਲਾ, ਸਾਡਾ ਵਿਰਸਾ,
1: ਬਿਲਕੁਲ
0: ਸਾਡਾ ਵਿਰਸਾ, ਜਿਹਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਰੂਬਰੂ ਕਰਵਾਈਏ ਉਹ ਚੀਜ਼ਾਂ ਦੇ ਨਾਲ ਜੋ ਤੁਸੀਂ ਅਸੀਂ ਸਾਰੇ ਭੁੱਲ ਚੁੱਕੇ ਹਾਂ। ਕੁਝ ਚੀਜ਼ਾਂ ਜਦੋਂ ਅਸੀਂ ਪੜ੍ਹਦੇ ਹਾਂ ਕਿ ਅੱਜ ਅਸੀਂ ਆਪਣੇ ਸੁਣਨ ਵਾਲਿਆਂ ਨਾਲ ਗੱਲਬਾਤ ਕਰਨੀ ਹੈ, ਸਾਡੇ ਲਈ ਵੀ ਨਵੀਆਂ ਹੁੰਦੀਆਂ ਨੇ,
1: ਬਿਲਕੁਲ,
0: ਔਰ ਹੈਰਾਨੀ ਹੁੰਦੀ ਹੈ ਕਿ ਅੱਛਾ ਐਦਾਂ ਹੁੰਦਾ ਸੀ,
1: ਬਿਲਕੁਲ,
0: ਹੈ ਨਾ। ਕੁਝ ਚੀਜ਼ਾਂ ਫਿਰ ਅਸੀਂ ਡਿਸਕਸ ਕਰਦੇ ਹਾਂ ਆਪਣੇ ਵੱਡੇ ਮੰਮੀ ਨਾਲ ਅਜੇ ਵੀ, ਜਾ ਕੇ, ਹਾਂਜੀ ਮੰਮੀ ਕਿੱਦਾਂ ਐਦਾਂ ਸੀਗਾ, ਜਾਂ ਦਾਦੀ ਤੋਂ ਪੁੱਛ ਲਈ ਜਾਂ ਨਾਨੀ ਤੋਂ ਪੁੱਛ ਲਈ, ਹੈ ਨਾ। ਉਹ ਜਦੋਂ ਪੁੱਛਦੇ ਆ ਨਾ, ਤੇ ਜਿਹੜੀ ਪੁੱਛਣ ਦੇ ਵਿੱਚ ਜਿਹੜੀ ਉਹਨਾਂ ਨੂੰ ਉਹਨਾਂ ਦੇ ਸ਼ਕਲ 'ਚ ਜਿਹੜੀ ਇੱਕ ਇੱਕ ਜੋਸ਼ ਜਿਹਾ ਆਉਂਦਾ ਨਾ ਦੱਸਣ ਵੇਲੇ, ਲੱਗਦਾ ਕਿ ਵਿਰਾਸਤ ਤੇ ਇਹੀ ਹੈ।
1: ਅਸਲੀ ਵਿਰਾਸਤ ਉਹੀ ਹੈ ਸੱਚੀ, ਜਦੋਂ ਅਸੀਂ ਸਾਂਝ ਪਾਉਂਦੇ ਹਾਂ ਵਿਚਾਰਾਂ ਦੀ, ਹਰਪ੍ਰੀਤ, ਗੱਲਬਾਤ ਕਰਦੇ ਹਾਂ, ਔਰ ਬਹੁਤ ਹੀ ਜ਼ਿਆਦਾ ਵਡਭਾਗਾ ਫੀਲ ਕਰਦੇ ਹਾਂ, ਖਾਸ ਕਰਕੇ ਜਦੋਂ ਇਹੋ ਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਉਹ ਸਮਾਂ ਹੰਢਾਇਆ ਹੈ ਉਹ ਸਾਡੇ ਵਿੱਚ ਮੌਜੂਦ ਨੇ, ਉਹ ਸਹੀ ਸਲਾਮਤ ਨੇ, ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਵੀ ਕਰਦੇ ਹਾਂ, ਕਿਉਂਕਿ ਉਹਨਾਂ ਦੀ ਬਦੌਲਤ ਹੀ ਇਹ ਵਿਰਸੇ ਜਿਹੜੇ ਨੇ ਕਿਤਾਬਾਂ ਤੋਂ ਬਿਨਾਂ ਵੀ ਸੰਭਾਲੇ ਜਾਂਦੇ ਨੇ। ਵੈਸੇ ਸਾਨੂੰ ਕਿਤਾਬਾਂ ਤੋਂ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਮਿਲ ਜਾਂਦੀ ਹੈ, ਲੇਕਿਨ ਅਸਲੀ ਜਾਣਕਾਰੀ ਲਾਈਵ ਤਰੀਕੇ ਦੇ ਨਾਲ ਉਹ ਆਪਣੇ ਐਕਸਪ੍ਰੈਸ਼ਨ ਦੇ ਨਾਲ ਜਦੋਂ ਸਾਡੇ ਨਾਲ ਸਾਂਝੀ ਪਾਉਂਦੇ ਨੇ, ਸਾਂਝੀ ਕਰਦੇ ਨੇ, ਤੇ ਸਾਡਾ ਮਨ ਕਰਦਾ ਕਿ ਤੁਹਾਡੇ ਨਾਲ ਹੋਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ, ਕੋਸ਼ਿਸ਼ ਹੁੰਦੀ ਹੈ ਵਧੀਆ ਤਰੀਕੇ ਦੇ ਨਾਲ ਤੁਹਾਡੇ ਨਾਲ ਜ਼ਰੂਰ ਤੇ ਜ਼ਰੂਰ ਸਾਂਝ ਪਾਈਏ।
0: ਤੇ ਗੁਰਪ੍ਰੀਤ, ਅੱਜ ਤੁਸੀਂ ਦੱਸੋ ਕਿਹੜੇ ਵਿਸ਼ੇ ਨਾਲ ਆਪਾਂ ਸਾਂਝ ਪਾਉਣ ਲੱਗੇ ਹਾਂ?
1: ਬਹੁਤ ਸਾਰੇ ਵਿਸ਼ੇ ਜ਼ਹਿਨ ਦੇ ਵਿੱਚ ਆਉਂਦੇ ਨੇ, ਲੇਕਿਨ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਸਰਦੀਆਂ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਪੁਰਾਣਿਆਂ ਸਮਿਆਂ ਦੇ ਵਿੱਚ, ਖਾਸ ਕਰਕੇ ਵਿਆਹਾਂ ਦੇ ਆਮਦ ਦੀ, ਤੇ ਇੱਕ ਰੌਣਕ ਭਰਿਆ ਮਾਹੌਲ ਬਣ ਜਾਂਦਾ ਸੀ ਜਦੋਂ, ਖਾਸ ਕਰਕੇ ਜਿਹੜੀਆਂ ਰਜਾਈਆਂ ਨੇ ਉਹਨਾਂ ਨੂੰ ਪਿੰਜਾਇਆ ਜਾਂਦਾ ਸੀ ਜਦੋਂ ਅਸੀਂ ਸਿਰਾਣਿਆਂ ਦੀ ਗੱਲ ਕਰਦੇ ਹਾਂ, ਤੇ ਰੂਹ ਪਿੰਜਣੀ ਦੀ ਅਸੀਂ ਗੱਲ ਕਰਦੇ ਹਾਂ, ਜਦੋਂ ਰੂਹ ਪਿੰਜਣੀ ਦੀ ਗੱਲ ਕੀਤੀ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਇੱਕ ਪੁਰਾਤਨ ਸੰਦ ਹੈ ਜੋ ਕਿ ਰੂਹ ਕਪਾਹ ਨੂੰ ਫਲਾਉਣ, ਸਾਫ਼ ਕਰਨ ਅਤੇ ਬੀਜਾਂ ਜਾਂ ਫਿਰ ਉਹਦੇ ਵਿੱਚੋਂ ਗੰਢਾਂ ਨੂੰ ਕੱਢਣ ਦੇ ਲਈ ਵਰਤਿਆ ਜਾਂਦਾ। ਇਹ ਤੁਹਾਨੂੰ ਪਤਾ ਹੋਣਾ ਬਹੁਤਿਆਂ ਨੂੰ, ਔਰ ਸੋਚਦੇ ਵਿਚਾਰਦੇ ਹੋਣੇ ਕਿ ਹਾਂ ਸੱਚੀ ਇਹ ਵੀ ਹੁੰਦਾ ਸੀ, ਇੱਕ ਸਮਾਂ ਸੀ, ਇਹ ਚੀਜ਼ਾਂ ਅਸੀਂ ਹੁਣ ਭੁੱਲ ਗਏ ਕਿਉਂਕਿ ਹੁਣ ਫਾਈਬਰਸ ਚੇਂਜ ਹੋ ਗਏ ਨੇ, ਬਦਲ ਗਏ ਨੇ, ਮਸ਼ੀਨਾਂ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਇਹ ਸਾਰੀਆਂ ਚੀਜ਼ਾਂ ਦਿਖਣੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ। ਸੋ ਪਿੰਜਣੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਧੁਨਕੀ, ਕਪਾਹ ਪਿੰਜਣ ਵਾਲਾ ਧਨੁੱਖ, ਇਹ ਵੀ ਜਿਹੜਾ ਹੈ ਇਸਨੂੰ ਜ਼ਰੂਰ ਤੇ ਜ਼ਰੂਰ ਕਿਹਾ ਜਾਂਦਾ ਸੀ।
0: ਰੂਹ ਪਿੰਜਣਾ ਅੱਜ ਦੀ ਜਨਰੇਸ਼ਨ ਦੇ ਵਿੱਚ ਜਿਹੜੇ ਲੋਕ ਨੇ ਉਹ ਪਤਾ ਕਿੱਦਾਂ ਜਾਣਦੇ ਨੇ ਕਿ ਜਦੋਂ ਸਕੂਲ ਕਾਲਜ ਦੇ ਵਿੱਚ ਗਿੱਧੇ ਦੀ ਪਰਫਾਰਮੈਂਸ ਹੁੰਦੀ ਹੈ ਨਾ, ਤੇ ਅੱਗੇ ਚਰਖਾ ਰੱਖਿਆ ਹੁੰਦਾ,
1: ਬਿਲਕੁਲ,
0: ਤੇ ਚਰਖੇ ਦੇ ਵਿੱਚ ਇੱਕ ਪਿਆਰੀ ਜੀ ਮੁਟਿਆਰ ਨੂੰ ਸੋਹਣਾ ਸੁਨੱਖਾ ਸੂਟ ਪਵਾ ਕੇ ਸਜਾ ਕੇ ਬਿਠਾਇਆ ਹੁੰਦਾ, ਔਰ ਉਹ ਚਰਖੇ ਨੂੰ ਘੁਮਾਉਂਦੀ ਹੈ, ਹੱਥ ਹਿਲਾਉਂਦੀ ਹੈ, ਨਾਲ ਰੂਹ ਨੂੰ ਕੱਤਦੀ ਹੈ, ਤੇ ਇੱਕ ਉਹ ਸ਼ਕਲ ਸਾਹਮਣੇ ਆਉਂਦੀ ਹੈ। ਪਰ ਐਗਜੈਕਟਲੀ ਰੂਹ ਪਿੰਜਣਾ ਪੰਜਾਬੀ ਸੱਭਿਆਚਾਰ ਦਾ ਇੱਕ ਅਤਿਅੰਤ, ਆਪਾਂ ਕਹਿ ਸਕਦੇ ਹਾਂ, ਮਹੱਤਵਪੂਰਨ ਵਰਡ ਲੈ ਸਕਦੇ ਹਾਂ, ਇੰਪੋਰਟੈਂਟ, ਤੇ ਇੱਕ ਪੁਰਾਣਾ ਕਿੱਤਾ ਹੈ ਜਿਹਨੂੰ ਆਪਾਂ, ਜਿਹਦਾ ਅਰਥ ਆਪਾਂ ਕਹਿੰਦੇ ਹਾਂ ਕਿ ਰੂਹ ਨੂੰ ਵੱਖ ਵੱਖ ਕਰਕੇ, ਜਾਂ ਜੇ ਅਸੀਂ ਹੋਰ ਗੂੜੀ ਪੰਜਾਬੀ ਬੋਲੀਏ ਤਾਂ ਰੂਹ ਨੂੰ ਵੱਖ ਵੱਖ ਕਰਕੇ ਤੁੰਬਾ ਤੁੰਬਾ ਕਰਕੇ,
1: ਤੁੰਬਾ ਤੁੰਬਾ ਕਰਕੇ ਜੀ, ਬਿਲਕੁਲ,
0: ਪੋਲਾ ਅਤੇ ਸਾਫ਼ ਕਰਨਾ। ਤੇ ਇਸ ਕਿੱਤੇ ਨੂੰ ਪੰਜਾਬ ਵਿੱਚ ਸਦੀਆਂ ਤੋਂ ਪਿੰਜਾਰਾ ਜਾਂ ਤੰਬੋਲੀ ਭਾਈਚਾਰੇ ਦੇ ਲੋਕ ਕਰਦੇ ਆਏ ਨੇ, ਤੇ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਨਾਲ ਜੁੜਦੀਆਂ ਨੇ,
1: ਬਿਲਕੁਲ,
0: ਹੈ ਨਾ। ਤੇ ਮਤਲਬ ਰੂਹ ਨੂੰ ਹੱਥ ਨਾਲ ਪਿੰਜਣ ਲਈ ਲੱਕੜ ਅਤੇ ਧਾਤੂ ਦੀ ਤਾਰ ਨਾਲ ਬਣੇ ਇੱਕ ਯੰਤਰ ਦਾ ਪ੍ਰਯੋਗ ਕੀਤਾ ਜਾਂਦਾ ਜਿਹਨੂੰ ਆਪਾਂ ਚਰਖਾ ਕਹਿੰਦੇ,
1: ਚਰਖਾ ਜੀ, ਬਿਲਕੁਲ,
0: ਹੈ ਨਾ। ਤੋ ਇੱਦਾਂ ਦੀਆਂ ਹੋਰ ਵੀ ਗੱਲਾਂ ਨੇ ਜੋ, ਜਿੱਦਾਂ ਤੁਸੀਂ ਵੀ ਸੋਚਿਆ ਸੀਗਾ ਕਿ ਆਪਾਂ ਡਿਸਕਸ ਕਰਾਂਗੇ,
1: ਬਿਲਕੁਲ, ਜਦੋਂ ਅਸੀਂ ਖਾਸ ਕਰਕੇ ਗੱਲ ਕਰਦੇ ਹਾਂ ਨਾ ਵਿਆਹਾਂ ਦੀ ਤੇ ਸਰਦੀਆਂ ਦੀ, ਇਹ ਤੁਹਾਡੇ ਨਾਲ ਸਾਂਝ ਪਾਈ ਸੀ। ਸੋ ਕੁਝ ਲਾਈਨਾਂ ਨੇ ਕਿ ਸਰਦ ਰੁੱਤ ਦੀਆਂ ਸ਼ਾਮਾਂ ਤੇ ਵਿਆਹਾਂ ਦੀ ਬਹਾਰ, ਪਿੰਜਣੀ ਦੀ ਟੁਣਕਾਰ ਤੇ ਖੁਸ਼ੀਆਂ ਦਾ ਇਜ਼ਹਾਰ, ਇਹ ਖਾਸ ਕਰਕੇ ਜਿਹੜਾ ਮੌਕਾ ਹੁੰਦਾ ਸੀਗਾ ਉਸ ਦੇ ਵਿੱਚ ਪੰਜਾਬ ਦੇ ਘਰਾਂ ਦੇ ਵਿੱਚ ਇੱਕ ਜਿਹੀ ਰੌਣਕ ਬਣ ਜਾਂਦੀ ਸੀ ਕਿ ਰੂਹ ਪਿੰਜਣੀ ਦੀ ਟੁਣਕਾਰ ਜਿਹੜੀ ਹੈ ਉਹ ਇਹਨਾਂ ਖਾਸ ਦੋ ਮੌਕਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਸੁੱਖ ਸਾਂਝ ਦੀਆਂ ਖਬਰਾਂ ਲੈ ਕੇ ਆਉਂਦੀ ਸੀ, ਔਰ ਸਰਦੀਆਂ ਦੀ ਆਮਦ ਜਾਂ ਫਿਰ ਵਿਆਹ ਦੇ ਮੌਕੇ ਰੌਣਕ ਹੋਰ ਜ਼ਿਆਦਾ ਵੱਧ ਜਾਂਦੀ ਸੀ। ਲੇਕਿਨ ਜਦੋਂ ਅਸੀਂ ਇਸ ਕੰਮ ਦੀ ਗੱਲ ਕਰਦੇ ਹਾਂ ਤੇ ਰਜਾਈਆਂ ਬਣਾਉਣ ਦੇ ਲਈ ਜਿਹੜਾ ਹੈ ਰੂਹ ਨੂੰ ਫੈਲਾਉਣਾ, ਫਿਰ ਗੱਦੇ ਜਾਂ ਫਿਰ ਸਿਰਹਾਣੇ ਗੱਦੇ, ਜਿੱਦਾਂ ਅਸੀਂ ਰਜਾਈਆਂ ਦੀ ਗੱਲ ਕਰਦੇ ਹਾਂ ਗੱਦਿਆਂ ਦੀ ਗੱਲ ਕਰਦੇ, ਉਹਨਾਂ ਨੂੰ ਬਣਾਉਣਾ, ਫਿਰ ਸੂਤ ਕੱਤਣ ਤੋਂ ਪਹਿਲਾਂ ਜਿਹੜਾ ਹੈ ਉਹ ਕਪਾਹ ਸਾਫ਼ ਕਰਨਾ, ਖੱਚਰ ਤੇ ਹੋਰ ਸੂਤੀ ਕੱਪੜਿਆਂ ਦੇ ਲਈ ਰੂੰ ਜਿਹੜਾ ਹੈ ਉਹ ਤਿਆਰ ਕਰਨਾ। ਸੋ ਅੱਜ ਕੱਲ੍ਹ ਬੇਸ਼ੱਕ ਹਰਪ੍ਰੀਤ ਮਸ਼ੀਨਾਂ ਆ ਚੁੱਕੀਆਂ ਨੇ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ, ਪਰ ਹਜੇ ਵੀ

0: ਖਾਸ ਕਰਕੇ ਇਹ ਰਵਾਇਤੀ ਢੰਗ ਜਿਹੜਾ ਹੈ ਇਸ ਦੇ ਨਾਲ ਰੂਹ ਪਿੰਜਾਈ ਕਰਨਾ ਜਿਹੜਾ ਹੈ ਉਹ ਜ਼ਰੂਰ ਤੇ ਜ਼ਰੂਰ ਹੈ। ਅਸੀਂ ਦੇਖ ਸਕਦੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਦੇਖਣਾ ਵਾਚਣਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਮਹੱਤਵਪੂਰਨ ਹਿੱਸਾ ਹੋਣਾ ਚਾਹੀਦਾ ਹੈ ਕਿ ਸਾਲ ਦੇ ਵਿੱਚ ਸਾਨੂੰ ਪਤਾ ਕਰਨਾ ਚਾਹੀਦਾ, ਸਮਾਂ ਕੱਢਣਾ ਚਾਹੀਦਾ ਕਿ ਕਿਹੜੇ ਕਿਹੜੇ ਇਲਾਕੇ ਨੇ ਜਿੱਥੇ ਹਜੇ ਵੀ, ਜਿੱਦਾਂ ਅਸੀਂ ਮਿੱਟੀ ਪੋਚਣ ਦੀ ਗੱਲ ਕਰਦੇ ਹਾਂ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੇ ਇਸ ਵਿਰਸੇ ਨੂੰ ਅਜੇ ਵੀ ਸੰਭਾਲ ਕੇ ਰੱਖਿਆ। ਤੋ ਇਹ ਗਰਮੀਆਂ ਦੇ ਅਤੇ ਸਰਦੀਆਂ ਦੀਆਂ ਛੁੱਟੀਆਂ ਦਾ ਇੱਕ ਇਹੋ ਜਿਹਾ ਹਿੱਸਾ ਸਾਡੀ ਫੈਮਿਲੀ ਦਾ ਜ਼ਰੂਰ ਤੇ ਜ਼ਰੂਰ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਜਗ੍ਹਾ ਤੇ ਜਾਈਏ, ਪਤਾ ਕਰੀਏ ਤੇ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਉਸ ਵਿਰਸੇ ਦੇ ਨਾਲ ਮੁੜ ਤੋਂ ਦੁਬਾਰਾ ਤੋਂ ਜੋੜ ਕੇ ਸਾਂਝ ਪਾਈਏ।
1: ਸਿਰਫ ਉਦੋਂ ਨਾ ਜਾਈਏ ਜਦੋਂ ਮੈਡਮ ਨੇ ਕਿਹਾ ਹੋਵੇ ਕਿ ਹੌਲੀਡੇਜ਼ ਹੋਮਵਰਕ ਹੈ ਗਿਆ ਤੇ ਤੁਸੀਂ
0: ਬਿਲਕੁਲ ਬਿਲਕੁਲ ਪ੍ਰੋਜੈਕਟ ਤਿਆਰ ਕਰਕੇ ਲੈ ਕੇ ਆਉਣਾ ਬਿਲਕੁਲ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਪਿੰਜਣੀ ਦੀ ਖਾਸ ਕਰਕੇ, ਤੇ ਧਨੁੱਖ ਵਰਗੀ ਹੁੰਦੀ ਹੈ ਜਿਸ ਦੇ ਵਿੱਚ ਤਾਰ ਤਣੀ ਹੁੰਦੀ ਹੈ ਤੇ ਤਾਰ ਨੂੰ ਝਟਕਾ ਦੇਣ ਦੇ ਨਾਲ ਇੱਕ ਕੰਪਨ ਜੀ ਪੈਦਾ ਹੁੰਦੀ ਹੈ ਤੇ ਇਹ ਕੰਪਨ ਜਿਹੜਾ ਹੈ ਉਹ ਰੂਹ ਨੂੰ ਫੁਲਾ ਦਿੰਦਾ, ਫਿਰ ਉਸ ਨੂੰ ਨਰਮ ਕਰਕੇ ਹਵਾਦਾਰ ਬਣਾ ਦਿੰਦਾ। ਅਸੀਂ ਦੇਖਦੇ ਹਾਂ ਕਿ ਬੱਦਲਾਂ ਦੇ ਨਾਲ ਵੀ ਕੰਪੇਅਰ ਹਰਪ੍ਰੀਤ ਕੀਤਾ ਜਾ ਸਕਦਾ, ਜਿਵੇਂ ਸੋਹਣੇ ਸੋਹਣੇ ਬੱਦਲ ਅਸਮਾਨ ਦੇ ਵਿੱਚ ਚਿੱਟੇ ਰੰਗ ਦੇ ਸਾਨੂੰ ਮਿਲਦੇ ਨੇ ਜਦੋਂ ਅਸੀਂ ਅੱਜ ਕੱਲ੍ਹ ਵੀ ਦੇਖ ਸਕਦੇ ਹਾਂ ਬਹੁਤ ਜਗ੍ਹਾ ਤੇ, ਜਦੋਂ ਰਜਾਈਆਂ ਭਰਾਈਆਂ ਜਾਂਦੀਆਂ ਨੇ ਉੱਥੇ ਰੂਹ ਪਿਆ ਹੁੰਦਾ, ਫਾਈਬਰਸ ਤੁਹਾਨੂੰ ਅਸੀਂ ਪਹਿਲਾਂ ਵੀ ਕਿਹਾ ਕਿ ਹੁਣ ਚੇਂਜ ਹੋ ਗਏ ਨੇ, ਬਦਲ ਗਏ ਨੇ, ਲੇਕਿਨ ਉਹ ਸੱਚਿਓ ਬਹੁਤ ਸੋਹਣੇ ਲੱਗਦੇ ਨੇ ਜਿਵੇਂ ਅਸਮਾਨ ਦੇ ਵਿੱਚ ਚਿੱਟੇ ਚਿੱਟੇ ਬੱਦਲ ਛਾਏ ਹੁੰਦੇ ਨੇ। ਤੇ ਜੇਕਰ ਉਹ ਬੱਚਿਆਂ ਨੂੰ ਕਿਤੇ ਖੇਡਣ ਲਈ ਦੇ ਦਿੱਤੇ ਜਾਣ, ਮੈਨੂੰ ਲੱਗਦਾ ਹੈ ਕਿ
1: ਖਿਲਾਰਾ
0: ਪਾ ਦੇਣਗੇ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਹੀ ਕੁਝ ਨਾ ਕੁਝ ਆਪਣੇ ਪ੍ਰੋਜੈਕਟ ਲਈ ਇਸਤੇਮਾਲ ਕਰ ਲੈਣਗੇ।
1: ਜੀ ਗੁਰਪ੍ਰੀਤ, ਕੁਦਰਤੀ ਇੱਕ ਦੋ ਦਿਨ ਪਹਿਲਾਂ ਹੀ ਸਾਡੇ ਆਪਣੇ ਘਰ ਵੀ ਇਹੀ ਗੱਲ ਹੋਈ ਕਿ ਸਰਾਣਾ ਖਰਾਬ ਹੋ ਗਿਆ ਜੀ। ਕਹਿੰਦੇ ਆਪ ਕਿੱਦਾਂ ਦਾ ਫਾਈਬਰ ਵਾਲਾ ਸਰਾਣਾ ਲੈ ਕੇ ਆਏ, ਮੇਰੇ ਮੰਮਾ
0: ਬੈਠ ਜਾਂਦੇ,
1: ਹਾਂਜੀ ਕਹਿੰਦੇ ਇਹ ਕਿੱਦਾਂ ਦਾ ਤੁਸੀਂ ਫਾਈਬਰ ਵਾਲਾ ਸਰਾਣਾ ਲੈ ਕੇ ਆਏ ਹੋ। ਕਹਿੰਦੇ ਸਰਾਣੇ ਤੇ ਹੁੰਦੇ ਸੀਗੇ ਜਦੋਂ ਅਸੀਂ ਪਿੰਜਾਂਦੇ ਹੁੰਦੇ ਸੀਗੇ, ਕਹਿੰਦੇ ਤੁਸੀਂ ਕਰਦੇ ਹੋ ਸੌਖਾ ਕੰਮ। ਦੇਖੋ ਪਿੰਜਣਾ ਇੱਕ ਸੌਖਾ ਕੰਮ ਨਹੀਂ ਹੈ,
0: ਬਿਲਕੁਲ
1: ਇਹ ਇੱਕ ਟਾਸਕ ਹੈ,
0: ਟਾਸਕ ਹੈ,
1: ਹੈਨਾ। ਕਹਿੰਦੇ ਤੁਸੀਂ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਉਹ ਸੌਖਾ ਕੰਮ ਭਾਲਦੀ ਹੈ ਕਿ ਚਲੋ ਬਣਿਆ ਬਣਾਇਆ ਸਰਾਣਾ ਲੈ ਆਓ, ਪਰ ਜਦੋਂ ਰੂਹ ਦਾ ਸਰਾਣਾ ਪਿੰਜਾਇਆ ਜਾਂਦਾ ਆ ਔਰ ਉੱਥੇ ਜਦੋਂ ਤੁਸੀਂ ਸੌਂਦੇ ਹੋ ਉਹਦਾ ਅਲੱਗ ਹੀ ਆਨੰਦ ਆਉਂਦਾ ਆ।
0: ਬਿਲਕੁਲ।
1: ਤੇ ਜਿਹੜੇ ਸਾਡੇ ਵੱਡੇ ਨੇ ਅੱਜ ਦੀ ਡੇਟ ਦੇ ਵਿੱਚ ਵੀ ਉਹ ਚਾਹੁੰਦੇ ਇਹੀ ਨੇ ਕਿ ਤੁਸੀਂ ਆਪਣੇ ਪੁਰਾਣੇ ਕੱਪੜਿਆਂ ਦੀ ਯੂਟੀਲਾਈਜੇਸ਼ਨ ਵੀ ਕਰੋ,
0: ਬਿਲਕੁਲ,
1: ਹੈਨਾ। ਤੇ ਕਿਉਂਕਿ ਜਦੋਂ ਰੂਹ ਪਿੰਜਾਂਦੇ ਆ ਆਪਾਂ ਉਹਨੂੰ ਫਿਰ ਕਵਰ ਕਰਕੇ ਸਰਾਣਾ ਬਣਾਉਣ ਵੇਲੇ ਤੁਹਾਡੇ ਪੁਰਾਣੇ ਕੱਪੜੇ ਯੂਜ਼ ਹੋ ਜਾਂਦੇ,
0: ਯੂਜ਼ ਹੋ ਜਾਂਦੇ, ਬਿਲਕੁਲ।
1: ਤਾਂ ਕਿੰਨੀਆਂ ਚੀਜ਼ਾਂ ਨੇ ਸਾਡੀ ਵਿਰਾਸਤ ਦੇ ਵਿੱਚ, ਕਿੰਨੇ ਦੇਖੋ ਕਿਫਾਇਤ ਕੀਤੀ ਜਾਂਦੀ ਸੀਗੀ ਉਦੋਂ, ਹੈਨਾ। ਆਪਾਂ ਕੀ ਕਰਦੇ ਆਪਾਂ ਚਲੋ ਜੀ ਸੌਖਾ ਕੰਮ ਕਰ ਲਿਆ, ਚਲੋ
0: ਬਣੀ ਬਣਾਈ ਚੀਜ਼ ਬਾਜ਼ਾਰੋਂ ਲੈ ਆਂਦੀ
1: ਔਰ ਉਹ ਟਿਕਾਊ ਨਹੀਂ,
0: ਟਿਕਾਊ ਵੀ ਨਹੀਂ। ਦੇਖੋ ਮਿਹਨਤ ਕਿੰਨੀ ਜ਼ਿਆਦਾ ਹਰਪ੍ਰੀਤ ਲੱਗਦੀ ਸੀਗੀ ਜਦੋਂ ਅਸੀਂ ਇਸ ਕਲਾ ਦੀ ਖਾਸ ਕਰਕੇ ਗੱਲ ਕਰਦੇ ਹਾਂ, ਇੰਨੀ ਪ੍ਰਾਚੀਨ ਕਲਾ ਜਿਸ ਦੇ ਵਿੱਚ ਕਿ ਕਪਾਹ ਦੇ ਜਿਹੜੇ ਕੱਪੜੇ ਨੇ ਉਹਨਾਂ ਦੇ ਉਤਪਾਦਨ ਦੇ ਨਾਲ ਜੁੜੀ ਹੋਈ ਇਹ ਕਲਾ ਹੈ। ਔਰ ਪੰਜਾਬ ਦੇ ਵਿੱਚ ਜਦੋਂ ਅਸੀਂ ਕਪਾਹ ਦੀ ਖੇਤੀ ਦੀ ਗੱਲ ਕਰਦੇ ਹਾਂ, ਖਾਸ ਕਰਕੇ ਖੱਦਰ ਹੈ, ਖੇਸ ਹੈ, ਹੋਰ ਸੂਤੀ ਕੱਪੜੇ ਨੇ, ਇਹਨਾਂ ਦੀ ਬਣਤ ਜਿਹੜੀ ਹੈ ਉਸਦੇ ਕਾਰਨ ਵੀ ਜਿਹੜੀ ਹੈ ਉਹ ਪਿੰਜਣੀ ਬਹੁਤ ਹੀ ਜ਼ਿਆਦਾ ਵਿਆਪਕ ਤਰੀਕੇ ਦੇ ਨਾਲ ਉਹਦੀ ਵਰਤੋਂ ਕੀਤੀ ਜਾਂਦੀ ਸੀ। ਸੋ ਇਹੋ ਜਿਹੀਆਂ ਚੀਜ਼ਾਂ ਦੀ ਜਦੋਂ ਅਸੀਂ ਬੱਚਿਓ ਗੱਲ ਇਹੋ ਜਿਹੀਆਂ ਚੀਜ਼ਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਖਾਸ ਕਰਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਸਾਡੀ ਜਾਣਕਾਰੀ ਨੂੰ ਹੋਰ ਜ਼ਿਆਦਾ ਵਧਾ ਵੀ ਦਿੰਦੇ ਨੇ ਔਰ ਜਦੋਂ ਅਸੀਂ ਜਾਣਕਾਰੀ ਦੀ ਸਾਂਝ ਪਾਉਣੀ ਹੁੰਦੀ ਹੈ, ਗੱਲਬਾਤ ਕਰਨੀ ਹੁੰਦੀ ਹੈ, ਤੇ ਇਹ ਸਾਡੀ ਜ਼ਿੰਦਗੀ ਨੂੰ ਬਦਲ ਕੇ ਵੀ ਰੱਖ ਦਿੰਦੇ ਨੇ। ਕਿਉਂ? ਕਿਉਂਕਿ ਸਾਨੂੰ ਸੱਭਿਆਚਾਰ ਦੇ ਨਾਲ ਜੋੜਦੇ ਨੇ, ਸਾਨੂੰ ਆਪਣੀ ਵਿਰਾਸਤ ਦੇ ਨਾਲ ਜੋੜਦੇ ਨੇ ਔਰ ਸਾਨੂੰ ਦੱਸਦੇ ਨੇ ਕਿ ਪਿਛਲੇ ਸਮਿਆਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਇੱਦਾਂ ਕੀਤੀਆਂ ਜਾਂਦੀਆਂ ਸੀ ਜਿਹੜੀਆਂ ਰੈਡੀਮੇਡ ਹੁਣ ਸਾਨੂੰ ਆਮ ਕਰਕੇ ਹੀ ਬਾਜ਼ਾਰ ਦੇ ਵਿੱਚ ਮਿਲ ਜਾਂਦੀਆਂ ਨੇ। ਅਸੀਂ ਪੈਸੇ ਦਿੰਦੇ ਹਾਂ, ਖਰੀਦ ਕੇ ਲੈ ਆਉਂਦੇ ਹਾਂ ਅਤੇ ਘਰ ਆਰਾਮ ਦੇ ਨਾਲ ਉਹਨਾਂ ਦਾ ਇਸਤੇਮਾਲ ਕਰਦੇ ਹਾਂ।
1: ਪਰ ਜੋ ਵਿਰਾਸਤ ਹੈ ਨਾ ਉਹ ਵਿਰਾਸਤ ਹੀ ਹੈ। ਤੇ ਆਪਾਂ ਕਾਫੀ ਇਹਦੇ ਤੇ ਗੱਲ ਕਰ ਲਈ, ਇੱਕ ਗੀਤ ਵੀ ਚਾਹੁੰਦੇ ਆ ਕਿ ਆਪਣੇ ਸੁਣਨ ਵਾਲਿਆਂ ਨਾਲ ਸਾਂਝਾ ਕਰੀਏ, ਉਹ ਵੀ ਵਿਰਾਸਤੀ ਗੀਤ ਹੀ ਕਹਿ ਸਕਦੇ ਆ
0: ਜੀ।
1: ਤੇ ਸੁਣਦੇ ਆ ਇੱਕ ਪਿਆਰਾ ਜਿਹਾ ਗੀਤ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੀ। ਹੁਣ ਤੋਂ ਥੋੜ੍ਹੀ ਦੇਰ ਬਾਅਦ 1:10 'ਤੇ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ। ਸਵਾ 1 ਵਜੇ ਤੋਂ 2:15 ਤੱਕ ਪ੍ਰੋਗਰਾਮ ਸੁਣੋਗੇ ਫੌਜੀ ਵੀਰਾਂ ਲਈ। ਇਸ ਵਿੱਚ ਖਬਰਾਂ ਆਪਣੇ ਨਿਰਧਾਰਿਤ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਬਾਅਦ ਦੁਪਹਿਰ 2:30 ਲੋਕ ਗੀਤਾਂ ਦੇ ਪ੍ਰੋਗਰਾਮ ਰੰਗਲੀ ਧਰਤੀ ਤਹਿਤ ਅੱਜ ਤੁਸੀਂ ਸੁਰੇਸ਼ ਸਹਿਦੇਵ ਅਤੇ ਸਾਥੀਆਂ ਵੱਲੋਂ ਮਾਤਾ ਦੀਆਂ ਭੇਂਟਾਂ ਸਰਵਣ ਕਰੋਗੇ। ਦੂਜੀ ਸਭਾ 'ਚ 4 ਵਜੇ ਦੀਆਂ ਮੁੱਖ ਖਬਰਾਂ ਤੋਂ ਬਾਅਦ 4:02 'ਤੇ ਪੰਜਾਬੀ ਫਿਲਮ ਸੰਗੀਤ ਦਾ ਆਨੰਦ ਮਾਣੋਗੇ। ਸ਼ਾਮ 4:30 ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ, ਝੋਨੇ ਦੀ ਲੁਆਈ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਸੋਹਨ ਸਿੰਘ ਵਾਲੀਆ। ਇਸ ਤੋਂ ਇਲਾਵਾ ਕੱਲ੍ਹ ਦੇ ਪ੍ਰੋਗਰਾਮ ਮੌਸਮ ਦਾ ਹਾਲ ਅਤੇ ਗੀਤ ਸੰਗੀਤ ਵੀ ਸੁਣਵਾਇਆ ਜਾਏਗਾ।

7:10 ਵਿੱਚ ਸਾਡੇ ਦਿੱਲੀ ਕੇਂਦਰ ਤੋਂ ਵਿਸ਼ੇਸ਼ ਕਾਰਜਕ੍ਰਮ ਸੁਣੋਗੇ ਆਰਥਿਕ ਵਿਕਾਸ। 7:45 ਤੇ ਅੰਗਰੇਜ਼ੀ ਵਾਰਤਾ ਸੁਣੋਗੇ। ਰਾਤ 8 ਵਜੇ ਤੁਸੀਂ ਸੁਣੋਗੇ ਜ਼ਿੰਦਗੀ ਦੇ ਫਲਸਫਿਆਂ 'ਤੇ ਆਧਾਰਿਤ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ 8:45 'ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ

0: 40 MVA ਦੀ ਸਮਰੱਥਾ ਨਾਲ ਲੈਸ ਇਹ ਗ੍ਰਿਡ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਵਿੱਚ ਮਹੱਤਵਪੂਰਨ ਸੁਧਾਰ ਕਰੇਗਾ। ਮੌਜੂਦਾ ਨੈਟਵਰਕ 'ਤੇ ਲੋਡ ਘਟਾਏਗਾ ਅਤੇ ਫੋਕਲ ਪੁਆਇੰਟ ਮੁਬਾਰਕਪੁਰ ਨਾਲ ਲੱਗਦੀਆਂ ਉਦਯੋਗਿਕ ਇਕਾਈਆਂ ਅਤੇ ਨੇੜਲੇ ਰਿਹਾਇਸ਼ੀ ਖੇਤਰਾਂ ਵਿੱਚ ਸਥਿਤ ਉਦਯੋਗਾਂ ਨੂੰ ਲਾਭ ਪਹੁੰਚਾਏਗਾ। ਪੰਜਾਬ ਦੇ ਮਾਲ, ਮੁੜਕ ਸੇਵਾ ਅਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕੱਲ੍ਹ 33 ਪਟਵਾਰੀਆਂ ਨੂੰ ਇਕੱਤੀ ਪੱਤਰ ਸੌਂਪੇ। ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਨਵ ਨਿਯੁਕਤ ਪਟਵਾਰੀਆਂ ਨੂੰ ਸਰਕਾਰੀ ਸੇਵਾ ਵਿੱਚ ਸ਼ਾਮਲ ਹੋਣ 'ਤੇ ਵਧਾਈ ਦਿੱਤੀ ਅਤੇ ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਆਪਣੀਆਂ ਡਿਊਟੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਨਵ ਨਿਯੁਕਤ ਪਟਵਾਰੀਆਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ ਅਤੇ ਉਹਨਾਂ ਨੂੰ ਜਨਤਕ ਸ਼ਿਕਾਇਤਾਂ ਅਤੇ ਸਰਕਾਰੀ ਕੰਮ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਦੇ ਹੋਏ ਵਚਨਬੱਧਤਾ ਨਾਲ ਆਪਣੇ ਫਰਜ਼ ਨਿਭਾਉਣੇ ਚਾਹੀਦੇ ਨੇ। ਉਹਨਾਂ ਚੇਤਾਵਨੀ ਦਿੱਤੀ ਕਿ ਸਰਕਾਰੀ ਕਰਮਚਾਰੀਆਂ ਦੁਆਰਾ ਕੀਤੇ ਜਾਂਦੇ ਭ੍ਰਿਸ਼ਟ ਅਮਲਾਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਦੀਆਂ 5 ਵੱਖ ਵੱਖ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗ ਦੌਰਾਨ ਉਹਨਾਂ ਦੇ ਮੁੱਦਿਆਂ ਅਤੇ ਮੰਗਾਂ 'ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਰਮਚਾਰੀਆਂ ਦੀ ਭਲਾਈ ਅਤੇ ਚਿੰਤਾਵਾਂ ਨੂੰ ਯੋਜਨਾਬੱਧ ਢੰਗ ਨਾਲ ਹੱਲ ਕਰਨ ਲਈ ਵਚਨਬੱਧ ਹੈ। ਵਿੱਤ ਮੰਤਰੀ ਨੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਵੱਖ ਵੱਖ ਯੂਨੀਅਨਾਂ ਦੇ ਅਹੁਦੇਦਾਰ ਸ਼ਾਮਲ ਹੋਏ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ, ਮੇਰੇ ਵੱਲੋਂ ਯਾਨੀ ਦੀਪਾਲੀ ਵਧਵਾ ਵੱਲੋਂ ਜੈ ਹਿੰਦ। ਤੁਹਾਡੇ ਮਨੋਰੰਜਨ ਲਈ ਲੈ ਕੇ ਹਾਜ਼ਰ ਹਾਂ ਕੁਝ ਹਿੰਦੀ ਫਿਲਮੀ ਨਗਮੇ। ਲੋ ਸੁਣੋ ਪ੍ਰੋਗਰਾਮ ਦਾ ਪਹਿਲਾ ਗੀਤ। ਰੱਬ ਨੇ ਬਣਾ ਦੀ ਜੋੜੀ ਫਿਲਮ ਚੁਲਿਆ, ਆਵਾਜ਼ ਰੂਪ ਕੁਮਾਰ ਦੀ, ਸੰਗੀਤ ਨਿਰਦੇਸ਼ਕ ਸਲੀਮ ਐਂਡ ਸੁਲੇਮਾਨ।

ਫੌਜੀ ਵੀਰੋ, ਹੁਣੇ ਤੁਸੀਂ ਰੱਬ ਨੇ ਬਣਾ ਦੀ ਜੋੜੀ ਫਿਲਮ 'ਚੋਂ ਲਿਆ ਗੀਤ ਸੁਣ ਰਹੇ ਸੀ। ਆਹ ਹੁਣ ਸੁਣਦੇ ਹਾਂ ਜੋਧਾ ਅਕਬਰ ਫਿਲਮ ਦਾ ਗੀਤ, ਆਵਾਜ਼ ਜਾਵੇਦ ਅਲੀ ਦੀ। ਇਸ ਗੀਤ ਨੂੰ ਲਿਖਿਆ ਜਾਵੇਦ ਅਖਤਰ ਨੇ ਔਰ ਸੰਗੀਤ ਨਿਰਦੇਸ਼ਕ ਏ ਆਰ ਰਹਿਮਾਨ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਸੁਣ ਰਹੇ ਹੋ ਫੌਜੀ ਵੀਰਾਂ ਲਈ। ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਗੀਤ ਸਲਾਮੀ ਫਿਲਮ ਚੋਂ ਲਿਆ, ਆਵਾਜ਼ਾਂ ਆਸ਼ਾ ਭੋਂਸਲੇ ਤੇ ਕੁਮਾਰ ਸਾਨੂ ਦੀਆਂ। ਇਸ ਗੀਤ ਨੂੰ ਲਿਖਿਆ ਮਦਨ ਪਾਲ ਨੇ ਔਰ ਸੰਗੀਤ ਨਿਰਦੇਸ਼ਕ ਨਦੀਨ ਸ਼੍ਰਵਨ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: एक जमाने से कहानी है सुना रही आकाशवाणी।

ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਹਾਜ਼ਰ ਪ੍ਰੋਗਰਾਮ ਲੈ ਕੇ ਫੌਜੀ ਵੀਰਾਂ ਲਈ। ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਗੀਤ ਸਿੰਘ ਇਜ਼ ਕਿੰਗ ਫਿਲਮ ਦਾ, ਆਵਾਜ਼ਾਂ ਰਾਹਤ ਫਤਿਹ ਅਲੀ ਖਾਨ ਅਤੇ ਸ਼੍ਰੇਆ ਘੋਸ਼ਾਲ ਦੀਆਂ। ਲਓ ਆਨੰਦ ਮਾਣੋ ਇਸ ਗੀਤ ਦਾ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਠੀਕ 2 ਵਜੇ ਫੌਜੀ ਵੀਰਾਂ ਲਈ ਕੁਝ ਹੋਰ ਗੀਤਾਂ ਨਾਲ ਅਸੀਂ ਜ਼ਰੂਰ ਪਹੁੰਚਾਂਗੇ। 1:40 ਹੋਣ ਜਾ ਰਹੇ ਨੇ, ਪਹਿਲਾਂ ਸੁਣਾਂਗੇ ਪੰਜਾਬੀ ਖਬਰਾਂ ਅਤੇ 1:50 ਤੇ ਉਰਦੂ 'ਚ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਰਮੇਸ਼ ਲਾਲ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਂਪਟਨ ਸਕਾਈ ਰਿਐਲਟੀ ਲਿਮਿਟਡ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼ੁਰੂ ਹੋ ਗਿਆ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਭਾਰਤ ਖਿਲਾਫ਼ ਨਫ਼ਰਤ ਫੈਲਾ ਰਿਹਾ ਹੈ ਅਤੇ ਕੋਲਾ ਮੰਤਰਾਲੇ ਨੇ ਕੋਲਾ ਐਕਸਚੇਂਜ ਨਿਯਮ 2026 ਨੂੰ ਨੋਟੀਫਾਈ ਕਰ ਦਿੱਤਾ ਹੈ। ਹੁਣ ਖ਼ਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ 1.4 ਅਰਬ ਨਾਗਰਿਕਾਂ ਦੇ ਆਸ਼ੀਰਵਾਦ ਅਤੇ ਰਾਸ਼ਟਰ ਪਹਿਲਾਂ ਦੀ ਭਾਵਨਾ ਨਾਲ ਸਰਕਾਰ ਵਿਸ਼ਵਾਸ, ਵਿਕਾਸ ਅਤੇ ਜਨ ਭਲਾਈ ਲਈ ਸਮਰਪਿਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਅਣਥਕ ਯਤਨਾਂ ਦੇ ਨਤੀਜੇ ਵਜੋਂ ਅੱਜ ਦੇਸ਼ ਨੇ ਬੁਨਿਆਦੀ ਢਾਂਚੇ ਤੋਂ ਲੈ ਕੇ ਡਿਜੀਟਲ ਕ੍ਰਾਂਤੀ ਤੱਕ ਆਲਮੀ ਪੱਧਰ 'ਤੇ ਇੱਕ ਨਵੀਂ ਪਛਾਣ ਪ੍ਰਾਪਤ ਕੀਤੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸਰਕਾਰ ਸੇਵਾ, ਸੁਸ਼ਾਸਨ ਅਤੇ ਖੁਸ਼ਹਾਲੀ ਦੇ ਇਸ ਮਾਰਗ 'ਤੇ ਨਿਰੰਤਰ ਅੱਗੇ ਵਧਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਤੋਂ ਸਬਕਾ ਸਾਥ ਸਬਕਾ ਵਿਕਾਸ ਦੇ ਸਿਧਾਂਤ ਤੋਂ ਪ੍ਰੇਰਿਤ ਨਿਰੰਤਰ ਯਤਨਾਂ ਰਾਹੀਂ ਦੇਸ਼ ਇੱਕ ਮਜ਼ਬੂਤ ਅਤੇ ਸਵੈ ਨਿਰਭਰ ਭਾਰਤ ਬਣਨ ਵੱਲ ਵੱਧ ਰਿਹਾ ਹੈ। ਸੰਸਕ੍ਰਿਤ ਦੇ ਇੱਕ ਸ਼ਲੋਕ ਦਾ ਜ਼ਿਕਰ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸਮਰਪਣ ਅਤੇ ਸੇਵਾ ਭਾਵਨਾ ਰਾਸ਼ਟਰ ਨਿਰਮਾਣ ਲਈ ਸਰਕਾਰ ਦੀ ਅਨਮੋਲ ਪੂੰਜੀ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇੱਕ ਵਿਅਕਤੀ ਸੱਚਮੁੱਚ ਬੁੱਧੀਮਾਨ ਕਿਹਾ ਜਾਂਦਾ ਹੈ ਜਦੋਂ ਉਹ ਦੂਜਿਆਂ ਦੀ ਭਲਾਈ ਤੋਂ ਈਰਖਾ ਕੀਤੇ ਬਿਨਾਂ ਨੇਕ ਕੰਮ ਕਰਦਾ ਰਹੇ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਨੇ ਅੱਜ ਦੇ ਹੀ ਦਿਨ ਸਾਲ 2024 ਵਿੱਚ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਆਪਣੇ ਤੀਜੇ ਕਾਰਜਕਾਲ ਵਿੱਚ ਸਰਕਾਰ ਆਰਥਿਕ ਵਿਕਾਸ, ਬੁਨਿਆਦੀ ਢਾਂਚੇ ਦੇ ਪਸਾਰ, ਸਮਾਜਿਕ ਭਲਾਈ, ਰੁਜ਼ਗਾਰ ਸਿਰਜਣ ਅਤੇ ਆਲਮੀ ਪੱਧਰ 'ਤੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਰਗੇ ਮੁੱਖ ਖੇਤਰਾਂ 'ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਪਿਛਲੇ 1 ਸਾਲ ਵਿੱਚ ਵਿਕਾਸ ਨੂੰ ਤੇਜ਼ ਕਰਨ ਅਤੇ ਨਾਗਰਿਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਗਈਆਂ ਨੇ। ਇਨਫੋਰਸਮੈਂਟ ਡਾਇਰੈਕਟੋਰੇਟ ED ਹੈਂਪਟਨ ਸਕਾਈ ਰਿਐਲਟੀ ਲਿਮਿਟਡ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿੱਚ 6 ਥਾਵਾਂ 'ਤੇ ਛਾਪੇਮਾਰੀ ਕਰ ਰਿਹਾ ਹੈ। ਇਸ ਵਿੱਚ ਪੰਜਾਬ ਦੇ ਜਲੰਧਰ ਅਤੇ ਲੁਧਿਆਣਾ, ਉੱਤਰ ਪ੍ਰਦੇਸ਼ ਦੇ ਬਰੇਲੀ ਅਤੇ ਦਿੱਲੀ NCR ਦੇ ਇਲਾਕੇ ਸ਼ਾਮਲ ਨੇ। ਡਾਇਰੈਕਟੋਰੇਟ ਮੁਤਾਬਕ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਕੀਤੇ ਗਏ ਸਥਾਨਾਂ ਵਿੱਚ ਹੈਂਪਟਨ ਸਕਾਈ ਰਿਐਲਟੀ ਲਿਮਿਟਡ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਰਿਹਾਇਸ਼ੀ ਅਤੇ ਵਪਾਰਕ ਦਫ਼ਤਰ ਦੋਵੇਂ ਸ਼ਾਮਲ ਨੇ। ਇਹ ਮਾਮਲਾ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨਾਲ ਜੁੜਿਆ ਹੋਇਆ ਹੈ। ED ਨੇ ਉਨ੍ਹਾਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਖਿਲਾਫ਼ ਵੱਡੇ ਪੱਧਰ 'ਤੇ ਮਨੀ ਲਾਂਡਰਿੰਗ, 100 ਕਰੋੜ ਰੁਪਏ ਤੋਂ ਵੱਧ ਦੀ ਕਥਿਤ GST ਧੋਖਾਧੜੀ ਅਤੇ ਫਰਜ਼ੀ ਮੋਬਾਈਲ ਫੋਨ ਵਿਕਰੀ ਦਾ ਪਰਦਾਫਾਸ਼ ਕੀਤਾ ਹੈ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼ੁਰੂ ਹੋ ਗਿਆ ਹੈ। ਇਸ ਸੰਮੇਲਨ ਵਿੱਚ 21 ਦੇਸ਼ਾਂ ਦੇ ਖੇਤੀਬਾੜੀ ਮੰਤਰੀ, ਸੀਨੀਅਰ ਅਧਿਕਾਰੀ ਅਤੇ ਮਾਹਰ ਹਿੱਸਾ ਲੈ ਰਹੇ ਨੇ, ਜਿਨ੍ਹਾਂ ਵਿੱਚ ਬ੍ਰਾਜ਼ੀਲ, ਇੰਡੋਨੇਸ਼ੀਆ, ਚੀਨ, ਇਰਾਨ, ਦੱਖਣੀ ਅਫਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਹੋਰ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਨੇ। ਅੱਜ ਦੇ ਸੈਸ਼ਨਾਂ ਵਿੱਚ ਭੋਜਨ ਸੁਰੱਖਿਆ, ਜਲਵਾਯੂ ਅਨੁਕੂਲ ਖੇਤੀ ਅਤੇ ਖੇਤੀਬਾੜੀ ਨਵੀਨਤਾ ਬਾਰੇ ਚਰਚਾ ਨਾਲ ਨਿਰੰਤਰ ਖੇਤੀਬਾੜੀ ਭੋਜਨ ਪ੍ਰਣਾਲੀਆਂ ਦੇ ਨਿਰਮਾਣ ਵਿੱਚ ਮਦਦ ਮਿਲੇਗੀ। ਇਹ ਮੁੱਦੇ ਛੋਟੇ ਕਿਸਾਨਾਂ

0: ਦੇ ਸ਼ਕਤੀਕਰਨ ਅਤੇ ਆਲਮੀ ਖੇਤੀਬਾੜੀ ਵਪਾਰ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਨੇ। ਖੇਤੀਬਾੜੀ ਮੰਤਰੀਆਂ ਵਿਚਕਾਰ ਇੱਕ ਵਿਸ਼ੇਸ਼ ਗੱਲਬਾਤ 12 ਜੂਨ ਨੂੰ ਹੋਵੇਗੀ। ਇਸ ਵਿੱਚ ਛੋਟੇ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਰਾਹੀਂ ਭੋਜਨ ਸੁਰੱਖਿਆ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਬ੍ਰਿਕਸ ਦੇਸ਼ਾਂ ਦੀ ਮੰਤਰੀ ਪੱਧਰੀ ਮੀਟਿੰਗ 13 ਜੂਨ ਨੂੰ ਹੋਵੇਗੀ। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਹ ਯੋਜਨਾਬੱਧ ਢੰਗ ਨਾਲ ਨਫ਼ਰਤ ਫੈਲਾ ਰਿਹਾ ਹੈ ਅਤੇ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਆਪਣੇ ਨਾਗਰਿਕਾਂ ਵਿੱਚ ਭਾਰਤ ਵਿਰੁੱਧ ਦੁਸ਼ਮਣੀ ਭੜਕਾ ਰਿਹਾ ਹੈ। ਭਾਰਤ ਨੇ ਇਸਲਾਮਾਬਾਦ ਅਤੇ ਆਪਣੇ ਖੇਤਰ ਵਿੱਚ ਕੰਮ ਕਰ ਰਹੇ ਦਹਿਸ਼ਤਗਰਦ ਸੰਗਠਨਾਂ ਨੂੰ ਫਿਤਨਾ ਅਲ ਹਿੰਦੁਸਤਾਨ ਕਹਿ ਕੇ ਰਾਜ ਪ੍ਰਾਯੋਜਿਤ ਗਲਤ ਪ੍ਰਚਾਰ ਫੈਲਾਉਣ ਦਾ ਦੋਸ਼ ਲਾਇਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਇੱਕ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਸਥਾਈ ਪ੍ਰਤੀਨਿਧੀ ਅਤੇ ਰਾਜਦੂਤ ਪਾਰਵਥਾ ਨੇਨੀ ਹਰੀਸ਼ ਨੇ ਕਿਹਾ ਕਿ ਇਸਲਾਮਾਬਾਦ ਨਵੀਂ ਦਿੱਲੀ 'ਤੇ ਦੋਸ਼ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਨੇ ਪਾਕਿਸਤਾਨ ਦੇ ਸਿਆਸੀ ਢਾਂਚੇ ਅਤੇ ਸ਼ਾਸਨ ਵਿੱਚ ਵੱਧ ਰਹੇ ਫੌਜੀ ਦਾਬੇ ਦਾ ਵੀ ਜ਼ਿਕਰ ਕੀਤਾ। ਨਵੀਂ ਦਿੱਲੀ ਨੇ ਇਸਲਾਮਾਬਾਦ ਦੇ ਸਰਹੱਦ ਪਾਰ ਫੌਜੀ ਕਾਰਵਾਈਆਂ ਦੀ ਨਿਖੇਧੀ ਕੀਤੀ ਅਤੇ ਅਫਗਾਨਿਸਤਾਨ ਵਿੱਚ ਹਵਾਈ ਹਮਲਿਆਂ ਕਾਰਨ ਹੋਈਆਂ ਮੌਤਾਂ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਪਾਕਿਸਤਾਨ ਦਾ ਆਪਣੇ ਗੁਆਂਢੀਆਂ ਨੂੰ ਆਪਣੀਆਂ ਅੰਦਰੂਨੀ ਕਮੀਆਂ ਲਈ ਦੋਸ਼ੀ ਠਹਿਰਾਉਣ ਦਾ ਲੰਮਾ ਇਤਿਹਾਸ ਰਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਟ ਲਈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਬਦੀਲੀ ਵੇਖੀ ਹੈ। ਇਸ ਸਮੇਂ ਦੌਰਾਨ ਨਰਿੰਦਰ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਨੇ। ਆਕਾਸ਼ਵਾਣੀ ਖਬਰਾਂ ਵੱਖ ਵੱਖ ਮੁੱਖ ਖੇਤਰਾਂ ਵਿੱਚ ਸਰਕਾਰ ਦੇ ਯਤਨਾਂ ਬਾਰੇ ਇੱਕ ਵਿਸ਼ੇਸ਼ ਪੇਸ਼ਕਾਰੀ ਲੈ ਕੇ ਆਇਆ ਏ। ਅੱਜ ਅਸੀਂ ਸਰਕਾਰ ਵੱਲੋਂ ਸਿਹਤ ਸੰਭਾਲ ਦੇ ਖੇਤਰ ਵਿੱਚ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਪੇਸ਼ ਹੈ ਇੱਕ ਰਿਪੋਰਟ।
1: ਪਿਛਲੇ 12 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਕਾਫੀ ਮਜ਼ਬੂਤ ਕੀਤਾ ਹੈ, ਜਿਸ ਨਾਲ ਇਹ ਪਹਿਲਾਂ ਨਾਲੋਂ ਵਧੇਰੇ ਪਹੁੰਚਯੋਗ, ਕਿਫਾਇਤੀ ਅਤੇ ਬਿਹਤਰ ਗੁਣਵੱਤਾ ਵਾਲੀ ਬਣ ਗਈ ਹੈ। 2018 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਸਮਾਜਿਕ ਆਰਥਿਕ ਤੌਰ ਤੇ ਕਮਜ਼ੋਰ ਗਰੀਬ ਪਰਿਵਾਰਾਂ ਨੂੰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਬੀਮਾ ਪ੍ਰਦਾਨ ਕੀਤਾ ਜਾ ਰਿਹਾ ਹੈ। ਹੁਣ ਤੱਕ 44 ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਬਣਾਏ ਜਾ ਚੁੱਕੇ ਨੇ ਅਤੇ 1,80,000 ਕਰੋੜ ਰੁਪਏ ਤੋਂ ਵੱਧ ਦਾ ਇਲਾਜ ਉਪਲਬਧ ਕਰਾਇਆ ਗਿਆ ਹੈ। ਸਰਕਾਰ ਨੇ ਹਰ ਮੁਹੱਲੇ ਵਿੱਚ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 1,86,000 ਆਯੁਸ਼ਮਾਨ ਆਰੋਗਿਆ ਮੰਦਿਰ ਵੀ ਸਥਾਪਿਤ ਕੀਤੇ ਨੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਤਹਿਤ ਲੋਕਾਂ ਨੂੰ ਸਸਤੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ। ਸਰਕਾਰ ਨੇ ਵੱਧਦੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰੀ ਸਿੱਖਿਆ ਦਾ ਵੀ ਪਸਾਰ ਕੀਤਾ ਹੈ। 2014 ਵਿੱਚ ਦੇਸ਼ ਵਿੱਚ ਸਿਰਫ 8 ਏਮਸ ਸਨ, ਹੁਣੇ ਗਿਣਤੀ 23 ਹੋ ਗਈ ਹੈ। ਇਸ ਤੋਂ ਇਲਾਵਾ ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵੱਧ ਕੇ 818 ਹੋ ਗਈ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਰਵਾਇਤੀ ਮੈਡੀਕਲ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਨਵੰਬਰ 2014 ਵਿੱਚ ਆਯੁਸ਼ ਮੰਤਰਾਲੇ ਦੀ ਸਥਾਪਨਾ ਕੀਤੀ। ਪਿਛਲੇ 12 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਹਸਪਤਾਲਾਂ ਦਾ ਪਸਾਰ ਕਰਕੇ ਅਤੇ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਕੇ ਸਿਹਤ ਸੰਭਾਲ ਸੇਵਾਵਾਂ ਨੂੰ ਸਾਰਿਆਂ ਲਈ ਵਧੇਰੇ ਪਹੁੰਚਯੋਗ ਅਤੇ ਬਿਹਤਰ ਬਣਾਇਆ ਹੈ। ਬੁਰੇ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦੇ 10 ਸਾਲ ਪੂਰੇ ਹੋਣ ਦੇ ਮੌਕੇ 'ਤੇ ਦੇਸ਼ ਵਿਆਪੀ ਜਸ਼ਨਾਂ ਦੀ ਸ਼ੁਰੂਆਤ ਕਰਨਗੇ। ਇਸ ਯੋਜਨਾ ਦਾ ਮੁੱਖ ਉਦੇਸ਼ ਉੱਚ ਜ਼ੋਖਮ ਵਾਲੀਆਂ ਗਰਭ ਅਵਸਥਾਵਾਂ ਦਾ ਸ਼ੁਰੂਆਤੀ ਪਤਾ ਲਾਉਣ ਅਤੇ ਤੁਰੰਤ ਪ੍ਰਬੰਧਨ ਰਾਹੀਂ ਮਾਵਾਂ ਅਤੇ ਨਵ ਜੰਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ। ਇਸ ਪ੍ਰੋਗਰਾਮ ਨੇ ਦੇਸ਼ ਭਰ ਵਿੱਚ ਮਾਵਾਂ ਦੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਹੈ। ਕੋਲਾ ਮੰਤਰਾਲੇ ਨੇ ਕੋਲ ਐਕਸਚੇਂਜ ਨਿਯਮ 2026 ਨੂੰ ਨੋਟੀਫਾਈ ਕੀਤਾ ਹੈ। ਇਸ ਨਾਲ ਦੇਸ਼ ਵਿੱਚ ਪਾਰਦਰਸ਼ੀ ਅਤੇ ਬਾਜ਼ਾਰ ਆਧਾਰਿਤ ਕੋਲਾ ਵਪਾਰ ਨੂੰ ਸਮਰੱਥ ਬਣਾਉਣ ਲਈ ਕੋਲ ਐਕਸਚੇਂਜ ਦੀ ਸਥਾਪਨਾ ਦਾ ਰਾਹ ਪੱਧਰਾ ਹੋ ਗਿਆ ਹੈ। ਮੰਤਰਾਲੇ ਅਨੁਸਾਰ ਨਵਾਂ ਢਾਂਚਾ ਕੋਲਾ ਮਾਰਕੀਟਿੰਗ ਨੂੰ ਰਵਾਇਤੀ ਇੱਕ ਤੋਂ ਕਈਆਂ ਨੂੰ ਵਿਕਰੀ ਮਾਡਲ ਤੋਂ ਇੱਕ ਮੁਕਾਬਲੇਬਾਜ਼ ਤੋਂ ਕਈ ਤੋਂ ਕਈ ਵਪਾਰ ਪਲੇਟਫਾਰਮਾਂ ਵਿੱਚ ਬਦਲ ਦੇਵੇਗਾ। ਇਸ ਨਾਲ ਕੋਲੇ ਦੀਆਂ ਕੀਮਤਾਂ ਵਿੱਚ ਪਾਰਦਰਸ਼ਤਾ ਵਧੇਗੀ ਅਤੇ ਵਪਾਰ ਕੁਸ਼ਲਤਾ ਵਿੱਚ ਵਾਧਾ ਹੋਵੇਗਾ। ਉਪਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰਨਾਂ ਨੇ ਅੱਜ ਭਗਵਾਨ ਬਿਰਸਾ ਮੁੰਡਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪਰਾਸ਼ਟਰਪਤੀ ਨੇ ਕਿਹਾ ਕਿ ਧਰਤੀ ਆਬਾ ਦਾ ਜੀਵਨ ਹਿੰਮਤ, ਸਵੈਮਾਣ ਅਤੇ ਨਿਆਂ ਪ੍ਰਤੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਬਿਰਸਾ ਮੁੰਡਾ ਨੇ ਜਲ, ਜੰਗਲ ਅਤੇ ਜ਼ਮੀਨ ਦੀ ਰੱਖਿਆ ਲਈ ਵਿਦੇਸ਼ੀ ਸ਼ਾਸਨ ਵਿਰੁੱਧ ਅਦੁੱਤੀ ਹਿੰਮਤ ਨਾਲ ਲੜਾਈ ਲੜੀ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ

ਦੌਰਾਨ ਦੇਸ਼ ਦੇ ਨੌਜਵਾਨਾਂ ਔਰਤਾਂ ਅਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਏ। ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿੱਚ ਛਾਪੇਮਾਰੀ ਕੀਤੀ ਜਾ ਰਹੀ ਏ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼ੁਰੂ ਹੋ ਗਿਆ ਏ। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਭਾਰਤ ਖਿਲਾਫ਼ ਨਫ਼ਰਤ ਫੈਲਾ ਰਿਹਾ ਏ ਅਤੇ ਕੋਲਾ ਮੰਤਰਾਲੇ ਨੇ ਕੋਲਾ ਐਕਸਚੇਂਜ ਨਿਯਮ 2026 ਨੂੰ ਨੋਟੀਫਾਈ ਕਰ ਦਿੱਤਾ ਏ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਏ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਫੌਜੀ ਵੀਰੋ, ਖਬਰਾਂ ਤੋਂ ਬਾਅਦ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਮਨੋਰੰਜਨ ਲਈ ਕੁਝ ਹੋਰ ਫਿਲਮੀ ਗੀਤਾਂ ਦੇ ਨਾਲ। ਲਓ ਸੁਣੋ ਤੁਮ ਮਿਲੇ ਫਿਲਮ ਦਾ ਗੀਤ, ਆਵਾਜ਼ ਜਾਵੇਦ ਅਲੀ ਦੀ, ਸੰਗੀਤ ਨਿਰਦੇਸ਼ਕ ਪ੍ਰੀਤਮ।

ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ, ਦਬੰਗ ਫਿਲਮ ਚੁਲਿਆ। ਆਵਾਜ਼ ਰਾਹਤ ਫਤਿਹ ਅਲੀ ਖਾਨ ਦੀ, ਸੰਗੀਤ ਨਿਰਦੇਸ਼ਕ ਸਾਜਿਦ ਵਾਜਿਦ।

ਫੌਜੀ ਵੀਰੋ, ਪੇਸ਼ ਕਰ ਰਹੀ ਹਾਂ ਪ੍ਰੋਗਰਾਮ ਦਾ ਆਖਰੀ ਗੀਤ, ਕਬੀਰ ਸਿੰਘ ਫਿਲਮ ਦਾ, ਆਵਾਜ਼ ਅਰਿਜੀਤ ਸਿੰਘ ਦੀ, ਸੰਗੀਤਕਾਰ ਤੇ ਗੀਤਕਾਰ ਮਿਥੁਨ।

ਸਿਮਰ ਲੋ ਆਦਿ ਸ਼ਕਤ ਮਹਾਰਾਣੀ। ਹੁਣੇ ਤੁਸੀਂ ਸੁਣ ਰਹੇ ਸੀ ਸੁਰੇਸ਼ ਸਹਿਦੇਵ ਤੇ ਸਾਥੀਆਂ ਦੀ ਆਵਾਜ਼ 'ਚ ਮਾਤਾ ਦੀ ਭੇਂਟ। ਆ ਹੁਣ ਸੁਣਦੇ ਹਾਂ ਇਹਨਾਂ ਦੀ ਹੀ ਆਵਾਜ਼ 'ਚ ਬਖਸ਼ ਦਿਓ ਮਾਂ ਔਗਣਾ ਮੇਰੇ।

ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਸੁਰੇਸ਼ ਸਹਿਦੇਵ ਤੇ ਸਾਥੀਆਂ ਵੱਲੋਂ ਮਾਤਾ ਦੀਆਂ ਭੇਂਟਾਂ ਸਰਵਣ ਕਰ ਰਹੇ ਹੋ। ਆਹ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਆਜਾ ਮਾਂ ਸ਼ੇਰਾਂ ਵਾਲੀ।

ਰੰਗਲੀ ਧਰਤੀ ਪ੍ਰੋਗਰਾਮ 'ਚ ਆਓ ਹੁਣ ਸੁਣਦੇ ਹਾਂ ਸੁਰੇਸ਼ ਸਹਿਦੇਵ ਅਤੇ ਸਾਥੀਆਂ ਦੀ ਆਵਾਜ਼ 'ਚ। ਉੱਚੇ ਪਰਬਤ ਗੁਫਾ ਨਿਆਰੀ ਜਿੱਥੇ ਮਾਂ ਭਵਨ ਬਣਾ ਬੈਠੀ,

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰੰਗਲੀ ਧਰਤੀ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ। ਆਓ ਸੁਣਦੇ ਹਾਂ ਸੁਰੇਸ਼ ਸਹਿਦੇਵ ਅਤੇ ਸਾਥੀਆਂ ਵੱਲੋਂ ਹੰਡੋਲੇ ਝੂਲਦੇ ਮੇਰੀ ਮਾਤਾ ਦੇ ਦਰਬਾਰ ਹੰਡੋਲੇ ਝੂਲਦੇ।

ਹੰਡੋਲੇ ਝੂਲਦੇ ਮੇਰੀ ਮਾਤਾ ਦੇ ਦਰਬਾਰ, ਹੰਡੋਲੇ ਝੂਲਦੇ। ਹੁਣੇ ਤੁਸੀਂ ਸੁਣ ਰਹੇ ਸੀ ਮਾਤਾ ਦੀ ਪੇਂਟ, ਸੁਰੇਸ਼ ਸਹਿਦੇਵ ਅਤੇ ਸਾਥੀਆਂ ਵੱਲੋਂ।

0: ਪੰਜਾਬ ਸੇਵਾ 'ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ 'ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।
1: ਟੀਟੀਐਚ ਦੀ AIR ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਦੀ ਘੜੀ ਦੇ ਮੁਤਾਬਿਕ ਦੁਪਹਿਰ ਦੇ 3 ਵਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਸਟੂਡੀਓ ਤੋਂ ਪ੍ਰੋਗਰਾਮ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਪਿਆਰੇ ਸਰੋਤਿਓ, ਅੱਜ ਦੇ ਇਸ ਡਿਜੀਟਲ ਯੁੱਗ ਵਿੱਚ ਜਿੱਥੇ ਮੈਸੇਜ ਇੱਕ ਸੈਕਿੰਡ ਵਿੱਚ ਪਹੁੰਚ ਜਾਂਦੇ ਨੇ, ਉੱਥੇ ਹੀ ਕਿਸੇ ਕੋਨੇ ਵਿੱਚ ਅੱਜ ਵੀ ਉਹ ਕਾਗਜ਼ ਦੇ ਟੁਕੜੇ ਸਾਂਭੇ ਪਏ ਨੇ ਜਿਨ੍ਹਾਂ ਨੂੰ ਅਸੀਂ ਚਿੱਠੀਆਂ ਕਹਿੰਦੇ ਨੇ। ਸਾਡੇ ਸਰੋਤਿਆਂ ਦੀਆਂ ਇੰਨੀਆਂ ਚਿੱਠੀਆਂ ਵੀ ਸਿਰਫ ਸਿਆਹੀ ਹੀ ਨਹੀਂ ਹੁੰਦੀ, ਸਗੋਂ ਚਿੱਠੀ ਲਿਖਣ ਵਾਲੇ ਦੇ ਦਿਲ ਦੇ ਜਜ਼ਬਾਤ ਅਤੇ ਬੇਸਬਰੀ ਦਾ ਇੰਤਜ਼ਾਰ ਛੁਪਿਆ ਹੁੰਦਾ ਹੈ। ਸਾਨੂੰ ਪਤਾ ਹੈ ਕਿ ਸਾਡੇ ਸਰੋਤੇ ਰੋਜ਼ ਹੀ ਬੇਸਬਰੀ ਨਾਲ ਇਸ ਪ੍ਰੋਗਰਾਮ ਦਾ ਇੰਤਜ਼ਾਰ ਕਰਦੇ ਨੇ। ਚਿੱਠੀਆਂ ਮਿੱਠੀਆਂ ਜਿਹੜੀਆਂ ਕਿ ਤੁਹਾਡੀਆਂ ਚਿੱਠੀਆਂ 'ਤੇ ਆਧਾਰਿਤ ਹੈ, ਤੁਸੀਂ ਆਪਣੇ ਮਨਪਸੰਦ ਪੰਜਾਬੀ ਗੀਤ ਲਿਖ ਕੇ ਭੇਜਦੇ ਹੋ, ਆਪਣਾ ਨਾਮ ਪਤਾ ਅਤੇ ਆਪਣੇ ਮੈਸੇਜਿਸ ਵੀ ਸਾਡੇ ਤੱਕ ਪਹੁੰਚਾਉਂਦੇ ਹੋ, ਅਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ। ਸਾਡੇ ਕੋਲ ਸਾਡੇ ਚਿੱਠੀਆਂ ਦੇ ਵਿਹੜੇ ਵਿੱਚ ਪਹਿਲੀਆਂ ਚਿੱਠੀਆਂ ਆਈਆਂ ਨੇ ਜੀ, ਸ਼੍ਰੀ ਗੰਗਾਨਗਰ ਬਜਰੰਗ ਲਾਲ ਸ਼ਰਮਾ, ਗੰਗਾਨਗਰ ਤੋਂ ਲਿਖ ਰਹੇ ਨੇ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖ ਰਹੇ ਨੇ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਅਤੇ ਇਹਨਾਂ ਲਿਖਿਆ ਜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਡਾਕਖਾਨਾ ਚਨਾਰਥਲ ਕਲਾਂ, ਅਤੇ ਇਹਨਾਂ ਲਿਖਿਆ ਜੀ ਬੇਟੀ ਬਚਾਓ ਬੇਟੀ ਪੜ੍ਹਾਓ, ਰੁੱਖ ਲਗਾਓ, ਪਾਣੀ ਬਚਾਓ, ਪ੍ਰਕਿਰਤੀ ਦੀ ਸੰਭਾਲ ਕਰੋ। ਬਹੁਤ ਸੋਹਣਾ ਸੁਨੇਹਾ ਦਿੱਤਾ ਇਹਨੇ ਜੀ ਸਾਨੂੰ। ਆਸ਼ਾ ਰੇਡੀਓ ਸ਼੍ਰੋਤਾ ਸੰਘ ਮਹੇਰ ਨਗਰ ਉਮਰ ਖੇਡ ਮਹਾਰਾਸ਼ਟਰ ਤੋਂ ਲਿਖ ਰਹੇ ਨੇ ਅਭਿਜੀਤ ਗਵਾਨਕਰ ਰਾਹੀ, ਸ਼੍ਰੀਮਤੀ ਸਰਿਤਾ ਗਵਾਨਕਰ, ਪ੍ਰਿੰਸ ਏਕਾਂਸ਼ ਗਵਾਨਕਰ, ਬਹਾਦੁਰਾ ਨਾਗਪੁਰ ਆਕਾਰ ਹਾਈਟਸ ਤੋਂ ਲਿਖ ਰਹੇ ਨੇ ਸ਼੍ਰੀਮਤੀ ਵੈਸ਼ਾਲੀ ਸ਼ੈਲੇਸ਼ ਗਵਾਨਕਰ, ਸ਼ਵੇਤਾ ਸੁਮਿਤ ਗਵਾਨਕਰ, ਕੁਮਾਰੀ ਧਵਨੀ ਗਵਾਨਕਰ, ਬਦਲਾਪੁਰ ਮੁੰਬਈ ਤੋਂ ਲਿਖ ਰਹੇ ਨੇ ਸਿਧਾਂਤ ਗਵਾਨਕਰ, ਪਰਨੀਤਾ ਗਵਾਨਕਰ, ਲਾਡਲਾ ਟੁਕਟੁਕ ਗਵਾਨਕਰ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ ਪਿੰਡ ਖਾਨੇ ਦੀ ਢਾਬ ਮਲੋਟ ਤੋਂ ਸ਼ਮਸ਼ੀਰ ਸਿੰਘ ਕੌਲਦਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਤਾਜ। ਮਲੋਟ ਤੋਂ ਲਿਖ ਰਹੇ ਨੇ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ, ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ ਕੁੜਿਆਣਾ। ਲਓ ਜੀ, ਇਹਨਾਂ ਦੇ ਸਾਡੇ ਚਿੱਠੀਆਂ ਦੇ ਪਿਟਾਰੇ ਵਿੱਚੋਂ ਸਾਡੇ ਕੋਲ ਇੰਨੀਆਂ ਸਾਰੀਆਂ ਚਿੱਠੀਆਂ ਆਈਆਂ ਜੀ।

ਕਹਿੰਦੇ ਨੇ ਸਫਲਤਾ ਦੀ ਰਾਹ ਵਿੱਚ ਅਸਫਲਤਾ ਸਭ ਤੋਂ ਵੱਡੀ ਅਧਿਆਪਕ ਹੈ। ਅਗਰ ਅਸੀਂ ਕੁਝ ਸਿੱਖਣਾ ਚਾਹੁੰਦੇ ਹਾਂ ਤਾਂ ਆਪਣੀਆਂ ਗਲਤੀਆਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ, ਕਿਉਂਕਿ ਅਸਫਲਤਾ ਜ਼ਿੰਦਗੀ ਵਿੱਚ ਆਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਉਹਦੇ ਕਰਕੇ ਹੀ ਸਾਨੂੰ ਆਪਣੀਆਂ ਕੁਆਲਿਟੀਜ਼ ਦਾ ਪਤਾ ਚੱਲਦਾ ਆ। ਜੇ ਅਸੀਂ ਸਫਲ ਹੀ ਸਫਲ ਹੁੰਦੇ ਜਾਵਾਂਗੇ ਤਾਂ ਸਾਨੂੰ ਉਹ ਪੂਰੀ ਕੁਆਲਿਟੀ ਨਹੀਂ ਪਤਾ ਚੱਲੇਗੀ ਕਿ ਸਾਡੇ ਵਿੱਚ ਕਿਹੜੀ ਕਿਹੜੀ ਕੁਆਲਿਟੀਜ਼ ਆ, ਕਿਹੜੇ ਕਿਹੜੇ ਗੁਣ ਨੇ। ਇਸ ਕਰਕੇ ਅਸਫਲਤਾ ਵੀ ਜ਼ਿੰਦਗੀ ਵਿੱਚ ਆਉਣੀ ਜ਼ਰੂਰੀ ਆ, ਅਤੇ ਉਹਦੇ ਨਾਲ ਹੀ ਸਾਡੀ ਪ੍ਰਤਿਭਾ ਵਿੱਚ ਨਿਖਾਰ ਹੁੰਦਾ ਆ। ਅਤੇ ਇਸ ਦੇ ਨਾਲ ਹੀ ਅਸੀਂ ਸਾਡੇ ਚਿੱਠੀਆਂ ਦੇ ਪਿਟਾਰਿਆਂ ਵਿੱਚੋਂ ਅਸੀਂ ਚਿੱਠੀਆਂ ਹੋਰ ਲੈ ਰਹੇ ਹਾਂ। ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ ਹੈ ਜੀ। ਚੌਂਕ ਬੱਤੀਆਂ ਵਾਲਾ ਪਿੰਡ ਮਾਧੋਪੁਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖ ਰਹੇ ਨੇ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜਕੌਰ, ਜੋਤੀ, ਗੋਲਡੀ, ਰਾਮ ਲਾਲ ਖਰੋੜਾ, ਬੱਬੂ ਟਿਵਾਣਾ USA ਅਤੇ ਸਾਰਾ ਮਾਧੋਪੁਰੀ ਪਰਿਵਾਰ। ਬਾਘਾ ਪੁਰਾਣਾ ਤੋਂ ਲਿਖ ਰਹੇ ਨੇ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ ਰੱਖੜਾ, ਰਸਗੁਲ ਰੱਖੜਾ। ਪਿੰਡ ਘੁਬਾਇਆ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ ਪੱਪੂ ਮੁਨੀਮ, ਅਮਰੋ ਬਾਈ, ਰਾਜੂ ਫੌਜੀ, ਹਰਪ੍ਰੀਤ ਕੌਰ, ਬਲਜੀਤ, ਪੋਤਰੀ ਗੁਰਨੀਤ, ਪਰਨੀਤ ਕੌਰ, ਹਰਮੇਸ਼, ਨਵਦੀਪ, ਬਬਲੂ, ਮਾਣੋ। ਪਿੰਡ ਖੈਰਿਕਾ ਸਿਰਸਾ ਤੋਂ ਲਿਖ ਰਹੇ ਨੇ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀਲੋਟ, ਦਰਸ਼ਨਲੋਟ। ਬੱਸ ਅੱਡਾ ਹਾਜ਼ੀਪੁਰ ਵਾਲੇ ਹਲਵਾਈ ਇੰਦਰਪਾਲ ਅਤੇ ਬਿੱਟੂ, ਗੈਸੀ ਚੌਹਾਨ, ਬਾਲੀ, ਲਾਲੀ, ਪਿਆਰੇ ਲਾਲ, ਜੀਵਨ ਅਤੇ ਬਾਕੀ ਸਾਰੇ ਉਹਨਾਂ ਦੇ ਸਾਥੀ। ਲਓ ਜੀ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਿਹਾ ਕਰਮਜੀਤ ਅਨਮੋਲ ਦੀ ਆਵਾਜ਼ 'ਚ ਇਹ ਗੀਤ।

ਚਿੱਠੀਆਂ ਮਿੱਠੀਆਂ ਦਾ ਸਫ਼ਰ ਤੈਅ ਕਰ ਰਹੇ ਹੋ ਤੁਸੀਂ ਆਪਣੀ ਹੋਸਟ ਜਸਵਿੰਦਰ ਕੌਰ ਦੇ ਨਾਲ। ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ ਹੈ ਜੀ। ਖੁਰਜਾ ਉੱਤਰ ਪ੍ਰਦੇਸ਼ ਤੋਂ ਲਿਖ ਰਹੇ ਨੇ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ, ਅੰਕੁਸ਼ ਅਰੋੜਾ। ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਪੂਰਾ ਗਿੱਲ ਪਰਿਵਾਰ। ਪਿੰਡ ਆਜ਼ਮ ਵਾਲਾ, ਤਹਿਸੀਲ ਫਾਜ਼ਿਲਕਾ, ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਦਾਦੀ ਜਸਵੰਤ ਕੌਰ, ਰਾਜ ਮਿਸਤਰੀ, ਪੰਡ ਮਰੂਆਣਾ ਬੋਦਲਾ ਤੋਂ ਬਲਵਿੰਦਰ ਕੌਰ ਬੂਕ, ਸੁਰਿੰਦਰ ਕੌਰ ਬੂਕ, ਰੀਨਾ ਬਾਈ ਨੂੰ ਅਤੇ ਅਮਰ ਲਾਲ ਪੋਸਟਮੈਨ। ਲਓ ਜੀ, ਇਹਨਾਂ ਨੇ ਪੋਸਟਮੈਨ ਦਾ ਨਾਮ ਵੀ ਲਿਖਿਆ ਹੈ ਜੀ, ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਚਿੱਠੀਆਂ ਪਹੁੰਚਾਉਂਦੇ ਨੇ ਸਾਡੇ ਵਿਹੜੇ ਤੱਕ। ਪਿੰਡ ਪੰਗਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ ਅਤੇ ਐਸ ਕੇ ਸ਼ਰਮਾ, ਮੋਹਨ ਸਿੰਘ, ਜਗਤਾਰ ਟੇਲਰ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਅਮਰ ਨੂਰੀ ਦੀ ਆਵਾਜ਼ 'ਚ ਇਹ ਗੀਤ।

ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿਹੜੇ ਵਿੱਚ ਸਾਡੇ ਕੋਲ ਹੋਰ ਚਿੱਠੀਆਂ ਆਈਆਂ ਨੇ ਜੀ। ਮਹਾਦੇਵ ਘਾਟ ਅਮਲੇਸ਼ਵਰ ਤੋਂ ਲਿਖ ਰਹੇ ਨੇ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਿਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜਯੋਤੀ ਠਾਕੁਰ ਔਰ ਬਾਬੂ ਰਿਆਂਸ਼ ਠਾਕੁਰ। ਚਾਹਲ ਕਲਾਂ ਨਵਾਂਸ਼ਹਿਰ ਤੋਂ ਲਿਖ ਰਹੇ ਨੇ, ਰਾਜਾ ਬੰਗਾ, ਪਰਮਿੰਦਰ ਬੰਗਾ, ਰੂਪ ਲਾਲ ਅਪਰਾ ਤੋਂ, ਅੰਬਾ ਪ੍ਰਧਾਨ, ਡਾਕਟਰ ਸਾਬੀ, ਡਾਕਟਰ ਮਦਨ ਮੱਦੀ। ਸਹਾਰਨਪੁਰ ਤੋਂ ਲਿਖ ਰਹੇ ਨੇ ਸੁਰੇਸ਼ ਨਾਰੰਗ, ਆਸ਼ਾ ਨਾਰੰਗ, ਅਤੇ ਇਹਨਾਂ ਨੇ ਕਿਹਾ ਜੀ ਸਾਨੂੰ ਕੋਈ ਵੀ ਪੰਜਾਬੀ ਗੀਤ ਸੁਣਾ ਦਿਉ। ਮੁਕਤਸਰ ਤੋਂ ਲਿਖ ਰਹੇ ਨੇ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਇਹਨਾਂ ਸਾਰਿਆਂ ਨੇ ਕਿਹਾ ਹੈ ਜੀ ਸਾਨੂੰ ਕੋਈ ਵੀ ਪੰਜਾਬੀ ਗੀਤ ਸੁਣਾ ਦਿਉ। ਅਸੀਂ ਅੱਜ ਥੋੜ੍ਹੀ ਜਿਹੀ ਗੱਲ ਕਰ ਰਹੇ ਹਾਂ ਕਿ ਜਿਹੜੀ ਸਾਡੀ ਸੋਚ ਹੈ ਉਹ ਸੋਚ 'ਤੇ ਸਾਨੂੰ ਕੰਟਰੋਲ ਰੱਖਣਾ ਚਾਹੀਦਾ ਆ, ਸਾਨੂੰ ਕੰਟਰੋਲ ਕਰਨਾ ਸਿੱਖਣਾ ਚਾਹੀਦਾ। ਗੁੱਸਾ ਆਵੇ ਤਾਂ ਸਭ ਤੋਂ ਪਹਿਲੇ ਆਪਣੇ ਆਪ 'ਤੇ ਕੰਟਰੋਲ ਕਰੋ, ਖੁਦ ਨੂੰ ਸੰਭਾਲੋ। ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਹਰ ਗੱਲ ਦਾ ਜਵਾਬ ਦੇਈਏ, ਕਿਉਂਕਿ ਜਵਾਬ ਦੇਣ ਨਾਲ ਕਈ ਵਾਰ ਪਾਤਾ ਪਤੰਗੜੀ ਬਣ ਜਾਂਦਾ ਆ। ਚਲੋ ਜੀ, ਇਸ ਗੱਲ ਦੇ ਨਾਲ ਹੀ ਅਸੀਂ ਹੋਰ ਗੀਤ ਸੁਣਦੇ ਹਾਂ। ਇਹਨਾਂ ਨੇ ਕਿਹਾ ਜੀ ਸਾਨੂੰ ਕੋਈ ਵੀ ਪੰਜਾਬੀ ਗੀਤ ਸੁਣਾ ਦਿਉ, ਅਤੇ ਸੁਣਦੇ ਹਾਂ ਸ਼ਾਜ਼ੀਆ ਸੁਲਤਾਨ ਦੀ ਆਵਾਜ਼ 'ਚ ਇਹ ਗੀਤ।

ਕਹਿੰਦੇ ਨੇ ਕਿ ਅਗਰ ਕੋਈ ਤੁਹਾਡੇ ਕੋਲ ਦੂਸਰਿਆਂ ਦੀ ਬੁਰਾਈ ਕਰਦਾ ਹੈ, ਉਸ ਗੱਲ ਨੂੰ ਸੁਣ ਲਓ ਅਤੇ ਉੱਥੇ ਹੀ ਛੱਡ ਦਿਉ। ਉਸ ਗੱਲ ਨੂੰ ਅੱਗੇ ਕਰਨ ਦੀ ਲੋੜ ਹੀ ਨਹੀਂ ਹੈ। ਆਪਣੀਆਂ ਸੀਮਾਵਾਂ ਪਛਾਣੋ, ਆਪਣੇ ਹੱਥ ਵਿੱਚ ਰਹੋ, ਕਿਉਂਕਿ ਇਹਦੇ ਨਾਲ ਵਾਦ ਵਿਵਾਦ ਹੀ ਬਲਦਾ ਹੈ, ਘਰਾਂ ਦੇ ਵਿੱਚ ਲੜਾਈਆਂ ਝਗੜੇ ਵੱਧਦੇ ਨੇ। ਸੋ ਜਿਹੜੀ ਗੱਲ ਜਿੱਥੇ ਹੋਈ ਆ ਉੱਥੇ ਹੀ ਛੱਡ ਦਿਉ ਉਹਨੂੰ, ਅਤੇ ਇਹੀ ਸਾਡੇ ਲਈ ਭਲਾਈ ਵਾਲਾ ਕੰਮ ਹੈ। ਸੋ ਇਸ ਗੱਲ ਦੇ ਨਾਲ ਹੀ ਅਸੀਂ ਤੁਹਾਡੀਆਂ ਚਿੱਠੀਆਂ ਲੈਂਦੇ ਹਾਂ। ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ ਜੀ, ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਝੋਰੜ, ਜਗਸੀਰ ਸਿੰਘ, ਇਹ ਲਿਖ ਰਹੇ ਆ ਜੀ, ਪਿੰਡ ਰਾਜਪੁਰਾ ਦੀ ਪੂਰੀ ਪੰਚਾਇਤ ਵੱਲੋਂ ਲਿਖ ਰਹੇ ਨੇ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ, ਪਿੰਡ ਰਾਜਪੁਰਾ। ਮਸੀਤਾ ਡੱਬ ਵਾਲੀ ਤੋਂ ਲਿਖ ਰਹੇ ਨੇ, ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ। ਮਹਿਸ ਗੇਟ ਨਾਭਾ ਤੋਂ ਲਿਖ ਰਹੇ ਨੇ, ਸੋਮਦੱਤ, ਕੈਰੋ, ਜੋਤੀ ਰਾਣੀ, ਗੁਰਮੰਨਤ, ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਬੱਪੀ ਭਾਟੀਆ, ਸੋਨੂੰ ਭਾਟੀਆ, ਇਹ ਲਿਖ ਰਹੇ ਨੇ ਜੀ ਜਮਸ਼ੇਦਪੁਰ ਤੋਂ। ਅਤੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ, ਕਮਲ ਹੀਰ ਦੀ ਆਵਾਜ਼ 'ਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਚਿੱਠੀਆਂ ਮਿੱਠੀਆਂ ਅਤੇ ਆਪਣੀਆਂ ਫਰਮਾਇਸ਼ੀ ਚਿੱਠੀਆਂ ਪੰਜਾਬੀ ਗੀਤ ਸੁਣਨ ਦੇ ਲਈ ਸਾਨੂੰ ਚਿੱਠੀਆਂ ਭੇਜਣ ਦੇ ਲਈ ਪਤਾ ਨੋਟ ਕਰ ਲਓ ਜੀ। ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਹੈ ਜੀ 144001। ਅਸੀਂ ਗੱਲ ਕਰਦੇ ਹਾਂ ਕਿ ਦਿਖਾਵੇ ਦੀ ਜ਼ਿੰਦਗੀ ਤੋਂ ਦੂਰ ਹੀ ਰਹਿਣਾ ਚਾਹੀਦਾ। ਤੁਸੀਂ ਜਿਸ ਤਰ੍ਹਾਂ ਦੇ ਹੋ ਉਸ ਤਰ੍ਹਾਂ ਦੇ ਹੀ ਰਹੋ ਅਤੇ ਲੋਕ ਦਿਖਾਵਾ ਕਰਨ ਦੀ ਜ਼ਰੂਰਤ ਹੀ ਨਹੀਂ ਆ। ਆਪਣੇ ਆਪ ਨੂੰ ਦੂਸਰਾ ਸਾਹਮਣੇ ਉਸ ਤਰ੍ਹਾਂ ਦਾ ਹੀ ਪੇਸ਼ ਕਰੋ ਜਿਸ ਤਰ੍ਹਾਂ ਦੇ ਤੁਸੀਂ ਅਸਲ ਜ਼ਿੰਦਗੀ ਵਿੱਚ ਹੋਵੋ। ਅਗਰ ਤੁਸੀਂ ਸਹੀ ਨੂੰ ਸਹੀ ਕਹਿੰਦੇ ਹੋ ਅਤੇ ਗਲਤ ਨੂੰ ਗਲਤ ਕਹਿੰਦੇ ਹੋ ਨਾ, ਤਾਂ ਆਪਣਾ ਸੁਭਾਅ ਕਦੀ ਨਾ ਬਦਲੋ। ਇਹੀ ਤਰੀਕਾ ਰੱਖੋ ਔਰ ਇਹੀ ਆਪਣਾ ਮੂਲ ਸੁਭਾਅ ਰੱਖੋ ਕਿ ਹਿੰਮਤ ਰੱਖੋ ਕਿ ਸਹੀ ਬੰਦੇ ਨੂੰ ਸਹੀ ਕਹਿਣਾ ਅਤੇ ਗਲਤ ਨੂੰ ਗਲਤ ਕਹਿਣਾ, ਅਤੇ ਜਿਹੜੇ ਗਲਤ ਨੇ ਉਹਨਾਂ ਦੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰੋ ਤਾਂ ਕਿ ਸਾਡਾ ਮਾਹੌਲ ਆ, ਸਾਡਾ ਸਮਾਜ ਆ, ਉਹ ਵਧੀਆ ਹੋ ਸਕੇ ਅਤੇ ਅਸੀਂ ਦੇਸ਼ ਸਮਾਜ ਪੂਰਾ ਤਰੱਕੀ ਕਰ ਸਕੀਏ। ਅਗਰ ਕੋਈ ਬੱਚਾ, ਕੋਈ ਇਨਸਾਨ ਨਸ਼ੇ ਪੱਤੇ ਵਾਲੀ ਸਾਈਡ ਜਾ ਰਿਹਾ ਹੈ ਅਤੇ ਅਸੀਂ ਉਸਨੂੰ ਗਲਤ ਨੂੰ ਗਲਤ ਕਹਾਂਗੇ ਅਤੇ ਉਹਦੀ ਸੋਚ ਨੂੰ ਬਦਲਣ ਲਈ ਕੋਸ਼ਿਸ਼ ਕਰਾਂਗੇ ਕਿ ਉਹਨੂੰ ਸਮਝਾਇਆ ਜਾਏ। ਇਸੇ ਤਰ੍ਹਾਂ ਨਾਲ ਅਸੀਂ ਆਪਣੇ ਸਮਾਜ ਦੇ ਯੁਵਾ ਪੀੜ੍ਹੀ, ਯੁਵਾ ਨੌਜਵਾਨਾਂ ਨੂੰ ਬਚਾ ਸਕਦੇ ਹਾਂ ਕਿਉਂਕਿ ਉਹੀ ਸਾਡਾ ਆਉਣ ਵਾਲਾ ਭਵਿੱਖ ਨੇ। ਇਸ ਦੇ ਨਾਲ ਹੀ ਅਸੀਂ ਚਿੱਠੀਆਂ ਲੈਂਦੇ ਹਾਂ ਜੀ। ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ ਹੈ ਜੀ, ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਪੰਚਕੂਲਾ ਸੈਕਟਰ 9 ਤੋਂ ਲਿਖ ਰਹੇ ਨੇ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਾਵੀਕ ਢੀਂਗਰਾ। ਚੱਕਲਾ ਬਾਜ਼ਾਰ ਸਮਾਨਾ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ, ਜਿੰਦਲ, ਹਸਮੁੱਖ, ਜਿੰਦਲ, ਇਹਨਾਂ ਨੇ ਕਿਹਾ ਜੀ ਕੋਈ ਵੀ ਸਾਨੂੰ ਪੰਜਾਬੀ ਗੀਤ ਸੁਣਾ ਦਿਓ। ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ, ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਲਿਖ ਰਹੇ ਨੇ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਸਮੂਹ ਬਰਾੜ ਪਰਿਵਾਰ। ਭਵਨਾਲ ਹਾਜ਼ੀਪੁਰ ਤੋਂ ਗੋਕਲਦਾਸ ਚੌਧਰੀ, ਪਤਨੀ ਬਿਮਲਾ ਦੇਵੀ, ਭੈਣ ਸੁਦੇਸ਼ ਕੁਮਾਰੀ, ਜੀਜਾ ਦਇਆ ਰਾਮ, ਅਤੇ ਇਹਨਾਂ ਨੇ ਵੀ ਕਿਹਾ ਜੀ ਸਾਨੂੰ ਰਜਨੀਸ਼ ਕੌਂਡਲ, ਕੇ ਕੇ ਕੌਂਡਲ ਅਤੇ ਆਰ ਕੌਂਡਲ, ਅਤੇ ਇਹਨਾਂ ਨੇ ਕਿਹਾ ਸਾਨੂੰ ਕੋਈ ਵੀ ਤੁਸੀਂ ਪੰਜਾਬੀ ਗੀਤ ਸੁਣਾ ਦਿਓ। ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਗੁਲਾਬ ਸਿੱਧੂ ਦੀ ਆਵਾਜ਼ 'ਚ ਇਹ ਗੀਤ।

ਸਾਡੇ ਕੋਲ ਅਗਲੀ ਚਿੱਠੀ ਆਈ ਹੈ ਜ਼ਿਲ੍ਹਾ ਮੋਗਾ ਪਿੰਡ ਸਮਾਲਸਰ ਤੋਂ ਲਿਖ ਰਹੇ ਨੇ ਲਛਮਣ ਸਿੰਘ ਘਾਰੂ, ਦਰਸ਼ਨ ਸਿੰਘ, ਮਾਘੀ ਸਿੰਘ, ਦੇਵ ਸਿੰਘ ਨਛੱਤਰ ਮੈਂਬਰ ਮੰਡੀ। ਹਰਜ਼ੀ ਰਾਮ ਮਲੋਟ ਤੋਂ ਲਿਖ ਰਹੇ ਨੇ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ, ਵਿਨੋਦ ਗਰਗ। ਪਿੰਡ ਘੁਬਾਇਆ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ ਪੱਪੂ ਮੁਨੀਮ, ਅਮਰੋਬਾਈ, ਰਾਜੂ ਫੌਜੀ, ਹਰਪ੍ਰੀਤ ਕੌਰ, ਬਲਜੀਤ ਕੌਰ, ਹਰਮੇਸ਼ ਸਿੰਘ, ਪੋਤਰੇ ਗੁਰਨੂਰ, ਪਰਨੀਤ ਕੌਰ, ਨਵਦੀਪ, ਬਬਲੂ ਮਾਣੋ। ਮੇਨ ਰੋਡ ਅਰਾਇਣ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਿਖ ਰਹੇ ਨੇ ਰਣਜੀਤ ਸੋਲੰਕੀ, ਪਰਮਜੀਤ ਕੌਰ ਸੋਲੰਕੀ, ਵਿਸ਼ਨੂੰ ਸੋਲੰਕੀ, ਰਾਜਵੀਰ ਸੋਲੰਕੀ, ਜਗਵੀਰ ਸੋਲੰਕੀ ਅਤੇ ਸਾਰਾ ਸੋਲੰਕੀ ਪਰਿਵਾਰ। ਕੋਟਲੀ ਕਲਾਂ ਪੰਜਾਬ ਤੋਂ ਲਿਖ ਰਹੇ ਨੇ ਜਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੋਤ ਸਿੰਘ, ਬਹਾਦਰ ਸਿੰਘ, ਕਲਵੀਰ ਸਿੰਘ ਟੇਲਰ, ਪਰਮਜੀਤ ਕੌਰ, ਬੇਟੀ ਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਿਹਾ ਗੈਰੀ ਸੰਧੂ ਦੀ ਆਵਾਜ਼ 'ਚ ਇਹ ਗੀਤ।

0: ਸਟੂਡੀਓ ਦੀ ਘੜੀ ਦੇ ਮੁਤਾਬਿਕ ਪ੍ਰੋਗਰਾਮ ਖਤਮ ਹੋਣ ਵੱਲ ਜਾ ਰਿਹਾ ਹੈ। ਇਸ ਦੇ ਨਾਲ ਹੀ ਆਪਣੀ ਹੋਸਟ ਜਸਵਿੰਦਰ ਕੌਰ ਨੂੰ ਦਿਓ ਇਜਾਜ਼ਤ। ਅਗਲਾ ਪ੍ਰੋਗਰਾਮ ਸਾਡੇ ਮੇਨ ਚੈਨਲ ਤੋਂ। ਨਮਸਕਾਰ।
1: ਅੱਜ ਦੀਆਂ ਹੁਣ ਤੱਕ ਦੀਆਂ

ਪ੍ਰਧਾਨਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਪਰਤ ਆਏ ਨੇ। ਭਾਰਤ ਅਤੇ ਇਟਲੀ ਨੇ ਆਪਣੇ ਸੰਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਵਿੱਚ 23 ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕਾਂਗਰਸ ਦੀ ਲਗਭਗ 6 ਦਹਾਕਿਆਂ ਮਗਰੋਂ ਰਾਜ ਮੰਤਰੀ ਮੰਡਲ 'ਚ ਵਾਪਸੀ ਹੋਈ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇ ਦਿਨ ਸਾਲ 2024 ਵਿੱਚ ਲਗਾਤਾਰ 3 ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਂਪਟਨ ਸਕਾਈ ਰਿਐਲਿਟੀ ਲਿਮਿਟਿਡ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼ੁਰੂ ਹੋ ਗਿਆ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਵਿਕਸਿਤ ਭਾਰਤ ਦਾ ਸੰਕਲਪ ਇੱਕ ਰਾਸ਼ਟਰੀ ਵਚਨਬੱਧਤਾ ਹੈ, ਜਿਸ ਲਈ ਦੇਸ਼ ਦੇ ਹਰ ਨਾਗਰਿਕ ਤੇ ਸੰਸਥਾ ਦੇ ਸਹਿਯੋਗ ਦੀ ਲੋੜ ਹੈ।

ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਕਿਸਤਾਨ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਭਾਰਤ ਖਿਲਾਫ ਨਫ਼ਰਤ ਫੈਲਾ ਰਿਹਾ ਹੈ। ਕੋਲਾ ਮੰਤਰਾਲਾ ਨੇ ਕੋਲਾ ਐਕਸਚੇਂਜ ਨਿਯਮ 2026 ਨੂੰ ਨੋਟੀਫਾਈ ਕਰ ਦਿੱਤਾ ਹੈ। ਪੰਜਾਬ ਦੇ ਵਪਾਰ ਨੇ ਸਨਅਤ ਮੰਤਰੀ ਅਮਨ ਅਰੋੜਾ ਤੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਮੋਹਾਲੀ ਦੇ ਫੋਕਲ ਪੁਆਇੰਟ ਮੁਬਾਰਕਪੁਰ ਵਿਖੇ ਨਵੇਂ ਚਾਲੂ ਕੀਤੇ ਗਏ 66 ਕੇਵੀ ਗ੍ਰਿਡ ਸਬ ਸਟੇਸ਼ਨ ਦਾ ਉਦਘਾਟਨ ਕੀਤਾ। ਪੰਜਾਬ ਦੇ ਮਾਲ ਮੁੜ ਵਸੇਬਾ ਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕੱਲ 33 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ, FM 103.6 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਨਿਊਜ਼ ਔਨ ਏਅਰ ਐਪ ਅਤੇ ਨਾਲ ਦੇ ਨਾਲ ਵੇਵਜ਼ ਐਪ ਰਾਹੀਂ ਸਾਡੇ ਪਿਆਰੇ ਸਰੋਤੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਨੇ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ 4:04 ਤੇ 30 ਸੈਕਿੰਡ ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ।

ਪੰਜਾਬੀ ਫਿਲਮ ਸੰਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵੱਲੋਂ ਪਿਆਰ ਭਰੀ ਮੁਸਕਰਾਹਟ ਭਰੀ ਨਮਸਕਾਰ ਅਦਾਬ ਅਤੇ ਸਤਿ ਸ਼੍ਰੀ ਅਕਾਲ। ਪੇਸ਼ ਕਰ ਰਹੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਗੁੱਡੀ ਫਿਲਮ ਚੋਂ ਲਿਆ।

ਪੰਜਾਬੀ ਫਿਲਮ ਸੰਗੀਤ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਾ ਅਗਲਾ ਗੀਤ ਜੱਟ ਪੰਜਾਬੀ ਫਿਲਮ ਦਾ ਆਵਾਜ਼ਾਂ ਆਸ਼ਾ ਭੋਸਲੇ ਅਤੇ ਸਾਥੀਆਂ ਦੀਆਂ ਲਓ ਫਿਰ ਆਨੰਦ ਮਾਣ ਲਓ

ਪੰਜਾਬੀ ਫਿਲਮ ਸੰਗੀਤ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਓ ਹੁਣ ਸੁਣਦੇ ਹਾਂ ਰੋਟੀ ਫਿਲਮ 'ਚੋਂ ਲਿਆ ਗੀਤ, ਆਵਾਜ਼ ਗੁਰਦਾਸ ਮਾਨ ਦੀ। ਇਸ ਗੀਤ ਨੂੰ ਲਿਖਿਆ ਵੀ ਗੁਰਦਾਸ ਮਾਨ ਜੀ ਨੇ ਹੈ ਔਰ ਸੰਗੀਤ ਨਿਰਦੇਸ਼ਕ ਜਤਿੰਦਰ ਸ਼ਾਹ।

ਪੰਜਾਬੀ ਫਿਲਮ ਸੰਗੀਤ 'ਚ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ। ਦਾਜ ਫਿਲਮ 'ਚੋਂ ਲਿਆ ਗਿਆ, ਆਵਾਜ਼ਾਂ ਦਿੱਤੀਆਂ ਨੇ ਸ਼ਮਸ਼ਾਦ ਬੇਗਮ ਅਤੇ ਮਹਿੰਦਰ ਕਪੂਰ ਨੇ। ਆਓ ਫਿਰ ਰਲ ਕੇ ਸੁਣਦੇ ਹਾਂ।

0: ਹੋਏ ਹੋਏ ਹੋਏ ਜੰਜੀਰੀ ਲਿਸ਼ਕੇ ਨੀ ਤੇਰੀ ਹਿੱਕ ਤੇ ਜੰਜੀਰੀ ਲਿਸ਼ਕੇ ਤੇ ਗੱਭਰੂ ਦਾ ਮੱਚੇ ਕਾਲ ਜਾ ਤੇ ਗੱਭਰੂ ਦਾ ਮੱਚੇ ਕਾਲ ਜਾ ਹੋਏ
1: ਜਿਹੜਾ ਅੱਖ ਦੀ ਰਮਜ ਨਾ ਜਾ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਫਿਲਮ ਸੰਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਵੱਜ ਚੁੱਕੇ ਨੇ। ਆ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਪਰਨ ਦੀ ਮਹਿਮਾ ਬਿਆਨ ਕਰਦਾ ਹੈ। ਇਸੇ ਕਰਕੇ ਪ੍ਰਭੂ ਪਿਆਰ ਦੀ ਤੰਗ ਰੱਖਣ ਵਾਲੀਆਂ ਜੀਵ ਰੂਪੀ ਇਸਤਰੀਆਂ ਸਤ ਪੁਰਸ਼ਾਂ ਦੀ ਸੰਗਤ ਦੀ ਲੋਚਾ ਕਰਦੀਆਂ ਹਨ, ਤਾਂ ਕਿ ਸਤ ਸੰਗਤ ਵਿੱਚ ਜਾ ਕੇ ਪ੍ਰਭੂ ਸਿਮਰਨ ਦੁਆਰਾ ਪਰਮ ਗਤੀ ਪ੍ਰਾਪਤ ਕੀਤੀ ਜਾ ਸਕੇ। ਐਸੀ ਮਾਂਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ। ਸਰਵਣ ਕਰਦੇ ਹਾਂ ਭਾਈ ਗੁਰਦਿਆਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ।

0: ਅਤ ਨਿੰਦਕਾਂ ਦੋਖੀਆਂ ਸਾਖਤਾਂ ਦੀ ਸੰਗਤ ਨਾ ਕੀਤੀ ਜਾਵੇ। ਮਤੇ ਇਹ ਇੱਕ ਮਨੁੱਖੀ ਜਾਮਾ ਜੋ ਪ੍ਰਾਪਤ ਹੋਇਆ ਹੈ ਉਸਨੂੰ ਕਿਤੇ ਵਿਕਾਰਾਂ ਦੀ ਮੈਲ ਹੀ ਨਾ ਲੱਗ ਜਾਵੇ। ਕਬੀਰ ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ। ਸੁਣਦੇ ਹਾਂ ਅਜੀਤ ਸਿੰਘ ਰੂਪਤਾਰਾ ਹੋਰਾਂ ਪਾਸੋਂ ਇਹ ਵਾਰਤਾ।
1: ਸਾਕਤ ਦਾ ਭਾਵ ਹੈ ਰੱਬ ਤੋਂ ਟੁੱਟਿਆ ਹੋਇਆ ਮਨੁੱਖ ਜਾਂ ਰੱਬੀ ਰਹਿਮਤਾਂ ਤੋਂ ਸੱਖਣਾ ਮਨਮੁੱਖ। ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1371 ਉੱਪਰ ਭਗਤ ਕਬੀਰ ਜੀ ਗੁਰਮੁਖ ਜਨਾਂ ਨੂੰ ਤਾਕੀਦ ਕਰਦੇ ਨੇ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ। ਕਬੀਰ ਜੀ ਸਮਝਾਉਂਦੇ ਨੇ ਕਿ ਗੁਰੂ ਪਿਆਰੇ ਗੁਰਮੁਖਾਂ ਨੂੰ ਸਾਕਤ ਮਨੁੱਖਾਂ ਭਾਵ ਗੁਰੂ ਤੋਂ ਬੇਮੁੱਖ ਮਨਮੁੱਖਾਂ ਦਾ ਸੰਗ ਨਹੀਂ ਕਰਨਾ ਚਾਹੀਦਾ। ਗੁਰੂ ਨਾਲੋਂ ਟੁੱਟੇ ਹੋਏ ਗੁਰੂ ਪਿਆਰ ਤੋਂ ਅਣਭਿੱਜ ਬੰਦਿਆਂ ਦੀ ਸੋਹਬਤ ਨਹੀਂ ਕਰਨੀ ਚਾਹੀਦੀ, ਸਗੋਂ ਅਜਿਹੇ ਮਨੁੱਖਾਂ ਨੂੰ ਵੇਖਦਿਆਂ ਹੀ ਦੂਰ ਚਲੇ ਜਾਣਾ ਚਾਹੀਦਾ ਏ। ਕਿਉਂ ਜੋ ਬਾਸਨ ਕਾਰੋ ਪਰਸੀਐ ਤੋ ਕਿਛ ਲਾਗੈ ਦਾਗ। ਭਗਤ ਕਬੀਰ ਜੀ ਅਜਿਹਾ ਨਾ ਕਰਨੇ ਦਾ ਕਾਰਨ ਸਮਝਾਉਂਦੇ ਨੇ ਕਿ ਜਿਵੇਂ ਬਾਸਨ ਕਾਰੋ ਭਾਵ ਕਾਲੇ ਭਾਂਡੇ ਨੂੰ ਛੋਹਣ ਨਾਲ ਹੀ ਕੁਝ ਦਾਗ ਸਾਡੇ ਕੱਪੜਿਆਂ ਜਾਂ ਸਰੀਰ 'ਤੇ ਆਉਣ ਲੱਗਦੇ ਨੇ, ਇਸੇ ਤਰ੍ਹਾਂ ਗੁਰੂ ਤੋਂ ਬੇਮੁੱਖਾਂ ਬੇਗੁਰਿਆਂ ਜਾਂ ਸਾਕਤਾਂ ਦੀ ਸੋਹਬਤ ਜਾਂ ਸੰਗਤ ਕੀਤਿਆਂ ਗੁਰਮੁਖਾਂ ਦੀ ਪਵਿੱਤਰ ਆਤਮਾ 'ਤੇ ਬੇਮੁੱਖ ਮਲੀਨਤਾ ਦੇ ਦਾਗ ਲੱਗ ਜਾਂਦੇ ਨੇ। ਗੁਰਮੁੱਖ ਵਿਅਕਤੀ ਵੀ ਸਾਧ ਸੰਗਤ ਤੋਂ ਦੂਰ ਹੋ ਜਾਂਦਾ ਏ। ਗੁਰੂ ਪ੍ਰੀਤ ਦੀ ਰੂਹਾਨੀਅਤ ਵਿੱਚ ਵਿਘਨ ਆਉਣ ਪੈਂਦੇ ਨੇ। ਗੁਰੂ ਪਿਆਰਿਆਂ ਲਈ ਸਾਕਤ ਅਤੇ ਗੁਰਮੁਖ ਵਿੱਚ ਅੰਤਰ ਨੂੰ ਸਮਝ ਲੈਣਾ ਵੀ ਬਹੁਤ ਜ਼ਰੂਰੀ ਏ, ਕਿਉਂਕਿ ਗੁਰੂ ਸਾਹਿਬਾਨ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਨੇਕਾਂ ਵਾਰ ਸਾਕਤ ਦੇ ਔਗਣਾਂ ਅਤੇ ਸਾਕਤ ਦੇ ਸੰਗ ਕਰਨ ਨਾਲ ਉਪਜਣ ਵਾਲੇ ਵਿਕਾਰਾਂ ਦੀ ਨਿਸ਼ਾਨਦੇਹੀ ਕਰਵਾਈ ਏ। ਗੁਰਬਾਣੀ ਆਸ਼ੇ ਦੀ ਅਗੰਮੀ ਰੌਸ਼ਨੀ ਵਿੱਚ ਇਸ ਮਨੁੱਖਾ ਜਨਮ ਦਾ ਅੰਤਿਮ ਮਨੋਰਥ ਉਸ ਪ੍ਰਭੂ ਪ੍ਰੀਤਮ ਪਰਮਾਤਮਾ ਜੀ ਨਾਲ ਇੱਕਮਿੱਕ ਹੁੰਦਿਆਂ ਉਸੇ ਵਿੱਚ ਅਭੇਦ ਹੋ ਜਾਣਾ ਏ। ਹਉਮੈ ਗ੍ਰਸੇ ਗੁਰੂ ਪਿਆਰ ਅਤੇ ਗੁਰੂ ਬਖਸ਼ਿਸ਼ਾਂ ਤੋਂ ਸੱਖਣੇ ਸਾਕਤ ਮਨੁੱਖ ਆਪਣੇ ਹਉਮੈ ਧਾਰੀ ਚਾਲ ਚੱਲਣ ਅਤੇ ਸੁਭਾਅ ਦੇ ਚੱਲਦਿਆਂ ਗੁਰੂ ਲਿਵ ਤੋਂ ਦੂਰ ਹੁੰਦੇ ਨੇ ਅਤੇ ਆਪਣੀ ਆਤਮਿਕ ਮੌਤ ਵੱਲ ਲਗਾਤਾਰ ਵੱਧਦੇ ਰਹਿੰਦੇ ਨੇ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 13 ਉੱਪਰ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ, ਸਾਕਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹੋਮੈ ਕੰਡਾ ਹੈ, ਜਿਉ ਜਿਉ ਚਲਹਿ ਚੁਬੈ ਦੁਖ ਪਾਵਹਿ ਹੈ, ਜਮ ਕਾਲ ਸਹਿ ਸਿਰ ਡੰਡਾ ਹੈ। ਹੋਮੈ ਧਾਰੀ ਆਪਣੀ ਮੈਂ ਅਤੇ ਹੋਂ ਵਿੱਚ ਗ੍ਰਸਿਆ ਸਾਕਤ ਸਦਾ ਅੰਤਮ ਸੱਚ ਉਸ ਪ੍ਰਭੂ ਪ੍ਰੀਤਮ ਪਰਮਾਤਮਾ ਦੇ ਨਾਮ ਦੀਆਂ ਇਲਾਹੀ ਬਰਕਤਾਂ ਤੋਂ ਅਣਭਿੱਜ ਹੀ ਨਹੀਂ ਰਹਿੰਦਾ, ਸਗੋਂ ਗੁਰੂ ਪ੍ਰਸਾਦ ਰੂਪੀ ਰੱਬੀ ਸਿਫਤ ਸਲਾਹ ਨੂੰ ਉੱਕਾ ਹੀ ਨਾ ਪਸੰਦ ਕਰਦਿਆਂ ਆਪਣੀ ਹੋਮੈ ਨੂੰ ਵਡਿਆਉਂਦੀ ਝੂਠੀ ਸਲੋਹੀਅਤ ਨੂੰ ਸੁਣ ਕੇ ਫੁੱਲ ਫੁੱਲ ਕੇ ਬਹਿੰਦਾ ਏ। ਜਦਕਿ ਗੁਰੂ ਪਿਆਰ ਵਿੱਚ ਭਿੱਜੀਆਂ ਗੁਰਮੁਖ ਰੂਹਾਂ ਨੂੰ ਗੁਰ ਇਲਹਾਮ ਰੂਪੀ ਪਰਮਾਤਮਾ ਦੀ ਸੱਚੀ ਸਿਫਤ ਸਲਾਹ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਪਾਉਂਦਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਗੁਰਮੁਖ ਕੂੜ ਨਾ ਭਾਵਈ ਸੱਚ ਰੱਤੇ ਸੱਚ ਭਾਏ, ਸਾਕਤ ਸੱਚ ਨਾ ਭਾਵਈ ਕੂੜੈ ਕੂੜੀ ਪਾਏ। ਪੰਚਮ ਪਿਤਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਗੁਰਮੁਖ ਪਿਆਰਿਆਂ ਲਈ ਥਾਂ ਪੁਰ ਥਾਂ ਸਾਕਤ ਮਨੁੱਖਾਂ ਦੀ ਪਹਿਚਾਣ ਕਰਵਾਉਂਦੇ ਨੇ। ਗੁਰੂ ਜੀ ਫਰਮਾਉਂਦੇ ਨੇ, ਗੁਰਮੁਖ ਜਨ ਪਲ ਪਲ ਦੇ ਗੁਰਸਿਮਰਨ ਨਾਲ ਆਤਮਕ ਤੌਰ 'ਤੇ ਅਡੋਲ ਹੋ ਜਾਂਦੇ ਨੇ ਅਤੇ ਮਨਮੁੱਖ ਅਤੇ ਸਾਕਤ ਮਨੁੱਖ ਸੱਪ ਦੇ ਜ਼ਹਿਰ ਘੋਲਣ ਵਾਂਗ ਆਪਣੀ ਹਉਮੈ ਅਤੇ ਈਰਖਾ ਵਿੱਚ ਸੜਦੇ ਭੁੱਜਦੇ ਰਹਿੰਦੇ ਨੇ ਅਤੇ ਆਪਣੀ ਹੌਂ ਰੂਪੀ ਜ਼ਹਿਰ ਦੇ ਡੰਗ ਨਾਲ ਹੋਰਾਂ ਲੋਕਾਂ ਨੂੰ ਵੀ ਮਾਰਦੇ ਨੇ। ਅਜਿਹੇ ਮਨੁੱਖ ਨਿਲੱਜ ਬੇਸ਼ਰਮ ਅਤੇ ਢੀਠ ਹੋ ਕੇ ਹਰ ਤਰ੍ਹਾਂ ਦੇ ਗਲਤ ਕੰਮ ਕਰਦੇ ਰਹਿੰਦੇ ਨੇ ਅਤੇ ਪੈਰ ਪੈਰ ਉੱਪਰ ਝੂਠ ਬੋਲ ਕੇ ਕਾਲਖ ਹੀ ਖੜ

0: ਵਰਤਦੇ ਨੇ, ਭਾਵੇਂ ਕਿ ਆਪਣੀ ਹਉਮੈ ਵਿੱਚ ਵਿਚਰਦਿਆਂ ਇਹ ਸਮਝਣ ਕਿ ਅਸੀਂ ਸਾਰੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਾਂ, ਪਰੰਤੂ ਧਰਤੀ 'ਤੇ ਭਾਰ ਬਣ ਕੇ ਜੀ ਰਹੇ ਅਜਿਹੇ ਮਨੁੱਖ ਖੋਤਿਆਂ ਦੇ ਮਿੱਟੀ ਅਤੇ ਸਵਾਹ ਵਿੱਚ ਲੇਟਣ ਵਾਂਗ ਕੁਕਰਮਾਂ ਅਤੇ ਔਗਣਾਂ ਰੂਪੀ ਮੈਲ ਵਿੱਚ ਗ੍ਰਸਿਆ ਹੋਇਆ ਮਲੀਨ ਜੀਵਨ ਹੀ ਬਤੀਤ ਕਰਦੇ ਨੇ। ਗੁਰੂ ਤੋਂ ਬੇਮੁੱਖ ਸਾਕਤ ਮਨੁੱਖਾਂ ਦੇ ਮਨ ਅੰਦਰ ਲੋਭ ਦੀ ਤ੍ਰਿਸ਼ਨਾ ਕਦੇ ਵੀ ਖਤਮ ਨਹੀਂ ਹੁੰਦੀ। ਉਹ ਉਮਰ ਭਰ ਦੁਨਿਆਵੀ ਪਦਾਰਥਾਂ ਅਤੇ ਧਨ ਮਾਇਆ ਦੇ ਜ਼ਖੀਰੇ ਇਕੱਤਰ ਕਰਦੇ ਰਹਿੰਦੇ ਨੇ, ਪਰੰਤੂ ਅੰਤ ਸਮੇਂ ਇਹ ਮਾਇਆ ਉਹਨਾਂ ਦੇ ਨਾਲ ਨਹੀਂ ਜਾ ਸਕਦੀ। ਅਜਿਹੇ ਮੂਰਖ ਅਤੇ ਲੋਭੀ ਮਨੁੱਖਾਂ ਦਾ ਜੀਵਨ ਆਪਣੀ ਹਉਮੈ ਅਤੇ ਵਡਿਆਈ ਨੂੰ ਸਥਾਪਿਤ ਕਰਦਿਆਂ ਵਿਅਰਥ ਹੀ ਬਤੀਤ ਹੋ ਜਾਂਦਾ ਏ। ਸਾਕਤ ਮਨੁੱਖ ਪ੍ਰਭੂ ਨਾਮ ਰੂਪੀ ਇਲਾਹੀ ਹੁਕਮ ਰੱਬੀ ਸੱਚ ਤੋਂ ਸੱਖਣੀ ਵਿਅਰਥ ਜ਼ਿੰਦਗੀ ਜਿਉਂ ਕੇ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਨੇ। ਚੌਥੇ ਨਾਨਕ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਪਾਵਨ ਅੰਗ 312 ਉੱਪਰ ਅਜਿਹੇ ਸਾਕਤਾਂ ਦਾ ਇੱਕ ਹੋਰ ਪਾਜ ਉਘਾੜਦੇ ਹੋਏ ਫਰਮਾਉਂਦੇ ਨੇ, ਸਾਕਤ ਜਾਏ ਨਿਵਹਿ ਗੁਰ ਆਗੈ ਮਨ ਖੋਟੇ ਕੂੜ ਕੁੜਿਆਰੇ, ਜਾਗੁਰ ਕਹੈ ਉਠਹ ਮੇਰੇ ਭਾਈ ਬਹਿ ਜਾਹੇ ਘੁਸਰ ਬਗੁਲਾਰੇ। ਗੁਰੂ ਜੀ ਆਪਣੇ ਪਿਆਰੇ ਗੁਰਮੁਖਾਂ ਨੂੰ ਸੁਚੇਤ ਕਰਦੇ ਨੇ ਕਿ ਅਜਿਹੇ ਝੂਠ ਦੇ ਵਪਾਰੀ ਖੋਟੇ ਮਨ ਨਾਲ ਲੋਕਾਂ ਸਾਹਮਣੇ ਆਪਣੀ ਹਉਮੈ ਨੂੰ ਵਡਿਆਉਣ ਖਾਤਰ ਧਰਮੀ ਹੋਣ ਦਾ ਅਡੰਬਰ ਰਚਦੇ ਹਾਂ, ਸਤਿਗੁਰ ਅੱਗੇ ਨਿਵਣ ਦਾ ਨਾਟਕ ਭੀ ਕਰਦੇ ਨੇ ਅਤੇ ਬਗਲਿਆਂ ਵਾਂਗਰ ਗੁਰੂ ਦੇ ਸਿੱਖਾਂ ਵਿੱਚ ਛੁਪ ਕੇ ਬੈਠੇ ਰਹਿੰਦੇ ਨੇ। ਰਹਿਮਤਾਂ ਦੇ ਮੀਂਹ ਵਿੱਚ ਵੀ ਇਹ ਨਿੰਦਾ ਚੁਗਲੀ ਅਤੇ ਬੁਰਿਆਈਆਂ ਰੂਪੀ ਵਿਹੋ ਹੀ ਉਗਲਦੇ ਨੇ ਅਤੇ ਗੁਰੂ ਪਿਆਰ ਅਤੇ ਗੁਰੂ ਕਿਰਪਾ ਤੋਂ ਸੱਖਣੇ ਹੀ ਰਹਿ ਜਾਂਦੇ ਨੇ। ਹਰ ਸਾਕਤ ਸੇਤੀ ਸੰਗ ਨ ਕਰੀਅਹੁ ਓਏ ਮਾਰੈ ਸਿਰਜਣ ਹਾਰੇ, ਜਿਸਕਾ ਇਹ ਖੇਲ ਸੋਈ ਕਰ ਵੇਖੈ ਜਨ ਨਾਨਕ ਨਾਮ ਸਮਾਰੇ। ਗੁਰੂ ਜੀ ਫਰਮਾਉਂਦੇ ਨੇ ਕਿ ਗੁਰਮੁਖ ਜਨਾਂ ਨੂੰ ਨਾਮ ਰੂਪੀ ਆਤਮਾ ਤੋਂ ਸੱਖਣੇ ਰੱਬੀ ਰਹਿਮਤ ਵਿਹੂਣੇ ਇਹਨਾਂ ਰੂਹਾਨੀ ਮੁਰਦਿਆਂ ਦਾ ਸੰਗ ਨਹੀਂ ਕਰਨਾ ਚਾਹੀਦਾ, ਕਿਉਂਕਿ ਅਜਿਹੇ ਜੀਵਾਂ ਨੂੰ ਸਿੱਧੇ ਰਾਹ ਪਾਉਣਾ ਪ੍ਰਭੂ ਪ੍ਰੀਤਮ ਪਰਮਾਤਮਾ ਜੀ ਦੇ ਹੀ ਵੱਸ ਏ। ਇਸ ਲਈ ਆਪਣੇ ਹਿਰਦੇ ਅੰਦਰ ਪਲ ਪਲ ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ ਦੇ ਇਲਾਹੀ ਹੁਕਮ ਨੂੰ ਵਸਾ ਕੇ ਰੱਖੀਏ, ਇਸ 'ਤੇ ਅਮਲ ਕਰੀਏ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਆਰੇ ਗੁਰਮੁਖਾਂ ਨੂੰ ਸੇਧ ਬਖਸ਼ਦੇ ਹੋਏ ਫਰਮਾਨ ਕੀਤਾ ਏ, ਸਾਕਤ ਪ੍ਰੇਮ ਨਾ ਪਾਈਐ ਹਰ ਪਾਈਐ ਸਤਿਗੁਰ ਭਾਏ, ਸੁਖ ਦੁੱਖ ਦਾਤਾ ਗੁਰ ਮਿਲੈ ਕਹੁ ਨਾਨਕ ਸਿਫਤ ਸਮਾਏ। ਆਓ ਗੁਰੂ ਹੁਕਮ ਅੰਦਰ ਵਿਚਰਦਿਆਂ ਸਾਕਤਾਂ ਦੀ ਸੰਗਤ ਤੋਂ ਬਚੀਏ, ਗੁਰੂ ਲੜ ਲੱਗੀਏ ਤੇ ਜੀਵਨ ਸਫਲਾ ਕਰੀਏ।
1: ਕਬੀਰ ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ। ਇਹ ਵਾਰਤਾ ਸੁਣਾ ਰਹੇ ਸਨ ਅਜੀਤ ਸਿੰਘ ਰੂਪਤਾਰਾ। ਮਨੁੱਖੀ ਫਿਤਰਤ ਹੈ ਕਿ ਮਨੁੱਖ ਆਪ ਤੇ ਕੁਝ ਚੰਗਾ ਕਰਦਾ ਨਹੀਂ, ਅਰਥਾਤ ਭਲੇ ਕਾਰਜ ਨਹੀਂ ਕਰਦਾ। ਪਰ ਜਿਹੜੇ ਲੋਕ ਭਲੇ ਕਾਰਜ ਕਰਦੇ ਨੇ ਉਹਨਾਂ ਦੀ ਨਿੰਦਿਆ ਕਰਦਾ ਰਹਿੰਦਾ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ, ਆਪ ਨਾ ਦੇਹ ਚੁਰੂ ਪਰ ਪਾਣੀ ਤੇਹ ਨਿੰਦਾ ਜਿਹ ਗੰਗਾ ਆਨੀ। ਆਪ ਜੀ ਤਤਸਾਰ ਬਿਆਨ ਕਰਦੇ ਨੇ ਕਿ ਐਸੇ ਲੋਕਾਂ ਤੋਂ ਪਾਸੇ ਹੀ ਰਹਿਣਾ ਚਾਹੀਦਾ ਹੈ ਜਿਹੜੇ ਪ੍ਰਭੂ ਦੀ ਭਗਤੀ ਤੋਂ ਸੇਵਾ ਕਾਰਜਾਂ ਤੋਂ ਬਾਹਰ ਨੇ। ਐਸੇ ਲੋਗਨ ਸਿਉ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਐ। ਸਰਵਣ ਕਰਦੇ ਹਾਂ ਭਾਈ ਨਿਰਮਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ DRM 864 ਕਿਲੋ ਹਰਟਸ FM ਬੈਂਡ 100.8 ਮੈਗਾ ਹਰਟਸ ਫਾਜ਼ਿਲਕਾ FM ਬੈਂਡ 100.9 ਮੈਗਾ ਹਰਟਸ ਕਸੌਲੀ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਇਸ ਵੇਲੇ ਸ਼ਾਮ ਦੇ 6 ਵਜਣ ਵਾਲੇ ਨੇ ਹੁਣ ਤੋਂ ਕੁਛ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ

ਤੁਸੀਂ ਸੁਣੋਗੇ ਐਥਲੈਟਿਕ ਕੋਚ ਦਰੋਣਾਚਾਰਿਆ ਅਵਾਰਡੀ ਸੁਖਦੇਵ ਸਿੰਘ ਪੰਨੂ ਹੋਰਾਂ ਦੇ ਨਾਲ ਕੀਤੀ ਮੁਲਾਕਾਤ। ਇਹਨਾਂ ਦੇ ਨਾਲ ਗੱਲਬਾਤ ਕਰਨਗੇ ਬਿਰਿੰਦਰ ਸਿੰਘ। ਰਾਤ 10:02 'ਤੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਹੋਏਗਾ ਸੁਰਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਉਸਤਾਦ ਅਮਜਦ ਅਲੀ ਖਾਨ ਦਾ ਸਰੋਜ 'ਤੇ ਵਜਾਇਆ ਰਾਗ ਦੇਸ। ਰਾਤ 10:30 ਤੁਸੀਂ ਆਨੰਦ ਮਾਣ ਸਕੋਗੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਸਰਗਮ ਦੇ ਜ਼ਰੀਏ। ਇਹ ਸੀ ਅੱਜ ਰਾਤ ਤੱਕ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਹੁਣ ਪੇਸ਼ ਹੈ ਦੇਸ਼ ਭਗਤੀ ਸਮੂਹ ਗਾਨ।

0: ਹੁਣ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦਾ ਆਪਣਾ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:20 ਹੋਣ ਜਾ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।
1: ਓ ਰੀਮਾ, ਸੋਲਰ ਪੈਨਲ ਲਗਾ ਲੈ, ਸੋਲਰ ਪੈਨਲ ਲਗਾ ਲੈ। ਕਦੋਂ ਤੋਂ ਮੇਰੇ ਸਾਰੇ ਦੋਸਤ ਬੋਲਦੇ ਸਨ, ਪਰ ਮੈਂ ਉਦੋਂ ਮੰਨਿਆ ਜਦੋਂ ਪ੍ਰਧਾਨ ਮੰਤਰੀ ਜੀ ਨੇ ਕਿਹਾ
2: ਭਾਰਤ ਸਰਕਾਰ ਕਾ ਲਕਸ਼ ਸੋਲਰ ਪਾਵਰ ਸੇ ਬਿਜਲੀ ਬਿਲ ਜ਼ੀਰੋ ਕਰਨੇ ਕਾ ਵੀ ਹੈ।
1: ਮੈਂ ਪ੍ਰਧਾਨ ਮੰਤਰੀ ਜੀ ਦੇ ਕਹਿਣ ਤੇ ਸੋਲਰ ਪੈਨਲ ਲਗਵਾਇਆ, ਹੁਣ ਮੇਰਾ ਬਿਜਲੀ ਦਾ ਬਿਲ ਜ਼ੀਰੋ ਆਇਆ। ਤੁਸੀਂ ਵੀ ਲਵਾ ਲਓ
3: ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ ਪੀਐਮ ਸੂਰਿਆ ਘਰ .gov.in।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਮਜ਼ਬੂਤ ਬਣਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ ਝੋਨੇ ਦੀ ਲੁਆਈ ਲਈ ਤੀਜਾ ਪੜਾਅ ਅੱਜ ਤੋਂ ਆਰੰਭ ਹੋ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਮਨੀ ਲਾਂਡਰਿੰਗ ਮਾਮਲੇ 'ਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR 'ਚ ਛਾਪੇਮਾਰੀ। ਅਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਅਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ

ਚੱਲਣ ਵਾਲੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ 'ਚ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਮਜ਼ਬੂਤ ਬਣਾਇਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ 140 ਕਰੋੜ ਨਾਗਰਿਕਾਂ ਦੀ ਰਾਸ਼ਟਰ ਪਹਿਲਾਂ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਸਰਕਾਰ ਵਿਸ਼ਵਾਸ, ਵਿਕਾਸ ਅਤੇ ਜਨ ਭਲਾਈ ਲਈ ਸਮਰਪਿਤ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ 'ਚ ਲਗਾਤਾਰ ਯਤਨਾਂ ਰਾਹੀਂ ਸਬਕਾ ਸਾਥ ਸਬਕਾ ਵਿਕਾਸ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਦੇਸ਼ ਮਜ਼ਬੂਤ ਅਤੇ ਆਤਮ ਨਿਰਭਰ ਭਾਰਤ ਬਣਨ ਵੱਲ ਵੱਧ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਗਰੀਬਾਂ ਦੀ ਭਲਾਈ ਅਤੇ ਬੇਮਿਸਾਲ ਵਿਕਾਸ ਦੋਵੇਂ ਇੱਕੋ ਸਮੇਂ ਦੇਖੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ 'ਚ ਇੱਕ ਸਮਾਰੋਹ 'ਚ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ। ਇਸ ਮੌਕੇ ਉਹਨਾਂ ਕਿਹਾ ਕਿ ਸਫਲ ਉੱਦਮੀਆਂ ਦੀ ਅਗਲੀ ਪੀੜ੍ਹੀ ਨਾ ਸਿਰਫ ਪੰਜਾਬ 'ਚ ਆਵੇ ਸਗੋਂ ਪੰਜਾਬ 'ਚ ਆਪਣੀਆਂ ਕੰਪਨੀਆਂ ਵੀ ਸਥਾਪਿਤ ਕਰੇ, ਜਿਸ ਨਾਲ ਸੂਬੇ 'ਚ ਹੀ ਨੌਕਰੀਆਂ ਅਤੇ ਕਮਾਈ ਦੇ ਮੌਕੇ ਪੈਦਾ ਹੋਣ। ਸਟਾਰਟਅਪਸ ਨੂੰ ਪੰਜਾਬ ਦੇ ਭਵਿੱਖੀ ਆਰਥਿਕ ਵਿਕਾਸ ਦਾ ਮੁੱਖ ਥੰਮ ਦੱਸਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਕਿਸੇ ਵੀ ਸ਼ਾਨਦਾਰ ਉੱਦਮ ਨੂੰ ਮਾਲੀ ਮਦਦ ਦੀ ਘਾਟ ਕਾਰਨ ਛੱਡਿਆ ਨਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਟਾਰਟਅਪ ਅਤੇ ਸਨਅਤੀ ਨੀਤੀ 2026 ਤਹਿਤ ਸੀਡ ਗ੍ਰਾਂਟ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਤੱਕ ਕਰ ਦਿੱਤੀ ਗਈ ਹੈ, ਜਿਸ ਵਿੱਚ 7 ਸਟਾਰਟਅਪਸ ਨੂੰ 5-5 ਲੱਖ ਰੁਪਏ ਅਤੇ 24 ਸਟਾਰਟਅਪਸ ਨੂੰ 3-3 ਲੱਖ ਰੁਪਏ ਦੀ ਗ੍ਰਾਂਟ ਮਿਲ ਰਹੀ ਹੈ। ਉਹਨਾਂ ਨੇ ਆਸ ਪ੍ਰਗਟ ਕੀਤੀ ਕਿ ਇਹ ਉੱਦਮ ਰੋਜ਼ਗਾਰ ਦੇ ਹਜ਼ਾਰਾਂ ਮੌਕੇ ਪੈਦਾ ਕਰਨਗੇ ਅਤੇ ਨੌਜਵਾਨਾਂ ਦਰਮਿਆਨ ਨੌਕਰੀਆਂ ਦੀ ਭਾਲ 'ਚ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ 'ਚ ਮਦਦ ਕਰਨਗੇ। ਨੀਤੀਗਤ ਪਹਿਲਕਦਮੀਆਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਇਹ ਸੀਡ ਗ੍ਰਾਂਟਾਂ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ 'ਚ ਮਦਦ ਕਰਨਗੀਆਂ। ਪੰਜਾਬ 'ਚ ਝੋਨੇ ਦੀ ਲੁਆਈ ਲਈ ਤੀਜਾ ਪੜਾਅ ਅੱਜ ਤੋਂ ਆਰੰਭ ਹੋ ਗਿਆ ਹੈ, ਜਦਕਿ 1 ਜੂਨ ਤੋਂ ਸੂਬੇ ਦੇ 6 ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ ਅਤੇ ਮੋਹਾਲੀ 'ਚ ਲੁਆਈ ਸ਼ੁਰੂ ਹੋ ਚੁੱਕੀ ਹੈ। 5 ਜੂਨ ਤੋਂ ਬਠਿੰਡਾ ਸਮੇਤ ਫਰੀਦਕੋਟ, ਮੁਕਤਸਰ, ਫਿਰੋਜ਼ਪੁਰ ਅਤੇ ਫਾਜ਼ਿਲਕਾ 'ਚ ਝੋਨੇ ਦੀ ਲੁਆਈ ਪਹਿਲਾਂ ਹੀ ਆਰੰਭ ਹੋ ਚੁੱਕੀ ਹੋਈ ਹੈ। ਅੱਜ ਮਾਨਸਾ, ਬਰਨਾਲਾ, ਮੋਗਾ, ਸੰਗਰੂਰ, ਜਲੰਧਰ, ਪਟਿਆਲਾ, ਮਲੇਰਕੋਟਲਾ, ਲੁਧਿਆਣਾ, ਕਪੂਰਥਲਾ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ 'ਚ ਝੋਨੇ ਦੀ ਲੁਆਈ ਦੀ ਸ਼ੁਰੂਆਤ ਹੋਈ। ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਝੋਨਾ ਲਾਉਣ ਲਈ ਕਿਸਾਨਾਂ ਨੂੰ ਫਸਲ ਪੱਕਣ ਤੱਕ ਘੱਟੋ ਘੱਟ 8 ਘੰਟੇ ਰੋਜ਼ਾਨਾ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਨਹਿਰੀ ਪਾਣੀ ਵੀ ਮਿਲੇਗਾ। ਇਸੇ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸਰਕਾਰੀ ਆਦੇਸ਼ਾਂ ਤਹਿਤ ਝੋਨੇ ਦੀ ਲੁਆਈ ਲਈ ਪੂਰੇ ਪੰਜਾਬ 'ਚ 8 ਘੰਟੇ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇਗੀ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ ਦੌਰਾਨ ਸਰਹੱਦ ਪਾਰ ਬੈਠੇ ਸੰਚਾਲਕਾਂ ਨਾਲ ਜੁੜੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 2 ਹੈਂਡ ਗ੍ਰਨੇਡ ਬਰਾਮਦ ਕੀਤੇ ਨੇ। ਇਸ ਬਾਰੇ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਵਿੰਦਰ ਸਿੰਘ ਨਿਵਾਸੀ ਪਿੰਡ ਚੂੰਗ ਅਤੇ ਰਾਜਵਿੰਦਰ ਸਿੰਘ ਨਿਵਾਸੀ ਪਿੰਡ ਸੁਰ ਸਿੰਘ ਤਰਨ ਤਾਰਨ ਵਜੋਂ ਹੋਈ ਹੈ। ਹੈਂਡ ਗ੍ਰਨੇਡ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਇਹਨਾਂ ਦਾ ਵਾਹਨ ਵੀ ਜ਼ਬਤ ਕਰ ਲਿਆ ਹੈ। ਅੰਮ੍ਰਿਤਸਰ ਦਿਹਾਤੀ ਦੇ SSP ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਹਰਵੰਤ ਸਿੰਘ ਹੈਰੀ, ਜੋ ਕਿ ਇਸ ਸਮੇਂ ਅੰਮ੍ਰਿਤਸਰ ਜੇਲ੍ਹ 'ਚ ਬੰਦ ਹੈ, ਉਸ ਨੇ ਵਿਦੇਸ਼ੀ ਹੈਂਡਲਰ ਨਾਲ ਇਹਨਾਂ ਦੋਵਾਂ ਮੁਲਜ਼ਰਾਂ ਦੀ ਜਾਣ ਪਛਾਣ ਕਰਵਾਈ ਸੀ। ਦੋਵਾਂ ਮੁਲਜ਼ਮਾਂ ਨੇ ਹੈਰੀ ਦੇ ਸਾਥੀਆਂ ਤੱਕ ਬਹੁਤ ਸਾਰੇ ਹਥਿਆਰ ਅਤੇ ਧਮਾਕਾਖੇਜ ਸਮੱਗਰੀ ਪਹੁੰਚਾਈ ਸੀ। ਪੁਲਿਸ ਟੀਮਾਂ ਨੇ ਅੰਮ੍ਰਿਤਸਰ ਜੇਲ੍ਹ ਵਿੱਚੋਂ ਹੈਰੀ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ ਅਤੇ ਇਸ ਸੰਬੰਧੀ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ 'ਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR 'ਚ 6 ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਵਿੱਚ ਪੰਜਾਬ ਦੇ ਜਲੰਧਰ, ਲੁਧਿਆਣਾ ਅਤੇ ਉੱਤਰ ਪ੍ਰਦੇਸ਼ ਦੇ ਬਰੇਲੀ ਅਤੇ ਦਿੱਲੀ NCR ਦੇ ਇਲਾਕੇ ਸ਼ਾਮਲ ਨੇ। ਡਾਇਰੈਕਟੋਰੇਟ ਮੁਤਾਬਕ ਤਲਾਸ਼ੀ ਮੁਹਿੰਮ 'ਚ ਸ਼ਾਮਲ ਕੀਤੇ ਗਏ ਅਹਾਤਿਆਂ 'ਚ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਰਿਹਾਇਸ਼ੀ ਅਤੇ ਵਪਾਰਕ ਦਫ਼ਤਰ ਦੋਵੇਂ ਸ਼ਾਮਲ ਨੇ। ਇਹ ਮਾਮਲਾ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨਾਲ ਜੁੜਿਆ ਹੋਇਆ ਹੈ। ED ਨੇ ਉਹਨਾਂ ਅਤੇ ਉਹਨਾਂ ਦੀਆਂ ਕੰਪਨੀਆਂ ਖਿਲਾਫ਼ ਵੱਡੇ ਪੱਧਰ 'ਤੇ ਮਨੀ ਲਾਂਡਰਿੰਗ,

0: 100 ਕਰੋੜ ਰੁਪਏ ਤੋਂ ਵੱਧ ਦੀ ਕਥਿਤ GST ਧੋਖਾਧੜੀ ਅਤੇ ਫਰਜ਼ੀ ਮੋਬਾਈਲ ਫੋਨ ਵਿਕਰੀ ਦਾ ਪਰਦਾ ਫਾਸ਼ ਕੀਤਾ ਹੈ। ਪੰਜਾਬ ਦੇ ਖਜ਼ਾਨਾ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਨਬੱਸ ਦੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਬੱਸਾਂ ਜਲੰਧਰ ਅਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਚੱਲਣਗੀਆਂ। ਮੰਤਰੀ ਨੇ ਕਿਹਾ ਕਿ ਪਨਬੱਸ ਦੇ ਬੇੜੇ ਵਿੱਚ ਕੁੱਲ 15 ਨਵੀਆਂ ਸੁਪਰ ਇੰਟੀਗਰਲ ਕੋਚ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਪੰਜਾਬ ਦੇ ਲੋਕਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਕਿਫਾਇਤੀ ਟਿਕਟ ਦਰਾਂ ਉੱਤੇ ਹਵਾਈ ਅੱਡੇ ਤੱਕ ਸੁਖਾਲੇ ਸਫ਼ਰ ਦਾ ਅਨੁਭਵ ਮਿਲ ਸਕੇ। ਸ਼੍ਰੀ ਚੀਮਾ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਪਨਬੱਸ ਅਤੇ PRTC ਦੇ ਸੰਚਾਲਨ 'ਚ ਕੁੱਲ 696 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਨੇ। ਪਨਬੱਸ ਵਿੱਚ 100 ਨਵੀਆਂ ਸਧਾਰਨ ਬੱਸਾਂ, 100 HVAC ਏਅਰ ਕੰਡੀਸ਼ਨ ਬੱਸਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ। ਕੇਂਦਰੀ ਦਿਹਾਤੀ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਅੱਜ ਏਮਜ਼ ਬਠਿੰਡਾ ਦਾ ਦੌਰਾ ਕਰਕੇ ਸੰਸਥਾ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਹੋਰ ਸਹੂਲਤਾਂ ਦਾ ਜਾਇਜ਼ਾ ਲਿਆ। ਉਹਨਾਂ ਨੇ IPD ਅਤੇ OPD ਹਾਲਾਂ, ਵੈਲਨੈਸ ਸੈਂਟਰ, ਅੰਮ੍ਰਿਤ ਫਾਰਮੇਸੀ ਆਊਟਲੈਟ, ਜਨ ਔਸ਼ਧੀ ਕੇਂਦਰ, ਐਮਰਜੈਂਸੀ ਹਾਲ, ਹਾਰਟ ਕਮਾਂਡ ਸੈਂਟਰ, ਐਮਰਜੈਂਸੀ ਮੈਡੀਕਲ ਆਬਜ਼ਰਵੇਸ਼ਨ ਵਾਰਡ ਅਤੇ ਆਯੁਸ਼ਮਾਨ ਭਾਰਤ ਕਾਊਂਟਰਾਂ ਦਾ ਵੀ ਨਿਰੀਖਣ ਕੀਤਾ। ਸ਼੍ਰੀ ਪਾਸਵਾਨ ਨੇ ਸਿਹਤ ਮੁਲਾਜ਼ਮਾਂ ਅਤੇ ਹੋਰ ਅਮਲੇ ਨਾਲ ਗੱਲਬਾਤ ਕਰਦਿਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ। ਇਸ ਮੌਕੇ ਏਮਜ਼ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ ਡਾਕਟਰ ਰਤਨ ਗੁਪਤਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ DGP ਗੌਰਵ ਯਾਦਵ ਨੇ ਨਸ਼ੀਲੇ ਪਦਾਰਥਾਂ ਵਿਰੋਧੀ ਟਾਸਕ ਫੋਰਸ ANTF ਦੀਆਂ ਕਾਰਜਸ਼ੀਲ ਸਮਰੱਥਾਵਾਂ 'ਚ ਵਾਧਾ ਕਰਨ ਵੱਲ ਅਹਿਮ ਕਦਮ ਚੁੱਕਦਿਆਂ ANTF ਪੁਲਿਸ ਸਟੇਸ਼ਨ SAS ਨਗਰ 'ਚ ਨਵੀਂ ਸਥਾਪਿਤ ਅਤ ਆਧੁਨਿਕ ਸਪੈਸ਼ਲ ਇੰਟੈਲੀਜੈਂਸ ਐਂਡ ਟੈਕਨੀਕਲ ਯੂਨਿਟ SITU ਸਮੇਤ ਕਈ ਆਧੁਨਿਕ ਤਕਨੀਕੀ ਅਤੇ ਇੰਟੈਲੀਜੈਂਸ ਸਹੂਲਤਾਂ ਦਾ ਉਦਘਾਟਨ ਕੀਤਾ। DGP ਨੇ ANTF ਪੁਲਿਸ ਸਟੇਸ਼ਨ ਵਿਖੇ ਅਪਰਾਧ ਅਤੇ ਅਪਰਾਧੀਆਂ ਦੇ ਟਰੈਕਿੰਗ ਨੈਟਵਰਕ ਦੇ ਸਿਸਟਮ, ਇੰਟੈਰੋਗੇਸ਼ਨ ਰੂਮ, MHC ਰੂਮ ਅਤੇ DSP ਦਫ਼ਤਰ ਦਾ ਵੀ ਉਦਘਾਟਨ ਕੀਤਾ। DGP ਗੌਰਵ ਯਾਦਵ ਨੇ ਦੱਸਿਆ ਕਿ ਇਹ ਸਹੂਲਤਾਂ ਵਿਗਿਆਨਕ ਜਾਂਚ, ਸਬੂਤਾਂ ਦਾ ਡਿਜੀਟਲ ਵਿਸ਼ਲੇਸ਼ਣ, ਖੁਫੀਆ ਜਾਣਕਾਰੀ ਇਕੱਠੀ ਕਰਨ 'ਚ ਮਦਦ ਦੇਣਗੀਆਂ। ਅਖੀਰ ਵਿੱਚ ਖਾਸ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਮਜ਼ਬੂਤ ਬਣਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ 'ਚ ਝੋਨੇ ਦੀ ਲਵਾਈ ਲਈ ਤੀਜਾ ਪੜਾਅ ਅੱਜ ਤੋਂ ਆਰੰਭ ਹੋ ਗਿਆ ਹੈ। ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਮਨੀ ਲਾਂਡਰਿੰਗ ਮਾਮਲੇ 'ਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR 'ਚ ਛਾਪੇਮਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਵੇਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਬਿਲਕੁਲ ਬਿਲਕੁਲ।
1: ਤੁਸੀਂ ਕਿਹੜੀ ਗੱਲ ਦੀ ਸਿਫਾਰਿਸ਼, ਖਾਸ ਕਿਹੜੀ ਚੀਜ਼ 'ਤੇ ਆਪਾਂ ਜ਼ੋਰ ਦੇਣਾ ਚਾਹਾਂਗੇ ਜਿਹਦੇ ਨਾਲ DSR ਦੇ ਵਿੱਚ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ?
0: ਬਿਲਕੁਲ, ਜਿਹੜਾ ਜਦੋਂ ਝੋਨੇ ਦੀ ਆਪਾਂ ਸਿੱਧੀ ਬਿਜਾਈ ਕਰਦੇ ਹਾਂ, ਇਹਦੇ 'ਚ ਸਾਨੂੰ ਇਹ ਦੇਖਣਾ ਚਾਹੀਦਾ ਵੀ ਜਿਹੜਾ ਸਾਡਾ ਖੇਤ ਆ ਉਹ ਸਾਡਾ ਹਲਕਾ ਨਾ ਹੋਵੇ, ਸਾਡਾ ਰੇਤਲੀ ਮਿੱਟੀ ਵਾਲਾ ਨਾ ਹੋਵੇ। ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਵਿੱਚ ਸਿੱਧੀ ਬਿਜਾਈ ਬਹੁਤ ਵਧੀਆ ਕਾਮਯਾਬ ਆ। ਜਿਸ ਤਰ੍ਹਾਂ ਆਪਾਂ ਦੇਖੀਏ ਵੀ ਜਿਹੜਾ ਮੁਕਤਸਰ ਦਾ ਇਲਾਕਾ, ਉੱਥੇ ਸਿੱਧੀ ਬਿਜਾਈ ਦੇ ਅਧੀਨ ਕਾਫੀ ਏਰੀਆ, ਅਤੇ ਇਹਦੇ 'ਚ ਇਹ ਵੀ ਆ ਵੀ ਜਦੋਂ ਅਸੀਂ ਹਲਕੀਆਂ ਜ਼ਮੀਨਾਂ 'ਚ ਰੇਤਲੀਆਂ ਜ਼ਮੀਨਾਂ 'ਚ ਇਹਦੀ ਕਾਸ਼ਤ ਕਰਦੇ ਹਾਂ ਤਾਂ ਉਹਦੀ ਸਾਨੂੰ ਲੋਹੇ ਦੀ ਘਾਟ ਆ ਜਾਂਦੀ ਆ। ਨੰਬਰ 2 ਦੇ ਉੱਪਰ ਸਾਨੂੰ ਲੇਜ਼ਰ ਲੈਂਡ ਲੈਵਲਿੰਗ ਕਰਨੀ ਚਾਹੀਦੀ ਹੈ, ਖੇਤ ਸਾਡਾ ਬਿਲਕੁਲ ਪੱਧਰਾ ਹੋਣਾ ਚਾਹੀਦਾ, ਬਾਕੀ ਇਹਦੇ 'ਚ ਕੋਈ ਦਿੱਕਤ ਨਹੀਂ ਆਉਂਦੀ। ਸਾਡਾ ਜਿਹੜਾ ਇਹਦੇ 'ਚ ਅਸੀਂ ਬੀਜ ਦੀ ਮਾਤਰਾ ਉਹ ਵੀ ਸਾਡੀ ਤਕਰੀਬਨ 19 ਕੁ ਆ, ਜਿੰਨਾ ਕਿ ਅਸੀਂ 8 ਤੋਂ 10 ਕਿਲੋ 1 ਕਿੱਲੇ ਦੀ ਆ। ਬਾਕੀ ਇਹਦੇ 'ਚ 1-2 ਗੱਲਾਂ ਅਸੀਂ ਧਿਆਨ ਇਹ ਦੇਣਾ ਕਿ ਅਸੀਂ ਜਦੋਂ ਸਿੱਧੀ ਬਿਜਾਈ ਕੀਤੀ ਆ ਉਹਦੇ ਅਸੀਂ ਨਾਲ ਦੀ ਨਾਲ ਹੀ ਅਸੀਂ 1-2 ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜੀ ਨਦੀਨ ਨਾਸ਼ਕ ਅਸੀਂ ਦਵਾਈ ਦੀ ਸਪਰੇਅ ਕਰਨੀ ਆ, ਪ੍ਰੀ ਐਮਰਜੈਂਸ ਜਿਹੜੀ ਉੱਗਣ ਤੋਂ ਪਹਿਲਾਂ ਨਦੀਨ ਉੱਗਣ

0: 8 ਤੋਂ 10 ਕਿਲੋ ਇੱਕ ਕਿੱਲੇ ਦੀ ਆ। ਬਾਕੀ ਇਹਦੇ 'ਚ ਇੱਕ ਦੋ ਗੱਲਾਂ ਅਸੀਂ ਧਿਆਨ ਇਹ ਦੇਣਾ ਕਿ ਅਸੀਂ ਜਦੋਂ ਸਿੱਧੀ ਬਿਜਾਈ ਕੀਤੀ ਆ ਉਹਦੇ ਅਸੀਂ ਨਾਲ ਦੀ ਨਾਲ ਹੀ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜੀ ਨਦੀਨ ਨਾਸ਼ਕ ਅਸੀਂ ਦਵਾਈ ਦੀ ਸਪਰੇ ਕਰਨੀ ਆ, ਪ੍ਰੀ ਐਮਰਜੈਂਸ ਜਿਹੜੀ ਉੱਗਣ ਤੋਂ ਪਹਿਲਾਂ, ਨਦੀਨ ਉੱਗਣ ਤੋਂ ਪਹਿਲਾਂ ਅਸੀਂ ਸਪਰੇ ਕਰਨੀ ਆ, ਜਿਹਦੇ 'ਚ ਅਸੀਂ ਸਟੋਂਪ ਦੀ ਸਪਰੇ ਕਰ ਲਈਏ। ਇਸ ਤੋਂ ਬਾਅਦ ਅਸੀਂ 20-25 ਦਿਨਾਂ ਬਾਅਦ ਅਸੀਂ ਦੁਬਾਰਾ ਫਿਰ ਅਸੀਂ ਨਦੀਨ ਨਾਸ਼ਕ ਦੀ ਸਪਰੇ ਕਰਨੀ ਆ, ਜਿਹਦੇ 'ਚ ਬਿਸਪੈਰੀਬੈਕ ਦੀਆਂ ਕਾਫੀ ਸਾਰੀਆਂ ਦਵਾਈਆਂ ਨੇ, ਨੋਮਨੀ ਗੋਲਡ ਦਵਾਈ ਆ, ਕਾਫੀ ਦਵਾਈਆਂ ਨੇ, ਉਹ ਅਸੀਂ ਸਪਰੇ ਕਰਨੀ ਆ। ਇਹਦੇ ਨਾਲ ਸਾਡਾ ਜਿਹੜਾ ਨਦੀਨ ਆ ਉਹ ਸਾਡਾ ਕਾਫੀ ਸਾਡਾ ਕਾਬੂ ਹੇਠ ਆ ਜਾਂਦਾ। ਬਾਕੀ ਜਿਹੜਾ ਪਾਣੀ ਆ, ਪਾਣੀ ਦੇ ਵਿੱਚ ਬੱਚਤ ਹੁੰਦੀ ਆ, ਪਾਣੀ ਦੀ ਸਾਡੀ 10 ਤੋਂ ਲੈ ਕੇ 20% ਤੱਕ ਸਾਡੀ ਬੱਚਤ ਹੁੰਦੀ ਆ। ਅਤੇ ਨਾਲ ਦੀ ਨਾਲ ਹੀ ਅਸੀਂ ਇਹ ਵੀ ਦੇਖੀਏ ਵੀ ਜਿਹੜੀਆਂ ਸਾਡੀਆਂ ਗ੍ਰੀਨ ਹਾਊਸ ਗੈਸਿਸ ਨੇ ਉਹ ਵੀ ਜਦੋਂ ਅਸੀਂ ਸਿੱਧੇ ਝੋਨੇ ਦੀ ਬਿਜਾਈ ਕਰਦੇ ਹਾਂ ਉਹ ਵੀ ਸਾਡੀਆਂ ਘੱਟ ਨਿਕਲਦੀਆਂ ਨੇ। ਸੋ ਇਹ ਵੀ ਆਪਾਂ ਕਹੀਏ ਵੀ ਵਾਤਾਵਰਨ ਨੂੰ ਵੀ ਇਹ ਦੂਜੇ ਟ੍ਰਾਂਸਪਲਾਂਟਡ ਦੇ ਮੁਕਾਬਲੇ ਸਾਨੂੰ ਇਹ ਚੰਗਾ ਵਾ।
1: ਇੱਕ ਸੱਜਣ ਜੁੜੇ ਆ ਡਾਕਟਰ ਸਾਹਿਬ, ਇਹਨਾਂ ਨੂੰ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ ਠੰਡਰ ਰਾਮ ਜੀ।
1: ਕੀ ਹਾਲ ਚਾਲ ਹੈ, ਕਿੱਥੋਂ ਬੋਲਦੇ ਹੋ?
2: ਪਟਿਆਲੇ ਤੋਂ ਬੋਲਦੇ ਜੀ।
1: ਕੀ ਨਾਂ ਤੁਹਾਡਾ?
2: ਪਰਮਜੀਤ ਸਿੰਘ।
1: ਕੀ ਪੁੱਛਣਾ ਚਾਹੁੰਦੇ ਹੋ?
2: 1509 ਬਾਰੇ ਪੁੱਛਣਾ ਜੀ, ਇਹ ਕਿਸਮ ਸਹੀ ਹੈ ਜੀ ਲਾ ਲਈਏ ਜੇ ਡਾਕਟਰ ਸਾਹਿਬ ਨੂੰ ਪੁੱਛਣਾ ਜੀ।
1: ਪੁੱਛੋ।
0: ਹਾਂ ਜੀ ਹਾਂ ਬਿਲਕੁਲ ਲਾ ਸਕਦੇ ਹਾਂ ਜੀ ਅਸੀਂ।
2: ਟਾਈਮ ਦੱਸਿਓ ਜੀ, ਕਦੋਂ ਕਲਾਉਣੀ ਚਾਹੀਦੀ ਹੈ ਜੀ
0: ਇਹ? ਅਸੀਂ ਇਹ ਜਿਸ ਤਰ੍ਹਾਂ ਬਾਸਮਤੀ ਆ ਇਹਨੂੰ ਅਸੀਂ ਇਹਦੀ ਤੁਸੀਂ ਸਿੱਧੀ ਬਿਜਾਈ ਕਰਨੀ ਆ ਕਿ ਤੁਸੀਂ ਉਹਨੂੰ ਟ੍ਰਾਂਸਪਲਾਂਟ ਕਰਨਾ?
2: ਅਸੀਂ ਜੀ ਉਹ ਬਹੁਤ ਦੂਜੀ ਬੀਜੀ ਹੈ ਜੀ, ਬੈੱਡਾਂ 'ਤੇ ਮਸ਼ੀਨ ਨਾਲ ਲਾਉਣੀ ਹੈ ਜੀ।
0: ਅੱਛਾ ਹਾਂ ਠੀਕ ਆ। ਹਾਂ ਤੁਸੀਂ ਫਿਰ ਇਹਨੂੰ ਇਹਨੂੰ ਤੁਸੀਂ ਜੁਲਾਈ ਦੇ ਸ਼ੁਰੂ 'ਚ ਲਾਇਓ।
2: ਅੱਛਾ ਜੀ।
0: ਪਨੀਰੀ ਪੱਟ ਕੇ ਖੇਤ 'ਚ ਲਾਉਣੀ ਆ, ਉਦੋਂ ਫਿਰ ਤੁਸੀਂ ਇਹਦੇ 'ਚ ਇਹਦੀਆਂ ਜੜਾਂ ਨੇ ਜਿਹੜੀਆਂ ਟ੍ਰਾਈਕੋਡਰਮਾ 'ਚ ਡੁਬੋ ਕੇ ਫਿਰ ਤੁਸੀਂ ਲਾਉਣੀਆਂ ਨੇ ਜੀ। ਇਹਦੇ ਨਾਲ ਕਾਫੀ ਹੱਦ ਤੱਕ ਸਾਡਾ ਜਿਹੜਾ ਕੰਟਰੋਲ।
1: ਸ਼ੁਕਰੀਆ ਸੱਜਣ ਤੁਹਾਡਾ ਟੈਲੀਫੋਨ ਕਰਨ ਲਈ। ਹੋਰ ਵੀ ਸੱਜਣ ਸਾਡੇ ਨਾਲ ਜੁੜ ਸਕਦੇ ਆ, ਸਾਡਾ ਨੰਬਰ ਹੈ 2342-173-0181। ਡਾਕਟਰ ਸਾਹਿਬ ਸਬੱਬੀ ਤੁਸੀਂ ਗੱਲ ਵੀ ਕੀਤੀ ਹੈ ਕਿ ਝੋਨੇ ਦੀ ਪਨੀਰੀ ਜਿਹੜੀ ਹੈ ਝੋਨੇ ਦੀ ਫਸਲ ਦਾ ਆਧਾਰ ਹੈ, ਇਹ ਆਪਾਂ ਸਾਰੇ ਜਾਣਦੇ ਹਾਂ ਹੈ ਨਾ
0: ਜੀ ਜੀ,
1: ਕਿ ਪਨੀਰੀ ਨਰੋਈ ਔਰ ਸਹੀ ਉਮਰ ਦੀ ਪਨੀਰੀ ਜੇ ਆਪਾਂ ਖੇਤ ਦੇ ਵਿੱਚ ਲਾਵਾਂਗੇ ਤਾਂ ਰੰਗ ਰੂਪ ਫਸਲ ਦਾ ਹੋਰ ਤਰ੍ਹਾਂ ਦਾ ਹੁੰਦਾ।
0: ਬਿਲਕੁਲ ਸਹੀ।
1: ਇਹ ਜ਼ਰੂਰ ਅਸੀਂ ਜਾਣਨਾ ਚਾਹਾਂਗੇ ਕਿ ਪੁਟਾਈ ਜਦੋਂ ਆਪਾਂ ਝੋਨੇ ਦੀ ਪਨੀਰੀ ਦੀ ਕਰਦੇ ਹਾਂ ਉਦੋਂ ਕਿੱਦਾਂ ਦੇ ਹਾਲਾਤ ਹੋਣੇ ਚਾਹੀਦੇ ਸਾਡੇ ਜਿਹੜੀ ਝੋਨੇ ਦੀ ਪਨੀਰੀ ਦੀ ਖੇਤ ਹੈ, ਅਤੇ ਜਦੋਂ ਆਪਾਂ ਖੇਤ ਦੇ ਵਿੱਚ ਲਾਉਣੀ ਹੈ ਪੁੱਟ ਕੇ ਲਾਉਣ ਤੋਂ ਪਹਿਲਾਂ ਉਹਦਾ ਟੀਕਾ ਲਾਉਣਾ ਹੈ, ਕੀ ਆਪਾਂ ਨੇ ਜਿਹੜਾ ਟ੍ਰੀਟਮੈਂਟ ਕਰਨਾ ਹੈ ਉਹ ਕੀ ਗੱਲਾਂ ਧਿਆਨ 'ਚ ਰੱਖਣੀ?
0: ਇਹਦੇ 'ਚ ਇਸ ਤਰ੍ਹਾਂ ਵਾ ਵੀ ਜਦੋਂ ਅਸੀਂ ਝੋਨੇ ਦੀ ਪਨੀਰੀ ਅਸੀਂ ਖੇਤ ਦੇ ਵਿੱਚ ਲਾਉਣੀ ਆ, ਅਸੀਂ ਆਪਾਂ ਇੱਕ ਦੇਖੀਏ ਵੀ ਅਸੀਂ ਵੱਧ ਤੋਂ ਵੱਧ ਟਾਈਮ ਕਦੋਂ ਤੱਕ ਲਾ ਸਕਦੇ ਹਾਂ। ਜਿੱਦਾਂ ਅਸੀਂ 10 ਜੁਲਾਈ ਤੱਕ ਅਸੀਂ ਜਿਹੜੀ ਝੋਨੇ ਦੀ ਪਨੀਰੀ ਖੇਤ 'ਚ ਲਾਵਾਂਗੇ, ਜਦੋਂ ਅਸੀਂ PR 126 ਕਿਸਮ ਦੀ ਗੱਲ ਕਰਦੇ ਹਾਂ ਤਾਂ ਇਹਨੂੰ ਅਸੀਂ 15 ਜੁਲਾਈ ਤੱਕ ਅਸੀਂ ਇਹਨੂੰ ਖੇਤ ਦੇ ਵਿੱਚ ਲਾ ਸਕਦੇ ਹਾਂ। ਅਤੇ ਇਹਦੇ 'ਚ ਜਦੋਂ ਅਸੀਂ ਇਹਨੂੰ ਪਨੀਰੀ ਨੂੰ ਖੇਤ ਦੇ ਵਿੱਚ ਲਾਉਣਾ, ਉਸ ਤੋਂ ਪਹਿਲਾਂ ਅਸੀਂ ਇੱਕ ਜੀਵਾਣੂਆਂ ਦਾ ਟੀਕਾ ਲਾ ਸਕਦੇ ਹਾਂ, ਜਿਹਦੇ 'ਚ ਐਜ਼ੋਸਪਰਲਮ ਯੂਨੀਵਰਸਿਟੀ ਨੇ ਸਿਫਾਰਸ਼ ਕੀਤਾ ਹੋਇਆ ਐਜ਼ੋਸਪਰਲਮ ਦਾ ਟੀਕਾ ਇਹ। ਇਹਨੂੰ ਅਸੀਂ ਜਦੋਂ ਪਨੀਰੀ ਅਸੀਂ ਖੇਤ 'ਚੋਂ ਪੁੱਟ ਲਈ ਅਤੇ ਇਹ 1.5 ਕਿਲੋ ਦਾ ਜਿਹੜਾ ਪੈਕਟ ਆ 63 ਰੁਪਈਏ ਦਾ ਆਉਂਦਾ ਜੀ ਸਾਰਾ, ਇਹ ਯੂਨੀਵਰਸਿਟੀ ਦੇ ਵਿੱਚੋਂ ਸਾਨੂੰ ਮਿਲ ਜਾਂਦਾ, 1 ਨੰਬਰ ਗੇਟ ਤੋਂ ਮਿਲ ਜਾਂਦਾ, ਸਾਰੇ KVK'ਆਂ ਤੋਂ ਮਿਲ ਜਾਂਦਾ। ਅਤੇ 1.5 ਕਿਲੋ ਦਾ ਜਿਹੜਾ ਇਹ ਪੈਕਟ ਆ ਇਹਨੂੰ ਤੁਸੀਂ 100 ਲੀਟਰ ਪਾਣੀ ਦੇ ਵਿੱਚ ਇਹਨੂੰ ਮਿਲਾ ਕੇ ਅਤੇ ਜਿਹੜੀ ਪਨੀਰੀ ਹੈ ਤਕਰੀਬਨ 1.25 ਘੰਟਾ ਇਹਦੇ 'ਚ ਡੁਬੋ ਕੇ ਫਿਰ ਅਸੀਂ ਖੇਤ ਦੇ ਵਿੱਚ ਲਾਉਣੀ
1: ਡੁਬੋ ਦੀ ਆਪਾਂ
0: ਜੀ ਜੀ ਜੀ ਜੀ ਤੋ ਅਸੀਂ ਫਿਰ ਅਸੀਂ ਖੇਤ ਦੇ ਵਿੱਚ ਅਸੀਂ ਲਾਵਾਂਗੇ। ਇਹਦੇ ਨਾਲ ਜੀਵਾਣੂ ਜਿਹੜੀ ਟੀਕਾ ਇਹਦੇ ਨਾਲ ਸਾਡੀ ਜਿਹੜੀ ਫਸਲ ਦੀ ਸਾਡੀ ਜਿਹੜੀ ਸਿਹਤ ਆ ਉਹ ਵੀ ਅੱਛੀ ਰਹਿੰਦੀ ਆ, ਨਾਲ ਦੀ ਨਾਲ ਹੀ ਇਹ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹਨੂੰ ਉਹਦੇ ਵਿੱਚੋਂ ਸਾਨੂੰ ਕਈ ਜਿਹੜੇ ਤੱਤ ਨੇ ਉਹਨਾਂ ਨੂੰ ਉਪਲਬਧ ਕਰਾਉਣ ਦੇ ਵਿੱਚ ਹੀ ਸਾਡੀ ਕਾਫੀ ਮਦਦ ਕਰਦਾ ਹੈ।
1: ਅੱਛਾ ਡਾਕਟਰ ਸਾਹਿਬ, ਇੱਕ ਇਹ ਜਦੋਂ ਆਪਾਂ ਪਨੀਰੀ ਰਾਹੀਂ ਕਾਸ਼ਤ ਕਰਦੇ ਹਾਂ
0: ਜੀ,
1: ਆਮ ਤੌਰ 'ਤੇ ਜਿਹੜਾ ਜ਼ਿਮੀਂਦਾਰ ਤਾਂ ਦੇਖੋ ਸਿਰ 'ਤੇ ਖੜ ਕੇ ਲਵਾਉਂਦਾ, ਅਗਲਾ ਕਹਿੰਦਾ 2-2 ਬੂਟੇ ਕੱਢੋ ਇੱਕ ਜਗ੍ਹਾ ਦੇ ਉੱਤੇ
0: ਜੀ,
1: ਨਾਲੇ ਸੰਘਣੀ ਕਰਕੇ ਲਾ
0: ਜੀ।
1: ਇਹ ਜਿਹੜੀ ਮਿੱਥ ਹੈ ਵੀ 1-2 ਥਾਂ ਦੇ 1-2 ਬੂਟੇ ਲਾਉਣੇ ਆ ਜਾਂ ਸੰਘਣੀ ਕਰਕੇ ਲਾਉਣਾ ਹੈ, ਇਹ ਸਹੀ ਹੈ ਜਾਂ ਸਹੀ ਮਿੱਥ ਦੇ ਪਨੀਰੀ ਲਾਉਣੀ ਸਹੀ ਹੈ?
0: ਬਿਲਕੁਲ ਸਹੀ ਗੱਲ ਆ ਜੀ, ਇਹ ਸਾਡੇ ਜਿਹੜੇ ਬੂਟੇ ਆ ਇਹਨਾਂ ਦੀ ਗਿਣਤੀ ਪੂਰੀ ਹੋਣੀ ਚਾਹੀਦੀ ਹੈ। ਯੂਨੀਵਰਸਿਟੀ ਵੱਲੋਂ ਵੀ ਕਾਫੀ ਜ਼ੋਰ ਦਿੱਤਾ ਜਾਂਦਾ ਵੀ 33 ਬੂਟੇ 1 ਵਰਗ ਮੀਟਰ ਦੇ ਵਿੱਚ ਲਾਏ ਜਾਣ, ਜਿਹੜੇ ਕਿ ਅਸੀਂ 20 cm x 15 cm ਨਾਲ ਇਹ ਸਾਡੇ ਪੂਰੇ 33 ਹੋ ਜਾਂਦੇ ਆ। ਅਤੇ ਕਿਉਂਕਿ ਅਸੀਂ ਜਿਹੜਾ ਝੋਨਾ ਇਹ ਅਸੀਂ ਪ੍ਰਵਾਸੀ ਮਜ਼ਦੂਰਾਂ ਤੋਂ ਲਵਾਉਂਦੇ ਹਾਂ ਵੀ ਉਹ ਵੀ ਫਿਰ ਬੜੀ ਮਸ਼ੀਨ ਵਾਂਗੂ ਤਾਂ ਹੱਥ ਉਹਨਾਂ ਦਾ ਚੱਲਦਾ, ਅਤੇ ਆਪਾਂ ਨੂੰ ਬਿਲਕੁਲ ਉਹਨਾਂ ਨੂੰ ਪੂਰਾ ਜ਼ੋਰ ਦੇ ਕੇ ਉਹਨਾਂ ਨੂੰ ਥੋੜ੍ਹੇ ਬਹੁਤੇ ਪੈਸੇ ਵੱਧ ਦੇ ਕੇ ਜਿਹੜੀ ਇਹਨਾਂ ਦੀ ਸੰਖਿਆ ਸਾਡੀ ਉਹ ਪੂਰੀ ਕਰਾਉਣੀ ਚਾਹੀਦੀ ਆ। ਜਦੋਂ ਅਸੀਂ ਪਛੇਤੀ ਵੱਲ ਜਾਂਦੇ ਹਾਂ ਫਿਰ ਜੇ ਅਸੀਂ 15x15 'ਤੇ ਵੀ ਲਾ ਦਈਏ ਅਤੇ ਫਿਰ ਵੀ ਸਾਡਾ ਜਿਹੜਾ ਝਾੜ ਆ ਉਹ ਜ਼ਿਆਦਾ ਨਿਕਲਦਾ, ਪਰ ਜਿਹੜੀ PR 126 ਕਿਸਮ ਦੀ ਆਪਾਂ ਗੱਲ ਕਰਦੇ ਸੀ ਉਹ 33 ਬੂਟਿਆਂ ਨਾਲ ਹੀ ਝਾੜ ਵੀ ਚੰਗਾ ਦੇ ਜਾਂਦੀ ਆ, ਭਾਵੇਂ ਪਛੇਤੀ ਵੀ ਲਾਉਣੀ ਹੋਵੇ ਅਤੇ ਉਹਦੇ 33 ਬੂਟੇ ਸਾਡੇ ਬੜੇ ਆ, ਜਿਹੜੇ 20 cm ਕਤਾਰ ਤੋਂ ਕਤਾਰ ਦਾ ਫਾਸਲਾ।

0: ਬੂਟੇ ਤੋਂ ਬੂਟੇ ਦਾ ਤਕਰੀਬਨ ਸਾਡਾ 15 ਸੈਂਟੀਮੀਟਰ
1: ਅੱਛਾ ਇੱਕ ਗੱਲ
0: ਹੋਰ
1: ਹੈ, ਦੇਖੋ ਇੱਕ ਤਾਂ ਕੋਈ ਸਿੱਧੀ ਲਵਾਈ ਜਿਹੜੀ ਆਪਾਂ DSR ਦੀ ਗੱਲ ਕਰਦੇ ਹਾਂ, ਦੂਜਾ ਆਪਾਂ ਪਨੀਰੀ ਰਾਹੀਂ, ਇਹਨਾਂ ਦਾ ਸਮਾਂ ਸਾਰਣੀ ਦਾ, ਜਿੱਦਾਂ ਹੁਣ ਸਿੱਧੀ ਲਵਾਈ ਹੈ ਉਹ ਤਾਂ ਲੋਕ ਕਰੀ ਵੀ ਜਾਂਦੇ ਹੈ, ਇਹ ਕਦੋਂ ਤੱਕ ਕਰਨੀ ਹੈ ਅਤੇ ਉਹ ਕਦੋਂ ਤੱਕ ਕਰਨੀ ਹੈ?
0: ਜੀ ਜਿਹੜੀ ਤਾਂ ਅਸੀਂ ਟਰਾਂਸਪਲਾਂਟਡ ਕਰਨੀ ਆ ਉਹ ਅਸੀਂ 10 ਜੁਲਾਈ ਤੱਕ ਕਰ ਸਕਦੇ ਹਾਂ, PR 126 ਕਿਸਮ ਅਸੀਂ 15 ਜੁਲਾਈ ਤੱਕ ਅਸੀਂ ਕਰ ਸਕਦੇ ਹਾਂ ਝੋਨੇ ਦੀ। ਅਤੇ ਜਦੋਂ ਅਸੀਂ ਸਿੱਧੀ ਬਿਜਾਈ ਦੀ ਗੱਲ ਕਰਦੇ ਹਾਂ ਉਹ ਅਸੀਂ ਹੁਣ ਸਾਡਾ ਬੜਾ ਢੁੱਕਵਾਂ ਸਮਾਂ ਸਿੱਧੀ ਬਿਜਾਈ ਕਰਨ ਦਾ, ਕਿਉਂਕਿ ਇਹਦੇ 'ਚ ਅਸੀਂ ਪਨੀਰੀ ਨਹੀਂ ਬੀਜਣੀ ਅਤੇ ਇਹ ਅਸੀਂ ਜਿਹੜਾ ਹੁਣ ਦਾ ਢੁੱਕਵਾਂ ਸਮਾਂ ਇਹਨੂੰ ਅਸੀਂ ਹੁਣ ਸਿੱਧੀ ਬਿਜਾਈ ਦੇ ਲਈ ਬਹੁਤ ਵਧੀਆ ਅਸੀਂ ਕਰ ਸਕਦੇ ਹਾਂ ਅਤੇ
1: ਅਨੁਕੂਲ ਸਮਾਂ ਹੈ,
0: ਅਨੁਕੂਲ ਸਮਾਂ ਹੁੰਦਾ।
1: ਅੱਛਾ ਇੱਕ ਡਾਕਟਰ ਸਾਹਿਬ ਹੋਰ ਬੜਾ, ਜਦੋਂ ਆਪਾਂ ਝੋਨੇ ਦੇ ਵਿੱਚ ਪਨੀਰੀ ਪੁੱਟ ਕੇ ਖੇਤ ਦੇ ਵਿੱਚ ਲਾਉਂਦੇ ਹਾਂ,
0: ਹਾਂਜੀ,
1: ਇੱਕ ਜਿੱਦਾਂ ਸਾਡੇ ਜਦੋਂ ਆਪਾਂ ਦੇਖਦੇ ਹਾਂ ਆਪਾਂ ਸਾਰੇ ਜ਼ਿਮੀਂਦਾਰਾਂ ਨਾਲ ਸੰਬੰਧਿਤ ਹਾਂ ਕਿ ਜਿਹੜੀ ਝੋਨੇ ਦੀ ਪਨੀਰੀ ਦੀ ਪੁਟਾਈ ਦਾ ਵੀ ਸਮਾਂ ਜਿਹੜਾ ਹੈ ਉਹ ਬੜਾ ਉਹਦੇ ਉੱਤੇ ਨਿਰਭਰ ਕਰਦਾ ਹੈ ਫਸਲ ਦੇ ਉੱਤੇ
0: ਜੀ,
1: ਕਿ ਆਪਾਂ ਨੇ ਕਿਸ ਸਮੇਂ ਦੇ ਵਿੱਚ ਪਨੀਰੀ ਨੂੰ ਖੇਤ ਦੇ ਵਿੱਚੋਂ ਪੁੱਟ ਕੇ ਡੱਬਰ ਦੇ ਵਿੱਚ ਲਾਉਣਾ ਹੈ।
0: ਇਹਦੇ 'ਚ ਇਹ ਹੈ ਵੀ ਜਿਵੇਂ ਅਸੀਂ ਸਵੇਰੇ ਪੁੱਟਾਂਗੇ ਅਤੇ ਜਿਵੇਂ ਅਸੀਂ ਜਿਹੜੀ ਕੱਲ੍ਹ ਨੂੰ ਵੀ ਲਾਉਣੀ ਆ ਅਸੀਂ ਉਹ ਵੀ ਜੇ ਅਸੀਂ ਇੱਕ ਦਿਨ ਪਹਿਲਾਂ ਪੁੱਟ ਲਈਏ ਉਹਦੇ ਨਾਲ ਸਾਡਾ ਫਿਰ ਅਸੀਂ ਹੰਭਲਾ ਮਾਰ ਕੇ ਅਸੀਂ ਅਗਲੇ ਦਿਨ ਲਾ ਸਕਦੇ ਹਾਂ ਅਤੇ ਇਹਨੂੰ ਅਸੀਂ, ਲੇਕਿਨ ਜਿਹੜਾ ਪਾਣੀ ਦੇ ਵਿੱਚ ਅਸੀਂ ਆਪਣੇ ਖਾਲੇ ਦੇ ਵਿੱਚ ਇਹਨੂੰ ਇਹਦੀਆਂ ਜਿਹੜੀਆਂ ਜੜ੍ਹਾਂ ਡੁਬੋ ਕੇ ਰੱਖਣੀਆਂ ਨੇ। ਅਤੇ ਕਈ ਵਾਰੀ ਹੁੰਦਾ ਨਾ ਵੀ ਸਾਡੀ ਇੱਕ ਟੀਮ, ਏ ਟੀਮ ਸਾਡੀ ਪਨੀਰੀ ਪੱਟਣ ਵਾਲੀ ਹੁੰਦੀ ਆ, ਬੀ ਟੀਮ ਸਾਡੀ ਝੋਨਾ ਲਾਉਣ ਵਾਲੀ ਪਨੀਰੀ ਲਾਉਣ ਵਾਲੀ ਹੁੰਦੀ ਆ ਅਤੇ ਪਨੀਰੀ ਦਾ ਪ੍ਰਬੰਧ ਸਾਨੂੰ ਪਹਿਲਾਂ ਕਰਨਾ ਚਾਹੀਦਾ। ਅਤੇ ਅੱਜ ਕੱਲ੍ਹ ਦਾ ਜਿਹੜਾ ਸਮਾਂ ਉਹਦੇ ਵਿੱਚ ਨਾ ਵੀ ਇਹ ਵੀ ਆ ਗਿਆ ਵੀ ਜਿਵੇਂ ਅਸੀਂ ਮੈਟ ਟਾਈਪ ਨਰਸਰੀ ਤਿਆਰ ਕਰ ਲੈਂਦੇ ਹਾਂ ਉਹ 'ਚ ਸਾਡੀ ਜਿਹੜੀ ਮਸ਼ੀਨਾਂ ਦੇ ਨਾਲ ਵੀ ਅਸੀਂ ਖੇਤ ਦੇ ਵਿੱਚ ਪਨੀਰੀ ਲਾ ਲੈਂਦੇ ਹਾਂ, ਉਹਦੇ 'ਚ ਜਿਹੜਾ ਕਤਾਰ ਤੋਂ ਕਤਾਰ ਦਾ ਫਾਸਲਾ ਉਹ 30 ਸੈਂਟੀਮੀਟਰ ਆ, ਬੂਟੇ ਤੋਂ ਬੂਟੇ ਦਾ ਫਾਸਲਾ ਮਸ਼ੀਨ 12 ਕੁ ਸੈਂਟੀਮੀਟਰ ਰੱਖਦੀ ਆ, ਇਹਦੇ 'ਚ 25 ਤੋਂ ਜਿਹੜੇ 27 ਬੂਟੇ ਸਾਡੇ 1 ਵਰਗ ਮੀਟਰ ਦੇ ਵਿੱਚ ਆ ਜਾਂਦੇ ਆ।
1: ਸੱਜਣ ਸਾਡੇ ਨਾਲ ਜੁੜ ਸਕਦੇ ਆ, ਸਾਡਾ ਟੈਲੀਫੋਨ ਨੰਬਰ ਹੈ 23 42 173 01 8 1 ਲਾ ਕੇ। ਅੱਛਾ ਡਾਕਟਰ ਸਾਹਿਬ ਗੱਲ ਹੈ ਵੀ ਹੁਣ ਦੇਖੋ ਇਹ ਜਿਹੜੀ ਫਸਲ ਐਸੀ ਹੈ ਵੀ ਪਨੀਰੀ ਲਾਉਣ ਤੋਂ ਲੈ ਕੇ ਇਹ ਮੰਡੀ ਦੇ ਜਾਣ ਤੱਕ ਤੁਹਾਨੂੰ ਜਿਹੜਾ ਹੈ ਜਿੱਦਾਂ ਕਹਿੰਦੇ ਵੀ ਖੜਨ ਨਹੀਂ ਦਿੰਦੀ, ਵਿਹਲੇ ਨਹੀਂ ਰਹਿਣ ਦਿੰਦੀ, ਹੈ ਨਾ, ਲੱਤ ਤੁਹਾਡੀ ਖੇਤ 'ਚ ਹੀ ਰਹਿੰਦੀ ਹੈ
0: ਜੀ,
1: ਅਤੇ ਇਹਦੇ ਨਾਲ ਹੁਣ ਲਾਉਣ ਨਾਲ ਦਾ ਕੰਮ, ਲਾਉਣ ਨਾਲ ਕੰਮ ਸ਼ੁਰੂ ਹੁੰਦਾ ਇਹਦਾ, ਹੈ ਨਾ। ਹੁਣ ਜ਼ਿਮੀਂਦਾਰ ਇਹ ਕਹਿੰਦਾ ਕਿ ਯਾਰ ਮੈਂ ਨਾ ਕਰਕੇ ਕਾਲੀ ਕਰ ਦੇਣੀ ਹੈ ਫਸਲ, ਹਰ ਬੰਦਾ ਇਹੀ ਕਹਿੰਦਾ ਕਿ ਯਾਰ ਫਸਲ ਜਿਹੜੀ ਆ ਮੇਰੀ ਪੀਲ ਨਹੀਂ ਮਾਰਨੀ ਚਾਹੀਦੀ, ਇਹਦਾ ਰੰਗ ਜਿਹੜਾ ਕਾਲਾ ਹੋਣਾ ਚਾਹੀਦਾ, ਸਿਆਹ ਕਾਲਾ,
0: ਬਿਲਕੁਲ।
1: ਅਤੇ ਉਹਦੇ ਲਈ ਫਿਰ ਖਾਦਾਂ ਸੁੱਟਦੇ ਹਾਂ ਅਸੀਂ, ਬੇਲੂੜੀਆਂ ਵੀ ਪਾਉਂਦੇ ਹਾਂ, ਧੱਕਾ ਵੀ ਕਰਦੇ ਹਾਂ,
0: ਬਿਲਕੁਲ।
1: ਅਤੇ ਉਹਦੇ 'ਚ ਹੁਣ ਇਹ ਹੈ ਕਿ ਇੱਕ ਤਾਂ ਰਸਾਇਣਿਕ ਖਾਦਾਂ, ਅਤੇ ਅੱਜ ਕੱਲ੍ਹ ਤਾਂ ਤੁਸੀਂ ਜੈਵਿਕ ਖਾਦਾਂ ਦੀ ਸਿਫਾਰਿਸ਼ ਵੀ ਕਰਦੇ ਹੋ
0: ਜੀ,
1: ਇਹ ਇਹਦੇ 'ਚ ਜਿਹੜਾ ਖਾਦਾਂ ਦਾ ਆਪਾਂ ਨੇ ਬੰਦੋਬਸਤ ਕਰਨਾ ਹੈ, ਜੈਵਿਕ ਦਾ ਕਰਨਾ ਹੈ ਤਾਂ ਕਿੱਦਾਂ ਕਰਨਾ ਹੈ, ਰਸਾਇਣ ਦਾ ਕਰਨਾ ਹੈ ਤਾਂ ਕਿੱਦਾਂ ਕਰਨਾ?
0: ਹਾਂ ਦੇਖੋ, ਜੇ ਤਾਂ ਆਪਾਂ ਰਸਾਇਣਿਕ ਖਾਦਾਂ ਵਰਤਣੀਆਂ ਨੇ ਅਤੇ ਉਹਦੇ 'ਚ ਫਿਰ ਅਸੀਂ 42 ਕਿਲੋ ਨਾਈਟ੍ਰੋਜਨ, 12 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਅਸੀਂ 1 ਏਕੜ ਦੇ ਵਿੱਚ ਵਰਤਣੀ ਆ। ਲੇਕਿਨ ਜਦੋਂ ਇਹਨੂੰ ਅਸੀਂ 90 ਕਿਲੋ ਯੂਰੀਏ ਤੋਂ, 27 ਕਿਲੋ ਡਾਏ ਤੋਂ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਤੋਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਇਹਦੇ ਨਾਲ ਹੀ ਇੱਕ PR 132 ਕਿਸਮ ਆ ਜਿਹੜੀ ਕਿ ਅਸੀਂ 31.5 ਕਿਲੋ ਨਾਈਟ੍ਰੋਜਨ ਸਾਨੂੰ ਚਾਹੀਦੀ ਆ, ਜਿਹੜੀ ਕਿ ਅਸੀਂ 67.5 ਕਿਲੋ ਯੂਰੀਏ ਤੋਂ ਪ੍ਰਾਪਤ ਕਰ ਸਕਦੇ ਹਾਂ, 12 ਕਿਲੋ ਫਾਸਫੋਰਸ 27 ਕਿਲੋ ਯੂਰੀਏ ਤੋਂ ਪ੍ਰਾਪਤ ਕਰ ਸਕਦੇ ਹਾਂ, ਔਰ 12 ਕਿਲੋ ਜਿਹੜੀ ਸਾਡੀ ਪੋਟਾਸ਼ ਆ ਉਹ ਅਸੀਂ 20 ਕਿਲੋ ਮਿਊਰੇਟ ਆਫ ਪੋਟਾਸ਼ ਤੋਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਅਤੇ ਇਹ ਤਾਂ ਹੈਗੀ, ਮਤਲਬ ਜੇ ਅਸੀਂ ਰਸਾਇਣਿਕ ਖਾਦਾਂ ਤੋਂ ਅਸੀਂ ਇਹਦੀ ਪੂਰਤੀ ਕਰਨੀ ਆ। ਹਾਂ, ਇਹਦੇ 'ਚ ਦੂਜਾ ਵੀ ਹੈਗਾ ਵੀ ਜੇ ਅਸੀਂ 6 ਟਨ ਰੂੜੀ 1 ਏਕੜ 'ਚ ਪਾਈ ਆ, ਜਾਂ ਫਿਰ ਅਸੀਂ ਜਿਹੜੀ ਗੋਬਰ ਦੀ ਸਾਡੀ ਸਲਰੀ ਆ, ਸੁੱਕੀ ਸਲਰੀ ਆ, 2.5 ਟਨ ਅਸੀਂ 1 ਏਕੜ ਦੀ ਪਾਈ ਆ, ਅਤੇ ਇਹਦੇ ਨਾਲ ਹੀ ਪਰਾਲੀ ਚਾਰ ਆ ਜਿਹੜਾ ਉਹ ਅਸੀਂ 2 ਟਨ 1 ਏਕੜ ਦਾ ਪਾਇਆ, ਜਾਂ ਫਿਰ ਅਸੀਂ ਇੱਕ ਕੰਮ ਹੋਰ ਕੀਤਾ ਵੀ ਜਿਵੇਂ ਅਸੀਂ 60 ਮੂੰਗੀ ਲਾਈ ਆ, ਉਹਦੀਆਂ ਅਸੀਂ ਫਲੀਆਂ ਤੋੜਨੀਆਂ, ਫਲੀਆਂ ਤੋੜਨ ਤੋਂ ਬਾਅਦ ਜਿਹੜਾ ਟਾਂਗਰਾ ਉਸ ਖੇਤ ਦੇ ਵਿੱਚ ਹੀ ਵਾਹਤਾ, ਇਹ ਕਰਨ ਦੇ ਨਾਲ ਅਸੀਂ 16 ਕਿਲੋ ਨਾਈਟ੍ਰੋਜਨ 1 ਕਿੱਲੇ ਦੀ ਬਚਾ ਸਕਦੇ ਹਾਂ, ਮਤਲਬ ਅਸੀਂ 35 ਕਿਲੋ ਯੂਰੀਆ ਅਸੀਂ ਘੱਟ ਪਾ ਸਕਦੇ ਹਾਂ।
1: ਇੱਕ ਸੱਜਣ ਜੁੜਿਆ ਆਪਣੇ ਨਾਲ, ਸਤਿ ਸ਼੍ਰੀ ਅਕਾਲ ਜੀ।
2: ਮੈਂ
0: ਇਹ ਕਹਿਣਾ ਹੀ ਸੀਗਾ ਜੀ, ਜਿਹੜਾ ਡੋਗਰ ਝੋਨਾ, ਪੂਸਾ, ਪੀਲੀ ਪੂਸਾ, ਪੂਸਾ 44 ਆ, ਇਹਨੂੰ ਨਾ ਲਾਓ, ਇਹ ਯੂਨੀਵਰਸਿਟੀ ਵੀ ਕਹਿੰਦੀ ਆ, ਇਹ ਪਾਣੀ ਵੀ ਵੱਧ ਲੈਂਦੀ ਆ,
1: ਛੱਡਦੇ ਨਹੀਂ,
0: ਇਹ 2-3 ਇਹ ਸਪਰੇਆਂ ਵੀ ਇਹਨੂੰ ਆਪਾਂ ਨੂੰ ਨਦੀ ਜਿਹੜੀਆਂ ਦੂਜੀਆਂ ਪੈਸਟੀਸਾਈਡ ਦੀਆਂ ਜ਼ਿਆਦਾ ਕਰਨੀਆਂ ਪੈਂਦੀਆਂ ਨੇ,
1: ਸਮੱਸਿਆ ਬਹੁਤ ਹੈ,
0: ਜਿਹਦੇ ਕਰਕੇ ਸਾਡੀ ਜਿਹੜੀ ਆਮਦਨ ਵੀ ਘੱਟਦੀ ਆ, ਪਾਣੀ ਦੀ ਬੱਚਤ ਅਤੇ ਝੋਨੇ ਦੀ ਜਿਹੜੀ ਸੁਚੱਜੀ ਜਿਹੜੀ ਪਰਾਲੀ ਪ੍ਰਬੰਧ ਦੇ ਲਈ ਨਾ ਸਾਨੂੰ ਪੀ

0: 126 ਕਿਸਮ ਸਾਨੂੰ ਲਾਉਣੀ ਚਾਹੀਦੀ ਆ, ਪੂਸਾ
1: ਹਾਂਜੀ
0: ਸਾਨੂੰ ਅਸੀਂ ਨਾ ਲਾਈਏ ਕਿਉਂਕਿ ਇਹਨੂੰ ਬਿਮਾਰੀਆਂ ਵੀ ਆਉਂਦੀਆਂ ਨੇ, ਬੈਕਟੀਰੀਅਲ ਲੀਫ ਬਲਾਈਟ ਵੀ ਇਹਨੂੰ ਕਾਫੀ ਆਉਂਦੀ ਆ, ਤੋ ਇਹਨੂੰ ਸਾਨੂੰ ਗਰੇਜ ਕਰਨਾ ਚਾਹੀਦਾ ਇਹਨਾਂ ਆਪਣੀ ਕਿਸਮਾਂ ਨੂੰ, ਅਤੇ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਿਫਾਰਿਸ਼ ਕੀਤੀਆਂ
1: ਉਹੀ
0: ਪ੍ਰਮਾਣਿਤ
1: ਲਾਉਣੀਆਂ
0: ਕਿਸਮਾਂ
1: ਚਾਹੀਦੀਆਂ।
0: ਉਹੀ
1: ਬਿਲਕੁਲ
0: ਲਾਉਣੀਆਂ
1: ਬਿਲਕੁਲ,
0: ਚਾਹੀਦੀਆਂ।
1: ਸ਼ੁਕਰੀਆ ਸਜਣਾ ਦਾ, ਹੋਰ ਵੀ ਸਜਣ। ਹਾਂਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ, ਅਤੇ ਹੋਰ ਵੀ ਸੱਜਣ ਸਾਡੇ ਨਾਲ ਟੈਲੀਫੋਨ ਦੇ ਜ਼ਰੀਏ ਜੁੜ ਸਕਦੇ ਆ, 2342173 ਸਾਡਾ ਨੰਬਰ ਹੈ। ਅੱਛਾ ਡਾਕਟਰ ਸਾਹਿਬ, ਹੁਣ ਗੱਲ ਆ ਵੀ ਆਮ ਤੌਰ 'ਤੇ ਜਿਹੜੀ ਇਸ ਫਸਲ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਆ ਉਹ ਨਦੀਨਾਂ ਦੀ ਆ, ਆਪਾਂ ਸਾਰੇ ਜਾਣਦੇ ਹਾਂ ਕਿ ਨਦੀਨਾਂ ਦਾ ਪ੍ਰਬੰਧ ਸੱਜਾ ਹੋਣਾ ਚਾਹੀਦਾ ਔਰ ਸਮੇਂ ਸਿਰ ਹੋਣਾ ਚਾਹੀਦਾ
0: ਜੀ। ਬਿਲਕੁਲ,
1: ਜੇ ਕਿਤੇ ਆਪਾਂ ਕਈ ਕੰਮ ਜਿੱਦਾਂ ਹੁਣ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਕਿ ਇਹ ਉਹ ਫਸਲ ਹੈ ਜਿਹੜੀ ਉੱਗਣ ਤੋਂ ਪਹਿਲੇ ਸ਼ੁਰੂ ਹੋ ਜਾਂਦਾ ਕੰਮ,
0: ਬਿਲਕੁਲ
1: ਹੈ ਕਿ ਨਹੀਂ?
0: ਬਿਲਕੁਲ।
1: ਹੁਣ ਇਹਦਾ ਜਿਹੜਾ ਪ੍ਰਬੰਧਕੀ ਢਾਂਚਾ ਕੀ ਰਹਿੰਦਾ, ਉੱਗਣ ਤੋਂ ਪਹਿਲਾਂ ਵਾਲੇ ਪ੍ਰਬੰਧ ਅਤੇ ਉੱਗਣ ਤੋਂ ਬਾਅਦ ਵਾਲੇ ਪ੍ਰਬੰਧ
0: ਜੀ,
1: ਇਹਦਾ ਨਦੀਨਾਂ ਦਾ ਪ੍ਰਬੰਧ ਆਪਾਂ ਕਿੱਦਾਂ ਕਰਨਾ
0: ਜੀ? ਬਿਲਕੁਲ, ਇਹ ਤੁਸੀਂ ਬਹੁਤ ਹੀ ਵਧੀਆ ਅਤੇ ਅਹਿਮ ਸਵਾਲ ਪੁੱਛਿਆ, ਕਿਉਂਕਿ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਜਿਹੜੇ ਨਦੀਨ ਆ ਉਹ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ, ਲੇਕਿਨ ਜੇ ਅਸੀਂ ਵਿਉਂਤਬੰਦੀ ਕਰ ਲਈਏ ਪਹਿਲਾਂ ਹੀ ਫਿਰ ਅਸੀਂ ਇਹਨਾਂ ਨੂੰ ਕਾਬੂ ਕਰ ਸਕਦੇ ਹਾਂ। ਅਤੇ ਇਹਦੇ 'ਚ ਜਿਸ ਤਰ੍ਹਾਂ ਜਿਹੜੀ ਪੁਰਾਣੀ ਸਾਡੀ ਹੈਗੀ ਆ ਬੂਟਾ ਕਲੋਰ ਦਵਾਈ, ਉਹਦੇ 'ਚ ਕਾਫੀ ਸਾਰੇ ਇਹਦੇ ਬ੍ਰਾਂਡ ਨੇ, ਜਿੱਦਾਂ ਮਚੈਟੀ ਆ, ਡੈਲ ਕਲੋਰ ਆ, ਥੰਡਰ ਆ, ਤੀਰ ਆ, ਤੋ ਇਹਦੇ 'ਚ ਕਿੰਨੀਆਂ ਨੇ ਸਾਡੀਆਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਹੋਈਆਂ ਨੇ। ਇਹਦਾ ਜਿਹੜਾ 1 ਕਿੱਲੇ ਦਾ ਮਾਤਰਾ ਉਹ 1200 ml ਆ। ਕਈ ਵਾਰੀ ਕਿਸਾਨ ਵੀਰ ਕੀ ਕਰਦੇ ਆ ਵੀ 1 ਲੀਟਰ ਪਾਉਂਦੇ ਆ, ਮਤਲਬ ਘੱਟ ਪਾਉਂਦੇ ਆ, ਤੋ ਸਾਨੂੰ 1200 ਲੀਟਰ ਹੀ 1 ਕਿੱਲੇ ਦੀ ਸਾਨੂੰ ਇਹ ਵਰਤਣੀ ਚਾਹੀਦੀ ਆ। ਜਾਂ ਫਿਰ ਦੂਜੀ ਆ ਗਈ ਬਿਊਟਾ ਕਲੋਰ ਗਰੁੱਪ ਦੀ, ਹੋਈ ਆ ਫਾਸਟ ਮਿਕਸ ਦਵਾਈ ਆ, ਇਹ ਵੀ 1200 ml 1 ਕਿੱਲੇ ਦੀ ਪੈਂਦੀ ਆ। ਜਾਂ ਫਿਰ ਸਾਡੀ ਨੀਲੋਫੋਸ ਗਰੁੱਪ ਦੀ ਦਵਾਈ ਆ ਐਰੋਜ਼ਿਨ, ਇਹ 850 ml ਪੈਂਦੀ ਆ। ਅਤੇ ਇਹਦੇ ਨਾਲ ਹੀ ਫਿਰ ਨੀਲੋਫੋਸ ਦੀ ਇੱਕ ਹੋਰ ਆ ਗਈ 30 ਤਾਕਤ ਦੀ ਦਵਾਈ, ਐਰੋਜ਼ਿਨ ਆ, ਨੀਲੋਗਾਰਡ ਆ, ਲਿਬੜਾ ਕੰਟਰੋਲ ਆ, ਅਤੇ ਇਹ ਜਿਹੜੀ ਦਵਾਈ ਆ 500 ml ਪੈਂਦੀ ਆ ਜੀ 1 ਕਿੱਲੇ ਦੀ। ਇਹਦੇ ਨਾਲ ਹੀ ਫਿਰ ਜਿਵੇਂ ਪੈਂਡੀਮੈਥਰਿਨ ਆ ਗਈ ਸਟੋਂਪ ਦਵਾਈ ਆ, ਇਹ ਸਾਡੀ 1 ਲੀਟਰ ਤੋਂ ਲੈ ਕੇ 1200 ml ਪੈਂਦੀ ਆ। 1 ਲੀਟਰ ਸਾਡੀਆਂ ਜਿਹੜੀ ਆ ਉਹ ਹਲਕੀਆਂ ਜ਼ਮੀਨਾਂ ਦੇ ਉੱਪਰ ਆ ਸਿਫਾਰਿਸ਼, ਅਤੇ 1200 ml ਸਾਡੀਆਂ ਜਿਹੜੀਆਂ ਭਾਰੀਆਂ ਜ਼ਮੀਨਾਂ ਦੇ ਉੱਪਰ ਇਹਦੀ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਆ। ਇੱਕ ਪ੍ਰਟੀਲਾ ਕਰੋਰ ਗਰੁੱਪ ਆ, ਉਹਦੀ ਦਵਾਈ ਆ ਰਿਫਟ, ਰੇਜ਼, ਮਾਰਕ ਪ੍ਰਟੀਲਾ, ਰਿਵੈਂਜ, ਤੋ ਇਹ ਵੀ ਸਾਨੂੰ ਜਿਹੜੀ 600 ml ਦਵਾਈ 1 ਕਿੱਲੇ ਦੇ ਲਈ ਵਰਤਣੀ ਚਾਹੀਦੀ ਆ। ਅਤੇ ਪ੍ਰਟੀਲਾ ਕਲੋਰ ਦੀ ਇੱਕ ਰਿਫਟ ਪਲੱਸ ਦਵਾਈ ਆ, ਇਹ 750 ml ਅਸੀਂ 1 ਕਿੱਲੇ ਦੀ ਪਾਉਂਦੇ ਹਾਂ। ਅਤੇ ਇਹਦੇ ਨਾਲ ਹੀ ਇੱਕ ਪੈਰੋਸਲਫਰਯੂਰੋਨ ਆ, ਸਾਥੀ ਦਵਾਈ ਆ, ਇਹ 60 ਗ੍ਰਾਮ, ਇਹਨਾਂ ਦੇ ਵਿੱਚੋਂ ਕੋਈ ਇੱਕ ਦਵਾਈ ਪਾ ਲਓ
1: ਵੀ ਸਾਰੀਆਂ ਨਾ ਕਿਤੇ ਥੋੜੀ ਥੋੜੀ ਕਰਕੇ ਡਾਟਾ ਡਾਟਾ ਇੱਕ ਤਾਂ ਸਭ ਦਾ ਪਾ ਲਓ।
0: ਜੀ ਜੀ,
1: ਇੱਕ ਸੱਜਣ ਜੁੜੇ ਸਾਡੇ ਨਾਲ ਟੈਲੀਫੋਨ 'ਤੇ। ਸਤਿ ਸ਼੍ਰੀ ਅਕਾਲ ਜੀ। ਉਹ ਮਾਲਕੋ ਰੇਡੀਓ ਸੈੱਟ ਦੀ ਆਵਾਜ਼ ਘਟਾਓ।
2: ਹੈਲੋ,
1: ਆਪਣਾ ਰੇਡੀਓ ਬੰਦ ਕਰੋ ਪਹਿਲਾਂ।
2: ਲਓ ਜੀ,
1: ਹਾਂ ਹੁਣ ਦੱਸੋ ਕਿੱਥੋਂ ਬੋਲਦੇ ਹੋ?
2: ਬਾਦਲ ਤੋਂ ਖੇਮ ਕਰਨ ਦੇ ਲਾਗੋਂ ਬੋਲਦੇ ਆ ਜੀ, ਮੈਦੀ ਪਰੋਂ।
1: ਕੀ ਨਾਂ ਹੈ ਸੱਜਣ ਤੁਹਾਡਾ?
2: ਗੁਰਦਿਆਲ ਸਿੰਘ, ਨੰਬਰਦਾਰ।
1: ਓ ਹਾਂ ਹਾਂ ਹਾਂ, ਨੰਬਰਦਾਰ।
2: ਹਾਂ ਜੀ, ਮੈਨੂੰ 70-80 ਸਾਲ ਹੋ ਗਏ ਵਾਜਾ ਕਰਦੇ ਨੀ।
1: ਅੱਛਾ, ਕੀ ਬਾਤ ਹੈ! ਸਾਡੇ ਕੋਲ ਵੀ ਇੱਕ ਨੰਬਰਦਾਰ ਹੁੰਦਾ ਸੀ। ਕੀ ਸਵਾਲ ਹੈ ਸੱਜਣੋ?
2: ਜਿਹੜੀ ਕਸਰ ਜੀ ਪੈ ਰਹੀ ਹੈ ਰੇਤਲ ਚੋਰੀ ਜੀ, ਤੇ ਉਹਦੇ 'ਚ ਫਿਰ 26 ਲਾ ਸਕਦੇ?
0: ਹਾਂ, 26 ਆਪਾਂ ਲਾ ਸਕਦੇ ਹਾਂ, ਕਿਤੇ ਵੀ ਲਾ ਸਕਦੇ ਹਾਂ 26।
2: ਇਹ ਤਾਂ ਹੁਣ ਨਵਾਂ ਤੁਰਿਆ, ਲੋਕ ਆਉਂਦੇ ਲਾ ਕੇ ਵੇਖੋ।
0: ਉਹ ਫਿਰ ਮਹਿੰਗਾ ਜੀ, ਇਹ ਯੂਨੀਵਰਸਿਟੀ ਵੱਲੋਂ ਬੜਾ ਚਿਰ ਇਹਨਾਂ ਦੇ ਉੱਪਰ ਕੰਮ ਕਰਕੇ, ਖੋਜਾਂ ਕਰਕੇ ਫਿਰ ਹੀ ਇਹ ਵਰਾਇਟੀ ਦਿੱਤੀ ਜਾਂਦੀ ਆ। ਲੇਕਿਨ ਜਿਹੜੀ ਆਪਾਂ ਬਾਹਰੋਂ ਲੈਂਦੇ ਹਾਂ, ਕਈ ਵਾਰੀ ਕਹਿ ਦਿੰਦੇ ਆ ਜੀ ਇਹ ਹਾਈਬ੍ਰਿਡ ਕਿਸਮਾਂ, ਉਹਦਾ ਬੀਜ ਬੜਾ ਮਹਿੰਗਾ ਦਿੰਦੇ ਆ ਜੀ ਉਹ। ਹਾਂ ਹਾਂ, ਹਾਈਬ੍ਰਿਡ ਨਾ ਲਾਓ, ਨਾ ਲਾਓ, ਉਹ ਮਹਿੰਗਾ ਬੀਜ ਆ।
1: ਇਹ ਹਾਈਬ੍ਰਿਡ ਨਹੀਂ, ਇਹ ਹਾਈ ਬਲੱਡ ਕਰ ਦੂ ਤੁਹਾਡਾ। ਚਲੋ ਸ਼ੁਕਰੀਆ ਸੱਜਣੋ ਤੁਹਾਡਾ, ਹੋਰ ਵੀ ਸੱਜਣ ਸਾਡੇ ਨਾਲ ਜੁੜ ਸਕਦੇ। ਉਹ ਕੋਈ ਗੱਲ ਨੀ, ਬੰਦੇ ਸਾਰੇ ਇੱਕੋ ਜਿਹੇ, ਮਾਲਕ ਨੇ ਇੱਕੋ ਜਿਹੇ ਬਣਾਇਆ, ਫੋਨ ਤਾਂ ਤਾਰ ਨੇ ਲਾਉਣਾ, ਬੰਦੇ ਨੇ ਨੀ ਲਾਉਣਾ। ਚਲੋ ਅੱਜ ਲੱਗ ਗਿਆ, ਅੱਜ ਚਲੋ ਅੱਜ ਲੱਗ ਗਿਆ ਤੁਹਾਡਾ, ਸ਼ੁਕਰੀਆ ਤੁਹਾਡਾ। ਦੇਖੋ ਸੱਜਣ ਦਾ ਪਿਆਰ ਹੈ ਡਾਕਟਰ ਸਾਹਿਬ
2: ਜੀ,
1: ਇਹ ਦੇਖੋ ਸਾਡੇ ਨਾਲ ਜਿਹੜੇ ਜੁੜੇ ਸੱਜਣ ਨੇ ਬੈਠ ਕੇ ਨਾਲ, ਉਹਨਾਂ ਦਾ ਪਿਆਰ ਹੈ, ਮੁਹੱਬਤ ਹੈ
0: ਜੀ।
1: ਹੋਰ ਵੀ ਸੱਜਣ ਸਾਡੇ ਨਾਲ, ਵਕਤ ਦੀ ਘਾਟ ਹੈ ਅੱਜ ਕਿਉਂਕਿ 7 ਵਜੇ ਤੱਕ ਪ੍ਰੋਗਰਾਮ ਦਾ ਸਿਲਸਿਲਾ ਚੱਲਣਾ ਹੈ। 0181-23-1173 ਸਾਡਾ ਨੰਬਰ ਹੈ। ਝੋਨੇ ਦੀ ਜਿਹੜੀ ਲਵਾਈ ਦੇ ਬਾਬਤ ਡਾਕਟਰ ਸੋਹਣ ਸਿੰਘ ਵਾਲੀਆ ਸਾਡੇ ਨਾਲ ਹੈ, ਤੁਸੀਂ ਸੱਜਣੋ ਟੈਲੀਫੋਨ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ। ਅਤੇ ਡਾਕਟਰ ਸਾਹਿਬ,

0: ਆਪਾਂ ਜਿੱਦਾਂ ਗੱਲ ਕਰਦੇ ਸੀ ਕਿ ਦਵਾਈਆਂ ਦਾ ਤੁਸੀਂ ਬੜੀ ਲੰਮੀ ਚੌੜੀ ਫਰਿਸ਼ਤ ਦੱਸੀ ਹੈ
1: ਜੀ ਜੀ,
0: ਤੇ ਇਹਨੇ ਤਾਂ ਨਾਮ ਨੀ, ਇੱਕ ਤਾਂ ਇਹਨਾਂ ਦਾ ਯਾਦ ਰਹਿੰਦੇ ਬੰਦੇ ਨੂੰ ਤੇ ਇੰਨੀਆਂ ਦਵਾਈਆਂ ਦਾ ਕੀ ਯਾਦ ਰਹਿਣਾ, ਇੱਕ ਤਾਂ ਨਾਂ ਯਾਦ ਕਰਨਾ ਬੜਾ। ਪਰ ਇਹਦੇ 'ਚ ਇੱਕ ਚੀਜ਼ ਅਸੀਂ ਜ਼ਰੂਰ ਪੁੱਛਣੀ ਚਾਹਾਂਗੇ, ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਪਹਿਲਾਂ ਤੋਂ ਪਿੱਛੇ ਵਾਲਾ ਕੰਮ,
1: ਹਾਂ,
0: ਉਹਦਾ ਜਿਹੜਾ ਕੀ ਆਪਾਂ ਨੇ ਸਮਾਂ ਸਾਰਣੀ ਬਣਾਉਣੀ ਹੈ।
1: ਹਾਂ, ਜਿੱਦਾਂ ਜਿਹੜੀਆਂ ਮੈਂ ਤੁਹਾਨੂੰ ਦਵਾਈਆਂ ਦੱਸੀਆਂ ਸੀ ਪਹਿਲਾਂ, ਜਿੱਦਾਂ ਬਿਊਟਾਕਲੋਰ ਗਰੁੱਪ ਦੀਆਂ ਦੱਸੀਆਂ ਸੀ, ਨੀਲੋਫਾਸ ਦੀਆਂ ਦੱਸੀਆਂ ਸੀਗੀਆਂ, ਇਹ ਅਸੀਂ ਟ੍ਰਾਂਸਪਲਾਂਟਿੰਗ ਤੋਂ ਝੋਨੇ ਦੀ ਪਨੀਰੀ ਪੁੱਟ ਕੇ ਲਾਉਣ ਤੋਂ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਅਸੀਂ ਇਹ ਖੇਤ 'ਚ ਪਾਉਣੀਆਂ ਨੇ।
0: ਠੀਕ,
1: 60 ਕਿਲੋ ਰੇਤੇ ਦੇ ਵਿੱਚ ਮਿਲਾ ਕੇ ਪਾਉਣੀਆਂ ਨੇ। ਕਈ ਵਾਰੀ ਹੁੰਦਾ ਵੀ ਅਸੀਂ ਉਦੋਂ ਜਿਵੇਂ ਸਾਡਾ ਟਾਈਮ ਲੰਘ ਜਾਂਦਾ, ਦਵਾਈ ਨਹੀਂ ਮਿਲੀ ਜਾਂ ਸਾਨੂੰ ਹੋਰ ਕੋਈ ਕੰਮ ਪੈ ਗਿਆ, ਫਿਰ ਅਸੀਂ ਜਿਹੜੇ ਦੂਜੀ ਕਿਸ਼ਤ ਵੀ ਅਸੀਂ ਕਰ ਸਕਦੇ ਹਾਂ, ਜਿਹੜੀ ਕਿ ਝੋਨੇ ਦੀ ਪਨੀਰੀ ਖੇਤ ਦੇ ਵਿੱਚ ਪੁੱਟ ਕੇ ਲਾਉਣ ਤੋਂ 10 ਤੋਂ 12 ਦਿਨਾਂ ਬਾਅਦ ਵੀ ਅਸੀਂ ਦਵਾਈ ਦੀ ਇਹਦੇ 'ਚ ਕਰ ਸਕਦੇ ਹਾਂ ਸਪਰੇ। ਉਹਦੇ 'ਚ ਦਵਾਈ ਦਾ ਨਾਂ ਹੈਗਾ ਜੀ ਗ੍ਰੇ ਨਾਈਟ।
0: ਅੱਛਾ,
1: ਇਹ 40 ml ਦਵਾਈ ਪੈਂਦੀ ਹੈ ਜੀ 1 ਕਿੱਲੇ ਦੀ। ਇਹ ਅਸੀਂ ਝੋਨੇ ਦੀ ਪਨੀਰੀ ਲਾਉਣ ਤੋਂ 10 ਤੋਂ 12 ਦਿਨਾਂ ਬਾਅਦ ਅਸੀਂ ਇਹਦੀ ਸਪਰੇਅ ਕਰ ਸਕਦੇ ਹਾਂ।
0: ਕਿਹੜੇ ਗਰੁੱਪ 'ਚ ਆ ਜਾਂਦੀਆਂ ਡਾਕਟਰ ਸਾਹਿਬ?
1: ਇਹ ਹੈਗੀਆਂ ਜੀ ਵਿਦਿਨ 10 ਤੋਂ 12 ਦਿਨ, ਮਤਲਬ ਇਹ ਅਰਲੀ ਪੋਸਟ ਐਮਰਜੈਂਸ ਆ, ਝੋਨੇ ਦੇ ਜਿਹੜੇ ਨਦੀਨ ਉੱਗਣ ਤੋਂ ਥੋੜ੍ਹਾ ਜਿਹਾ ਚਿਰ ਪਹਿਲਾਂ। ਅਤੇ ਇਹਦੇ ਤੋਂ ਫਿਰ ਇੱਕ ਗਰੁੱਪ ਹੋਰ ਆ ਜਾਂਦਾ, ਜਦੋਂ ਨਦੀਨ ਵੀ ਉੱਗੇ ਆਉਂਦੇ ਆ, ਫਿਰ ਆਪਾਂ ਕਹਿੰਦੇ ਵੀ ਆ ਹੁਣ ਫਸਲ ਵੀ ਸਾਡੀ ਹੈਗੀ ਆ, ਨਦੀਨ ਵੀ ਹੈਗੇ ਆ। ਇਹ ਤੀਜਾ ਗਰੁੱਪ ਆ, ਇਹ ਅਸੀਂ ਜਦੋਂ ਝੋਨੇ ਦੀ ਪਨੀਰੀ ਪੁੱਟ ਕੇ ਖੇਤ 'ਚ ਲਾ ਲਈ, ਉਦੋਂ 20 ਤੋਂ 25 ਦਿਨਾਂ ਬਾਅਦ ਅਸੀਂ ਇਹਦੀ ਸਪਰੇਅ ਕਰਨੀ ਆ। ਅਤੇ ਇਹਦੇ ਵਿੱਚ ਵੀ ਮੈਂ ਕਈ ਨੇ ਗਰੁੱਪ ਮੈਂ ਉਹ ਵੀ ਤੁਹਾਨੂੰ ਸਾਰੇ ਦੇ ਸਾਰੇ ਉਹਦੇ ਵਿਸਤਾਰ ਨਾਲ ਦੱਸਦਾ। ਆਪਾਂ
0: ਸੁਣਦੇ ਹਾਂ ਕਿ ਸੱਜਣਾਂ ਨੂੰ ਸੁਣ ਲਏ, ਟੈਲੀਫੋਨ ਨੰਬਰ ਆ ਗਿਆ। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਕੌਣ ਸਾਹਿਬ ਬੋਲਦੇ ਹੋ, ਕਿੱਥੋਂ ਬੋਲਦੇ ਹੋ?
2: ਮੈਂ ਕਰਮ ਸਿੰਘ ਜੀ।
0: ਕਿਹੜੀ ਜਗ੍ਹਾ ਤੋਂ ਸੱਜਣੋਂ?
2: ਅਸੀਂ ਇੱਥੋਂ ਗੱਗੜਾਂ ਪਿੰਡ ਬਾਬਾ ਬਕਾਲਾ।
0: ਬਾਬਾ ਬਕਾਲਾ, ਕੀ ਸਵਾਲ ਹੈ ਤੁਹਾਡਾ?
2: ਮੈਂ ਪੁੱਛਿਆ 126 ਦੀ ਪਨੀਰੀ ਹੁਣ ਬੀਜੀ ਜਾ ਸਕਦੀ ਜੀ?
1: ਹਾਂ ਬਿਲਕੁਲ, ਬੀਜੀ ਜਾ ਸਕਦੀ ਆ।
2: ਅੱਛਾ,
1: ਅੱਜ 9 ਤਰੀਕ ਹੋਈ ਆ, ਅਸੀਂ ਇਹਨੂੰ ਅੱਗੇ ਅਗਲੇ ਮਹੀਨੇ ਅਸੀਂ ਇਹਨੂੰ 15 ਜੁਲਾਈ ਤੱਕ ਲਾ ਸਕਦੇ ਹਾਂ। ਅਤੇ ਜਿਹੜੀ ਇਹਦੀ ਪਨੀਰੀ ਆ, ਅਸੀਂ ਆਮ ਤੌਰ ਦੇ ਉੱਪਰ ਜਿਹੜੀ ਪਨੀਰੀ ਆ ਅਸੀਂ 30 ਤੋਂ 35 ਦਿਨਾਂ ਦੀ ਉਮਰ ਦੀ ਲਾਉਂਦੇ ਹਾਂ, ਲੇਕਿਨ ਜਿਹੜੀ PR 126 ਆ ਇਹ ਅਸੀਂ 25 ਤੋਂ 30 ਦਿਨਾਂ ਦੀ ਪਨੀਰੀ ਲਾ ਸਕਦੇ ਹਾਂ। ਤੁਸੀਂ ਭਾਵੇਂ 4-5 ਦਿਨ ਰੁਕ ਕੇ ਵੀ ਪਨੀਰੀ ਬੀਜ ਲਿਓ, ਫਿਰ ਵੀ ਲਾ ਸਕਦੇ,
0: ਫਿਰ ਵੀ ਲਾ ਸਕਦੇ, ਬਿਲਕੁਲ ਬਿਲਕੁਲ।
2: ਅਤੇ ਇੱਕ ਜਿਹੜੀ ਪਹਿਲੀ ਪਨੀਰੀ ਅਸੀਂ ਬੀਜੀ ਪੰਜਾਬ ਨੰਬਰ 1, ਉਹ ਬਹੁਤ ਪਤਾ ਨਹੀਂ ਵੱਧਦੀ ਕਿਉਂ ਨਹੀਂ ਜੀ?
1: ਤੁਸੀਂ ਥੋੜ੍ਹਾ ਇਹਦੇ 'ਚ ਜਿਸ ਤਰ੍ਹਾਂ ਜਿਹਦਾ ਜਿੱਥੇ ਪਨੀਰੀ ਲਾਉਂਦੇ ਹੋ ਨਾ, ਉਹਨੂੰ ਚੰਗੀ ਤਰ੍ਹਾਂ ਉਹਦੀ ਤਿਆਰੀ ਕਰਕੇ ਉਹਦੇ 'ਚ ਰੂੜੀ ਪਾ ਕੇ ਅਤੇ ਫਿਰ ਲਾਓ ਉਹਨੂੰ।
0: ਉੱਥੇ ਕਿਤੇ ਨਾ ਕਿਤੇ ਕੋਈ ਦਿੱਕਤ ਹੁੰਦੀ ਹੈ ਜਿੱਥੇ ਪਨੀਰੀ ਵਾਲਾ ਵਾਹਣ ਹੁੰਦਾ ਨਾ, ਇਸੇ ਕਰਕੇ
1: ਕਈ ਵਾਰੀ
0: ਹਰ ਵਾਰੀ ਜਿਹੜਾ ਉਹ ਬਦਲਣਾ ਬੜਾ ਜ਼ਰੂਰੀ ਹੁੰਦਾ।
1: ਕਈ ਵਾਰੀ ਆਪਾਂ ਪਨੀਰੀ ਉੱਥੇ ਲਾ ਦਿੰਦੇ ਹਾਂ ਜਿੱਥੇ ਆਪਾਂ ਪਹਿਲਾਂ
2: ਬਿਲਕੁਲ ਨਵੀਂ ਜਗ੍ਹਾ ਲਗਾਈ,
1: ਪਹਿਲਾਂ ਆਪਾਂ ਜਿਵੇਂ ਥਰੈਸ਼ਰ ਲਾਇਆ ਹੁੰਦਾ ਉੱਥੇ ਕਈ ਵਾਰੀ ਥੋੜ੍ਹੀ ਜਿਹੀ ਹਾਈਟ ਨਹੀਂ ਉਹਦੇ 'ਚ ਬਣਦੀ, ਅਤੇ ਜਿੱਥੇ ਆਪਾਂ ਤੂੜੀ ਦਾ ਥਰੈਸ਼ਰ ਲਾਇਆ ਨਾ, ਜਿੱਥੇ ਤੂੜੀ ਪਈ ਆ ਉੱਥੇ ਨਾ ਲਾਓ, ਨਵੀਂ ਜਗ੍ਹਾ 'ਤੇ ਲਾਓ ਜੀ।
0: ਸ਼ੁਕਰੀਆ ਸੱਜਣੋ ਤੁਹਾਡਾ ਟੈਲੀਫੋਨ ਕਰਨ ਲਈ। ਹੋਰ ਵੀ ਸੱਜਣ ਸਾਡੇ ਨਾਲ, ਵਕਤ ਹੈ 1-2 ਮਿੰਟ ਸਾਡੇ ਕੋਲ, 0-1-8-1-3-42-173 ਸਾਡਾ ਨੰਬਰ ਹੈ ਡਾਕਟਰ ਸਾਹਿਬ। ਹੁਣ ਗੱਲ ਹੈ ਵੀ ਮੁੰਡਾ ਸਾਡਾ ਥੋੜ੍ਹਾ ਬੋਲੇ ਬਹੁਤਾ ਕਰਕੇ ਜਾਣਿਓ ਜੀ, 100 ਹੱਥਰ ਰੱਸਾ ਸਿਰੇ 'ਤੇ ਗੰਢ, ਨਿਚੋੜ ਦੱਸ ਦਿਓ ਸਾਨੂੰ ਹੁਣ, ਕਿਉਂਕਿ ਗੱਲ ਤਾਂ ਨਦੀਨਾਂ ਦੀ ਹੈ, ਅਗਲੀਆਂ ਗੱਲਾਂ ਅੱਗੇ ਕਰਾਂਗੇ
1: ਜੀ। 20 ਤੋਂ 25 ਦਿਨਾਂ ਬਾਅਦ ਜਿਹੜੀ ਅਸੀਂ ਸਪਰੇਅ ਕਰ ਸਕਦੇ ਹਾਂ ਦਵਾਈਆਂ ਦੀ, ਉਹਦੇ 'ਚ ਬਿਸਪੈਰੀਬੈਗ ਗਰੁੱਪ ਦੀਆਂ ਦਵਾਈਆਂ ਨੇ, ਰੋਮਨੀ ਗੋਲਡ ਆ, ਵਾਸ਼ ਆਊਟ ਆ, ਮਾਚੋ ਆ, ਤਾਰਕ ਆ। ਇਹ 100 ml ਦਵਾਈ ਪੈਂਦੀ ਹੈ ਜੀ 1 ਕਿੱਲੇ ਦੀ। ਇਹਦੇ ਨਾਲ ਜਿਹੜੀ ਸਵਾਂਕ ਆ ਅਤੇ ਜਿਹੜੇ ਝੋਨੇ ਦੇ ਮੋਥੇ ਆ, ਉਹ ਸਾਡੇ ਕਾਫੀ ਹੱਦ ਤੱਕ ਸਾਡੇ ਕਾਬੂ ਆ ਜਾਂਦੇ ਆ। ਇਹਦੇ ਨਾਲ ਹੀ ਇੱਕ ਰਾਈਸ ਸਟਾਰ ਦਵਾਈ ਆ, ਜੇਕਰ ਸਾਡੇ ਖੇਤ ਦੇ ਵਿੱਚ ਜਿਹੜਾ ਚੀਨੀ ਘਾਹ ਜ਼ਿਆਦਾ ਜਾਂ ਕਣਕੀ ਜ਼ਿਆਦਾ, ਫਿਰ ਅਸੀਂ ਇਹਨੂੰ 400 ml ਦਵਾਈ 1 ਕਿੱਲੇ ਦੀ ਵਰਤ ਸਕਦੇ ਹਾਂ। ਅਤੇ ਇਹਦੇ ਨਾਲ ਹੀ ਐਲਗ੍ਰਿਪ ਦਵਾਈ ਆ, 30 ਗ੍ਰਾਮ ਦਵਾਈ ਪੈਣੀ ਹੈ ਜੀ 1 ਕਿੱਲੇ ਦੀ। ਸਨਰਾਈਜ਼ ਦਵਾਈ ਆ, 50 ਗ੍ਰਾਮ ਪੈਣੀ ਆ। ਅਤੇ ਲੌਂਡੈਸ ਦਵਾਈ ਆ, ਇਹ 40 ਗ੍ਰਾਮ ਦਵਾਈ ਪੈਣੀ ਹੈ ਜੀ।
0: ਕਹਿਣ ਦਾ ਮਤਲਬ ਇਹ ਹੈ ਕਿ 15 ਕੁ ਦਿਨਾਂ ਤੱਕ ਵੀ ਆਪਾਂ ਪ੍ਰਬੰਧ ਜਿਹੜਾ ਕਰ ਸਕਦੇ ਹਾਂ।
1: ਹਾਂਜੀ ਬਿਲਕੁਲ, ਆਪਾਂ ਹਾਂਜੀ ਜਿਹੜੇ ਅਸੀਂ ਲਾਉਣੇ ਆ ਨਾ, ਮਤਲਬ ਪ੍ਰੀ ਪੋਸਟ ਐਮਰਜੈਂਸ ਜਿਹੜੇ ਨਦੀਨ ਉੱਗਣ ਤੋਂ ਬਾਅਦ, ਉਹ ਅਸੀਂ 20 ਤੋਂ 25 ਦਿਨਾਂ ਤੱਕ
0: ਜਾ ਸਕਦੇ ਹਾਂ ਜੀ। ਇੱਕ ਸੱਜਣ ਜੁੜਿਆ ਸਾਡੇ ਨਾਲ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ।
0: ਕੌਣ ਸਾਹਿਬ ਬੋਲਦੇ, ਕਿੱਥੋਂ ਬੋਲਦੇ ਹੋ?
3: ਪਿੰਡ ਅੱਟੀ, ਤਹਿਸੀਲ ਫੌਰ, ਜ਼ਿਲ੍ਹਾ ਜਲੰਧਰ ਤੋਂ ਜੀ। ਆਪਾਂ ਕਿਹੜੇ ਮਹੀਨੇ ਲਾਈਏ?
0: ਬਾਸਮਤੀ ਲਈ ਤਾਂ ਹਾਲੇ ਬਹੁਤ ਟਾਈਮ ਆ, ਤਾਂ ਸਬਜ਼ੀ ਵੇਚਣ ਵਾਲੇ ਪਿੱਛੇ ਤਾਂ ਤੁਹਾਡੇ ਹੋ ਕੇ ਪੈਣ ਡੇ।
3: ਬਾਸਮਤੀ
0: ਲਈ ਤਾਂ ਆਪਾਂ ਡਾਕਟਰ ਸਾਹਿਬ, ਬੱਬੀ ਸੱਜਣਾ ਨੇ ਵੀ ਸਵਾਲ ਪੁੱਛਿਆ ਹੈ, ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਵੀਰ ਭਰਾ ਹੈ ਉਹ ਬਾਸਮਤੀ ਦੀ ਫਸਲ ਵੱਲ ਵੀ ਜਾਂਦੇ ਹੈ, ਇਹਦੇ ਬਾਬਤ ਵੀ ਥੋੜਾ ਜਿਹਾ ਜ਼ਿਕਰ ਕਰ ਛੱਡੋ, ਕਦੋਂ ਤੋਂ ਸਾਨੂੰ ਜਿਹੜੀ ਇਹਦੀ ਸ਼ੁਰੂਆਤ ਕਰਨੀ ਚਾਹੀਦੀ?
1: ਜੀ ਬਿਲਕੁਲ, ਆਪਣਾ ਹੁਣ ਜਿਵੇਂ ਅੱਜ 9 ਤਰੀਕ ਹੋਈ ਆ, ਅਤੇ ਇਹਦੀ ਵੀ ਅਸੀਂ ਖੇਤ ਦੀ ਤਿਆਰੀ ਕਰਕੇ ਅਸੀਂ ਆ 15 ਤਰੀਕ ਤੋਂ ਅਸੀਂ ਇਹਦੀ ਪਨੀਰੀ

0: ਲਿਆਉਣੀ ਸ਼ੁਰੂ ਕਰ ਸਕਦੇ ਹਾਂ। ਅਤੇ ਅੱਗੇ ਮੁੜ ਕੇ ਫਿਰ ਸਾਡੀਆਂ ਜਿਹੜੀਆਂ ਇਹਦੀਆਂ ਕਿਸਮਾਂ ਨੇ, ਜਿਸ ਤਰ੍ਹਾਂ ਪੂਸਾ 1121 ਆ, ਤੋ ਕਾਫ਼ੀ ਅੱਛੀਆਂ ਕਿਸਮਾਂ ਨੇ। ਫਿਰ ਸਾਡੀ ਪੰਜਾਬ ਬਾਸਮਤੀ ਨੰਬਰ 7 ਆ, ਯੂਨੀਵਰਸਿਟੀ ਨੇ ਕਾਫ਼ੀ ਇਹਦੇ 'ਚ ਮੋਲੀਕੁਲਰ ਟੈਕਨੀਕ ਦੇ ਨਾਲ ਇਹ ਕਿਸਮ ਬਣਾਈ ਆ, ਤੋ ਇਹ ਵੀ ਸਾਨੂੰ, ਤੈਨੂੰ ਵੀ ਤਰਜੀਹ ਦੇਣੀ ਚਾਹੀਦੀ ਆ।
1: ਹਾਂ, ਸੋ ਡਾਕਟਰ ਸਾਹਿਬ ਗੱਲ ਹੈ ਵੀ ਝੋਨੇ ਦੀ ਕਾਸ਼ਤਕਾਰੀ ਦੇ ਬਾਬਤ, ਚਾਹੇ ਆਪਾਂ ਸਿੱਧੀ ਲਵਾਈ ਹੈ ਜਾਂ ਪਨੀਰੀ ਰਾਹੀਂ ਕਾਸ਼ਤਕਾਰੀ ਕਰਨੀ ਹੈ, ਨਦੀਨਾਂ ਦੀ ਰੋਕਥਾਮ, ਕਿਸਮ ਦੀ ਚੋਣ, ਪਨੀਰੀ ਪੁੱਟ ਕੇ ਲਾਉਣ ਦਾ ਢੰਗ ਤਰੀਕਾ, ਕੀ ਕਰਨਾ ਹੈ ਕੀ ਨਹੀਂ ਕਰਨਾ, ਖਾਸ ਕਰਕੇ ਪਾਣੀ ਦੀ ਬੱਚਤ ਦਾ ਵੀ ਆਪਾਂ ਧਿਆਨ ਰੱਖਣਾ ਹੈ, ਅਤੇ ਸਾਰੀਆਂ ਗੱਲਾਂ 'ਤੇ ਸਾਡੇ ਜਿਹੜੇ ਕਿਸਾਨ ਵੀਰ ਆ ਉਹ ਅਮਲ ਜ਼ਰੂਰ ਕਰਨਗੇ, ਕਿਉਂਕਿ ਫਾਇਦੇ ਦੀਆਂ ਗੱਲਾਂ ਹੈ। ਅਤੇ ਕੱਲ੍ਹ ਦਾ ਪ੍ਰੋਗਰਾਮ ਬਾਲ ਸਾਹਿਬ ਆਪਾਂ ਤੁਹਾਨੂੰ ਦੱਸ ਛੱਡੀਏ, ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਝੋਨੇ ਦੀ ਕਾਸ਼ਤਕਾਰੀ ਨੂੰ ਲੈ ਕੇ ਕੋਈ ਜਾਣਕਾਰੀਆਂ ਸਾਂਝੀਆਂ ਕਰਾਂਗੇ।
2: ਠੀਕ ਹੈ ਜੀ।
1: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਸੌਣੀ ਫਸਲਾਂ 'ਚ ਖਾਦਾਂ ਦੀ ਵਰਤੋਂ, ਇਸ ਵਿਸ਼ੇ 'ਤੇ ਡਾਕਟਰ ਜਗਦੀਪ ਸਿੰਘ ਜਾਣਕਾਰੀਆਂ ਸਾਂਝੀਆਂ ਕਰਨਗੇ, ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਛ ਨਾਲੋਂ ਨਾਲ ਚੱਲੇਗਾ। ਮੌਸਮ ਦੀ ਕੋਈ ਚੇਤਾਵਨੀ ਨਹੀਂ, ਧੁੱਪ ਚੜ੍ਹੇਗੀ, ਗਰਮੀ ਇੱਦਾਂ ਹੀ ਬਣੀ ਰਹਿਣੀ ਹੈ, ਅਤੇ ਇਹ ਮੌਸਮ ਦਾ ਹਾਲ ਹੀ ਲੈ। ਆਪਾਂ ਚੱਲੀਏ ਜੀ, ਜੈ ਹਿੰਦ।

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7 ਵਜਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਉਸਦੇ ਮਾੜੇ ਕੰਮਾਂ ਅਤੇ ਦੁਰਵਿਹਾਰ ਲਈ ਜ਼ਿੰਮੇਵਾਰ ਠਹਿਰਾਏਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਵਿਨਿਮੇ ਦਾ ਉਦਘਾਟਨ ਕੀਤਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਪਲਾਓ ਝੰਡੇ ਵਾਲੇ ਟੈਂਕਰ MT ਮਰੀਵੈਕਸ ਦੇ ਸਵਾਰ ਸਾਰੇ 24 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼ੁਰੂ ਹੋਇਆ। ਸੰਮੇਲਨ ਵਿੱਚ 21 ਦੇਸ਼ਾਂ ਦੇ ਪ੍ਰਤੀਨਿਧ ਹਿੱਸਾ ਲੈ ਰਹੇ ਨੇ ਅਤੇ ਰੱਖਿਆ ਮੰਤਰਾਲੇ ਨੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿੱਚ 250 ਮੈਗਾਵਾਟ ਦੇ ਸੂਰਜ ਊਰਜਾ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਪੁਲਿਸ ਦੀ ਬੇਰਹਿਮੀ ਦੀਆਂ ਕਈ ਖਬਰਾਂ ਦੀ ਪੁਸ਼ਟੀ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਅਤੇ ਜ਼ਖਮੀ ਹੋਏ ਨੇ। ਭਾਰਤ ਨੂੰ ਉਮੀਦ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਉਸਦੇ ਮਾੜੇ ਕੰਮਾਂ ਅਤੇ ਦੁਰਵਿਹਾਰ ਲਈ ਜ਼ਿੰਮੇਵਾਰ ਠਹਿਰਾਏਗਾ। ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਪਾਕਿਸਤਾਨ ਤੋਂ ਲਗਾਤਾਰ ਜਾਲੀ ਖਬਰਾਂ ਅਤੇ ਵੀਡੀਓ ਮਿਲ ਰਹੇ ਨੇ। ਉਹਨਾਂ ਨੇ ਇਸ ਨੂੰ ਪਾਕਿਸਤਾਨ ਦੀਆਂ ਨਾਕਾਮਯਾਬੀਆਂ ਨੂੰ ਛੁਪਾਉਣ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਦੱਸਿਆ।
2: ਪਾਕਿਸਤਾਨ ਕੀ ਓਰ ਸੇ ਫਰਜ਼ੀ ਖਬਰੋਂ ਔਰ ਵੀਡੀਓ ਕਾ ਇੱਕ ਸਿਲਸਿਲਾ ਲਗਾਤਾਰ ਦੇਖਨੇ ਕੋ ਮਿਲਾ ਹੈ। ਇਹ ਆਪਣੀ ਵਿਫਲਤਾਓਂ ਕੋ ਛਿਪਾਨੇ ਔਰ ਆਪਣੇ ਮਾਨਵ ਅਧਿਕਾਰੋਂ ਕੇ ਉਲੰਘਨ ਹਨਨ ਸੇ ਧਿਆਨ ਭਟਕਾਨੇ ਕਾ ਪਾਕਿਸਤਾਨ ਕਾ ਹਤਾਸ਼ਾ ਪੂਰਨ ਪ੍ਰਯਾਸ ਹੈ। ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਮੇਂ ਭੀਸ਼ਣ ਪੁਲਿਸ ਬਰਬਰਤਾ ਕੀ ਖਬਰੇ ਹਮ ਲੋਗੋਂ ਨੇ ਦੇਖੀ ਹੈ, ਜਿਸਮੇ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਹੈ ਔਰ ਕਈ ਇੱਕ ਬੁਰੀ ਤਰ੍ਹਾਂ ਸੇ ਘਾਇਲ ਹੈ। ਹਮ ਉਮੀਦ ਕਰਤੇ ਹੈ ਕਿ ਅੰਤਰਰਾਸ਼ਟਰੀ ਸਮੁਦਾਇ ਪਾਕਿਸਤਾਨ ਕੋ ਆਪਣੇ ਦੁਸ਼ਕਰਮੋਂ ਔਰ ਅਤਿਆਚਾਰੋਂ ਕੇ ਲੀਏ ਜਵਾਬਦੇਹੀ ਠਹਿਰਾਏਗਾ।
1: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਵਿਨਿਮੇ ਦਾ ਉਦਘਾਟਨ ਕੀਤਾ ਤਾਂ ਜੋ ਭਾਰਤ ਦੀਆਂ ਜ਼ਮੀਨੀ ਸਰਹੱਦਾਂ ਤੇ ਕਾਰਗੋ ਪ੍ਰੋਸੈਸਿੰਗ ਅਤੇ

0: ਯਾਤਰੀਆਂ ਦੀ ਆਵਾਜਾਈ ਨੂੰ ਡਿਜੀਟਾਈਜ਼ ਅਤੇ ਸੁਚਾਰੂ ਬਣਾਇਆ ਜਾ ਸਕੇ। ਇਹ ਸਿਸਟਮ ਇੱਕ ਡਿਜੀਟਲ ਪਲੇਟਫਾਰਮ ਹੈ ਜੋ ਜ਼ਮੀਨੀ ਬੰਦਰਗਾਹਾਂ ਦੇ ਕੰਮਕਾਜ ਨੂੰ ਇੱਕ ਏਕੀਕ੍ਰਿਤ ਪ੍ਰਣਾਲੀ ਵਿੱਚ ਜੋੜਨ ਲਈ ਤਿਆਰ ਕੀਤਾ ਗਿਆ ਹੈ। ਇਹ ਲੌਜਿਸਟਿਕਸ ਅਤੇ ਨੇਮਬੱਧਕ ਜਾਣਕਾਰੀ ਦੇ ਸੁਰੱਖਿਅਤ ਅਸਲ ਸਮੇਂ ਦੇ ਵਟਾਂਦਰੇ ਨੂੰ ਸਮਰੱਥ ਬਣਾਏਗਾ, ਜਿਸ ਨਾਲ ਜ਼ਮੀਨੀ ਬੰਦਰਗਾਹਾਂ ਨੂੰ ਹਵਾਈ ਅੱਡਿਆਂ ਅਤੇ ਸਮੁੰਦਰੀ ਬੰਦਰਗਾਹਾਂ 'ਤੇ ਪਹਿਲਾਂ ਤੋਂ ਮੌਜੂਦ ਡਿਜੀਟਲ ਪ੍ਰਣਾਲੀਆਂ ਦੇ ਬਰਾਬਰ ਲਿਜਾਇਆ ਜਾਏਗਾ। ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਪਹਿਲਕਦਮੀ ਇੱਕ ਆਧੁਨਿਕ ਅਤੇ ਤਕਨਾਲੋਜੀ ਸੰਚਾਲਿਤ ਸਰਹੱਦੀ ਪ੍ਰਬੰਧ ਪ੍ਰਣਾਲੀ ਬਣਾਉਣ ਵਾਲੇ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਪਲੇਟਫਾਰਮ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨਾਲ ਜੁੜਿਆ ਹੋਇਆ ਅਤੇ ਵਪਾਰ, ਸਹੂਲਤ, ਸੰਪਰਕ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਜ਼ਮੀਨੀ ਬੰਦਰਗਾਹਾਂ ਨੇ ਨਾ ਸਿਰਫ ਸਰਹੱਦੀ ਸੁਰੱਖਿਆ ਅਤੇ ਵਪਾਰ ਨੂੰ ਵਧਾਇਆ, ਸਗੋਂ ਗੈਰ ਕਾਨੂੰਨੀ ਕਬਜ਼ੇ ਅਤੇ ਅਣਅਧਿਕ੍ਰਿਤ ਗਤੀਵਿਧੀਆਂ ਨੂੰ ਰੋਕਣ ਵਿੱਚ ਵੀ ਮਦਦ ਕੀਤੀ ਹੈ।
1: हमारी स्मार्ट बॉर्डर की संकल्पना में लैंड पोर्ट अथॉरिटी का बहुत बड़ा योगदान आने वाले दिनों में है। ये जो लैंड पोर्ट मैनेजमेंट सिस्टम और स्मार्ट बॉर्डर की संकल्पना, ये दो मिलकर एक प्रकार से अभेद और सुरक्षित बॉर्डर का निर्माण करेंगे, इसमें मेरे मन में कम से कम कोई शंका नहीं है।
0: ਸ਼੍ਰੀ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਡਿਜੀਟਲ ਤਕਨਾਲੋਜੀਆਂ ਅਤੇ ਕੁਸ਼ਲ ਪ੍ਰਬੰਧ ਪ੍ਰਣਾਲੀਆਂ ਨੂੰ ਅਪਣਾ ਕੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਨਿਮੇ ਪਲੇਟਫਾਰਮ ਦੀ ਸ਼ੁਰੂਆਤ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਜ਼ਮੀਨੀ ਬੰਦਰਗਾਹਾਂ ਦੇ ਸਮੁੱਚੇ ਕੰਮਕਾਜ ਨੂੰ ਬਿਹਤਰ ਬਣਾਉਣ ਦੇ ਦੇਸ਼ ਦੇ ਯਤਨਾਂ ਵਿੱਚ ਇੱਕ ਅਹਿਮ ਮੀਲ ਪੱਥਰ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਪਲਾਊ ਝੰਡੇ ਵਾਲੇ ਟੈਂਕਰ MT ਮੈਰੀਵੈਕਸ ਦੇ ਸਵਾਰ ਸਾਰੇ 24 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਓਮਾਨ ਦੀ ਸਮੁੰਦਰੀ ਫੌਜ ਦੇ ਹੈਲੀਕਾਪਟਰਾਂ ਵੱਲੋਂ ਸੁਰੱਖਿਅਤ ਬਚਾ ਲਿਆ ਗਿਆ। ਮੰਤਰਾਲੇ ਨੇ ਕਿਹਾ ਕਿ ਬਚਾਏ ਗਏ ਸਾਰੇ ਵਿਅਕਤੀ ਸੁਰੱਖਿਅਤ ਨੇ ਅਤੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਜਹਾਜ਼ ਓਮਾਨ ਦੇ ਮਸੀਰਾ ਸਾਹਲ ਤੇ ਲੰਗਰ ਲਾ ਕੇ ਖੜਾ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤੀ ਸਾਹਲੀ ਗਾਰਡ ਤੇ ਸਮੁੰਦਰੀ ਬਚਾਅ ਤਾਲਮੇਲ ਕੇਂਦਰ MRCC ਮੁੰਬਈ ਨੂੰ ਕੱਲ੍ਹ ਦੁਪਹਿਰ ਟੈਂਕਰ ਤੇ ਹੋਏ ਮਿਜ਼ਾਈਲ ਹਮਲੇ ਬਾਰੇ ਜਾਣਕਾਰੀ ਮਿਲੀ। ਇਸ ਤੋਂ ਬਾਅਦ ਓਮਾਨ ਸਮੁੰਦਰੀ ਖੋਜ ਤੇ ਬਚਾਅ ਕੇਂਦਰ OMSC ਨਾਲ ਸੰਪਰਕ ਕਾਇਮ ਕੀਤਾ ਗਿਆ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ OMSC ਅਤੇ ਹੋਰ ਸਬੰਧਿਤ ਹਿੱਸੇਦਾਰਾਂ ਨਾਲ ਨਜ਼ਦੀਕੀ ਤਾਲਮੇਲ ਬਣਾਈ ਰੱਖਿਆ ਗਿਆ। ਮੰਤਰਾਲੇ ਨੇ ਵੀ ਕਿਹਾ ਕਿ ਸਫਲ ਬਚਾਅ ਕਾਰਜ ਅੰਤਰਰਾਸ਼ਟਰੀ ਸਮੁੰਦਰੀ ਸਹਿਯੋਗ ਦੀ ਪ੍ਰਭਾਵਸ਼ਾਲੀ ਅਤੇ ਖੇਤਰ ਵਿੱਚ ਸਮੁੰਦਰੀ ਬਚਾਅ ਅਧਿਕਾਰੀਆਂ ਵਿਚਕਾਰ ਮਜ਼ਬੂਤ ਤਾਲਮੇਲ ਵਿਧੀਆਂ ਨੂੰ ਉਜਾਗਰ ਕਰਦਾ ਹੈ। ਇਹ ਭਾਰਤੀ ਸਮੁੰਦਰੀ ਯਾਤਰੀਆਂ ਦੀ ਸੁਰੱਖਿਆ ਅਤੇ ਸਮੁੰਦਰੀ ਐਮਰਜੈਂਸੀ ਦੌਰਾਨ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਲਈ ਭਾਰਤੀ ਜ਼ਾਹਿਰੀ ਕਾਰਜ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਦੁਪਹਿਰੇ ਕੁਵੈਤ ਦੇ ਅਮੀਰ ਸ਼ੇਖ ਮਿਸ਼ਾਲ ਅਲ ਅਹਿਮਦ ਅਲ ਜਾਬਰ ਅਲ ਸਬਾਹ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਦੋਵਾਂ ਸਿਆਸਤਦਾਨਾਂ ਨੇ ਪੱਛਮੀ ਏਸ਼ੀਆ ਵਿਚ ਉਭਰ ਰਹੀਆਂ ਸੁਰੱਖਿਆ ਸਥਿਤੀ ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕੁਵੈਤ ਦੀ ਖੇਤਰੀ ਅਖੰਡਤਾ ਤੇ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਨੇ ਸ਼ਾਂਤੀ ਜਲਦੀ ਬਹਾਲ ਕਰਨ ਅਤੇ ਤਣਾਅ ਘਟਾਉਣ ਲਈ ਗੱਲਬਾਤ ਤੇ ਕੂਟਨੀਤੀ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕੁਵੈਤ ਦੇ ਅਮੀਰ ਦਾ ਉੱਥੇ ਰਹਿੰਦੇ ਵੱਡੇ ਭਾਰਤੀ ਭਾਈਚਾਰੇ ਦੀ ਭਲਾਈ ਤੇ ਸੁਰੱਖਿਆ ਵੱਲ ਲਗਾਤਾਰ ਨਿੱਜੀ ਤੌਰ ਤੇ ਧਿਆਨ ਦੇਣ ਲਈ ਧੰਨਵਾਦ ਕੀਤਾ। ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਗਿਆ, ਜਿਸ ਵਿਚ 21 ਦੇਸ਼ਾਂ ਦੇ ਪ੍ਰਤੀਨਿਧ ਦੁਨੀਆਂ ਭਰ ਵਿਚ ਖੇਤੀਬਾੜੀ ਨੂੰ ਦਰਪੇਸ਼ ਕੁਝ ਸਭ ਤੋਂ ਵੱਧ ਚੁਣੌਤੀਆਂ ਤੇ ਚਰਚਾ ਕਰਨ ਲਈ ਇਕ ਥਾਂ ਇਕੱਠੇ ਹੋਏ ਨੇ। ਭਾਰਤ, ਜਿਸ ਕੋਲ ਇਸ ਸਾਲ ਬ੍ਰਿਕਸ ਦੀ ਪ੍ਰਧਾਨਗੀ ਕਾਨਫਰੰਸ ਦੀ ਮੇਜ਼ਬਾਨੀ ਕਰ ਰਿਹਾ ਹੈ, ਪਹਿਲਾਂ ਦਿਨੇ ਗਤੀਵਿਧੀਆਂ ਨਾਲ ਭਰਿਆ ਹੋਇਆ ਸੀ। ਖੇਤੀਬਾੜੀ ਕਾਰਜ ਸਮੂਹ ਦੀਆਂ ਮੀਟਿੰਗਾਂ ਸਵੇਰੇ ਜਲਦੀ ਸ਼ੁਰੂ ਹੋਈਆਂ ਅਤੇ ਸ਼ਾਮ ਤੱਕ ਜਾਰੀ ਰਹੀਆਂ। ਪਹਿਲੇ ਸੈਸ਼ਨ ਨੇ ਦੁਨੀਆਂ ਭਰ ਦੇ ਕਿਸਾਨਾਂ ਤੇ ਜਲਵਾਯੂ ਤਬਦੀਲੀ ਦੇ ਵੱਧ ਰਹੇ ਪ੍ਰਭਾਵ ਨੂੰ ਉਜਾਗਰ ਕੀਤਾ। ਮੈਂਬਰ ਦੇਸ਼ਾਂ ਦੇ ਮਾਹਿਰਾਂ ਨੇ ਆਪਣੇ ਦ੍ਰਿਸ਼ਟੀਕੋਣ ਸਾਂਝੇ ਕੀਤੇ ਕਿ ਕਿਵੇਂ ਬਦਲਦੇ ਮੌਸਮ ਦੇ ਪੈਟਰਨ ਅਤੇ ਕੁਦਰਤੀ ਆਫਤਾਂ ਖੇਤੀਬਾੜੀ ਉਤਪਾਦਨ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਅਤੇ ਵਧੇਰੇ ਲਚਕੀਲੇ ਖੇਤੀ ਪ੍ਰਣਾਲੀ ਬਣਾਉਣ ਲਈ ਕਿਹੜੇ ਕਦਮ ਚੁੱਕੇ ਜਾ ਸਕਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRN ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿਚ ਬੇਮਿਸਾਲ ਤਬਦੀਲੀ ਦੇਖੀ ਏ। ਇਸ ਸਮੇਂ ਦੌਰਾਨ ਨਰੇਂਦਰ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਤੇ ਸ਼ਕਤੀਕਰਨ ਲਈ ਕਈ ਅਹਿਮ ਕਦਮ ਚੁੱਕੇ ਨੇ। ਆਕਾਸ਼ਵਾਣੀ ਖਬਰਾਂ ਵੱਖ ਵੱਖ ਮੁੱਖ ਖੇਤਰਾਂ ਵਿਚ ਸਰਕਾਰ ਦੇ ਯਤਨਾਂ ਬਾਰੇ ਇਕ ਵਿਸ਼ੇਸ਼ ਪੇਸ਼ਕਾਰੀ ਲੈ ਕੇ ਆਇਆ। ਅੱਜ ਅਸੀਂ ਸਰਕਾਰ ਵੱਲੋਂ ਸਿਹਤ ਸੰਭਾਲ ਦੇ ਖੇਤਰ ਵਿਚ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਪੇਸ਼ ਇਕ ਰਿਪੋਰਟ।
2: ਪਿਛਲੇ 12 ਸਾਲਾਂ ਵਿਚ ਕੇਂਦਰ ਸਰਕਾਰ ਨੇ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਕਾਫੀ ਮਜ਼ਬੂਤ ਕੀਤਾ ਹੈ, ਜਿਸ ਨਾਲ ਇਹ ਪਹਿਲਾਂ ਨਾਲੋਂ ਵਧੇਰੇ ਪਹੁੰਚਯੋਗ, ਕਿਫਾਇਤੀ ਅਤੇ ਬਿਹਤਰ ਗੁਣਵੱਤਾ ਵਾਲੀ ਬਣ ਗਈ ਹੈ। 2018 ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੁਨੀਆਂ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੀ ਸ਼ੁਰੂਆਤ

0: बात की थी। इस योजना तहत सामाजिक आर्थिक तौर ते कमजोर गरीब परिवारां नूं प्रति साल 5 लाख रुपए तक दा मुफ्त सेहत बीमा प्रदान कीता जा रहा है। हुण तक 44 करोड़ तो वध आयुष्मान कार्ड बनाए जा चुके ने अते 1,80,000 करोड़ रुपए तो वध दा इलाज उपलब्ध कराया गया है। सरकार ने हर मुहल्ले विच मुढलियां सेहत सेवावां प्रदान करन लई 1,86,000 आयुष्मान आरोग्य मंदिर भी स्थापित कीते ने। इस तों इलावा प्रधानमंत्री भारतीय जन औषधि परियोजना तहत लोकां नूं सस्तियां अते उच्च गुणवत्ता वालियां दवाईयां उपलब्ध करवाईयां जा रहियां ने। सरकार ने वधदियां सेहत संभाल जरूरतां नूं ध्यान विच रखदियां डाक्टरी सिख्या दा वी पसार कीता है। 2014 विच देश विच सिर्फ 8 एम्स सन, हुण इह गिनती 23 हो गई है। इस तों इलावा मेडिकल कॉलेजां दी गिनती 387 तों वध के 818 हो गई है। इस दौरान केंद्र सरकार ने रवायती मेडिकल प्रणाली नूं उत्साहित करन लई नवंबर 2014 विच आयुष मंत्रालय दी स्थापना कीती। पिछले 12 सालां विच केंद्र सरकार ने ਹਸਪਤਾਲਾਂ ਦਾ ਪਸਾਰ ਕਰਕੇ ਅਤੇ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਕੇ ਸਿਹਤ ਸੰਭਾਲ ਸੇਵਾਵਾਂ ਨੂੰ ਸਾਰਿਆਂ ਲਈ ਵਧੇਰੇ ਪਹੁੰਚਯੋਗ ਅਤੇ ਬਿਹਤਰ ਬਣਾਇਆ ਹੈ। ਬੁਰੇ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
1: ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 95,692 ਕਰੋੜ ਰੁਪਏ ਦੇ ਅੰਤਰਿਮ ਬਜਟ ਵੰਡ ਦੀ ਤਜਵੀਜ਼ ਰੱਖੀ ਏ ਤਾਂ ਜੋ ਮਨਰੇਗਾ ਤੋਂ ਵਿਕਸਿਤ ਭਾਰਤ ਰੁਜ਼ਗਾਰ ਗਰੰਟੀ ਤੇ ਆਜੀਵਿਕਾ ਮਿਸ਼ਨ ਗ੍ਰਾਮੀਣ VBG ਰਾਮਜੀ ਵਿਚ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਕਾਨੂੰਨ ਅਗਲੇ ਮਹੀਨੇ ਦੀ 1 ਤਰੀਕ ਤੋਂ ਦੇਸ਼ ਭਰ ਵਿਚ ਲਾਗੂ ਹੋਏਗਾ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਿਹਾਤੀ ਵਿਕਾਸ ਮੰਤਰੀਆਂ ਨਾਲ ਇਕ ਵਰਚੁਅਲ ਮੀਟਿੰਗ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਵਿਚ ਇਸ ਬਾਰੇ ਐਲਾਨ ਕੀਤਾ। ਰੱਖਿਆ ਮੰਤਰਾਲੇ ਨੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿਚ ਇਕ 250 ਮੈਗਾਵਾਟ ਦੇ ਸੂਰਜੀ ਊਰਜਾ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ ਇਕ ਬੈਟਰੀ ਊਰਜਾ ਸਟੋਰੇਜ ਸਿਸਟਮ ਵੀ ਸ਼ਾਮਿਲ ਏ। ਇਹ 850 ਏਕੜ ਖਾਲੀ ਰੱਖਿਆ ਜ਼ਮੀਨ ਤੇ ਕਾਇਮ ਕੀਤਾ ਜਾਏਗਾ। ਮੰਤਰਾਲੇ ਵੱਲੋਂ ਆਪਣੇ ਕਿਸਮ ਦੇ ਇਸ ਪਹਿਲੇ ਪ੍ਰੋਜੈਕਟ ਵਿਚ ਰੱਖਿਆ ਜ਼ਮੀਨ ਤੇ ਏਕੀਕ੍ਰਿਤ BESS ਸਹਾਇਤਾ ਨਾਲ ਇਕ ਵੱਡੇ ਪੱਧਰ ਤੇ ਸੂਰਜੀ ਊਰਜਾ ਉਤਪਾਦਨ ਸਹੂਲਤ ਦਾ ਵਿਕਾਸ ਸ਼ਾਮਿਲ ਏ। ਆਖਿਰ ਚ ਖਾਸ ਖਬਰਾਂ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਇਸ ਦੇ ਮਾੜੇ ਕੰਮਾਂ ਤੇ ਦੁਰਵਿਹਾਰ ਲਈ ਜ਼ਿੰਮੇਵਾਰ ਠਹਿਰਾਏਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ ਵਿਨਿਮੇ ਦਾ ਉਦਘਾਟਨ ਕੀਤਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਪਲਾਓ ਝੰਡੇ ਵਾਲੇ ਟੈਂਕਰ MT ਮੈਰੀਫੈਕਸ ਤੇ ਸਵਾਰ ਸਾਰੇ 24 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
2: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ।
3: ਇਹ ਆਕਾਸ਼ਵਾਣੀ ਹੈ। ਵਿਸ਼ੇਸ਼ ਸ਼੍ਰਿੰਖਲਾ ਮੋਦੀ ਸਰਕਾਰ ਕੇ 12 ਸਾਲ ਕੇ ਅੰਤਰਗਤ ਅੱਜ ਸੁਣੀਏ। ਸੂਚਨਾ ਔਰ ਪ੍ਰਸਾਰਣ, ਰੇਲਵੇ ਤਥਾ ਇਲੈਕਟ੍ਰਾਨਿਕਸ ਔਰ ਸੂਚਨਾ ਪ੍ਰੌਦਯੋਗਿਕੀ ਮੰਤਰੀ ਅਸ਼ਵਨੀ ਵੈਸ਼ਨਵ ਕੇ ਸਾਥ ਵਿਸ਼ੇਸ਼ ਸਾਕਸ਼ਾਤਕਾਰ ਕਰ ਰਹੇ ਹੈ ਪੱਤਰਕਾਰ ਸ਼ਿਸ਼ਿਰ ਸਿਨਹਾ।
4: ਨਮਸਕਾਰ। 26 मई 2014 नरेंद्र दामोदर दास मोदी ने करोड़ों भारतीयों की उम्मीदों और आकांक्षाओं के साथ सत्ता संभाली। तब से लेकर 12 वर्ष बीत चुके हैं और इन 12 वर्षों में देश की जनता ने दो बार और उन्हें अपना आशीर्वाद दिया। इस दौरान हमने कई परिस्थितियां बहुत ही कठिन देखी। कोविड का दौर था, फिर हमारा रूस और यूक्रेन की लड़ाई का भी असर देखने को मिला और उसके बाद अब पश्चिम एशिया का संकट। लेकिन इन सब के बीच भारतीय अर्थव्यवस्था 7% या उससे ज्यादा की दर से विकास करती रही। कैसे संभव हुआ? क्या कुछ रही कहानी? आगे क्या कुछ हो सकता है? इन्हीं मुद्दों पर बातचीत करने के लिए हमारे साथ मौजूद है रेलवे इलेक्ट्रॉनिकी और सूचना प्रौद्योगिकी और सूचना व प्रसारण मंत्री अश्विनी वैष्णव। सर, बहुत बहुत स्वागत है आपका।
5: नमस्कार
4: सर। 12 वर्षों में आर्थिक जो परिस्थितियां रही, कई चुनौतियां भी थी, कई कठिनाइयां भी थी, लेकिन 7% या उससे ज्यादा की विकास दर को हम हासिल कर पाए। किस तरह से नीतियों ने इसमें मदद की?
5: इन 12 वर्षों में माननीय प्रधानमंत्री श्री नरेंद्र मोदी जी ने देश की अर्थव्यवस्था को बहुत ही एक मैच्योर तरीके से हैंडल किया है। हम अगर आज से 12 वर्ष पहले 2014 में जाएं, 2014 में हमारा पूरा फाइनेंशियल सेक्टर, बैंकिंग सेक्टर ऐसी अजब परिस्थिति में था कि सारी दुनिया में चिंता थी कि भारत जैसी बड़ी अर्थव्यवस्था फ्रेजाइल 5 में गिनी जाने लगी थी। बैंक्स के NPS बहुत हाई थे, बैंकों की बैलेंस शीट्स एकदम प्रैक्टिकली फिनिश होने के कगार पे थी, कौन सा बैंक कब इम्प्लोड हो जाएगा, ऐसी परिस्थितियाँ थी। आते ही माननीय प्रधानमंत्री जी ने पहले बैंक्स को बहुत सिस्टमेटिक वे में उनके NPS कम करने का प्रोसेस चालू किया। कम से कम करीब 2,50,000 करोड़ के

0: ਹੈ।
1: ਹੁਣ ਤੁਸੀਂ ਸਮਾਤ ਫਰਮਾ ਰਹੇ ਸੀ ਘਨਸ਼ਾਮ ਵਾਸਵਾਨੀ ਦੀ ਆਵਾਜ਼ 'ਚ ਇੱਕ ਗਜ਼ਲ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਰਾਤ ਦੇ 8 ਵਜ ਚੁੱਕੇ ਨੇ। ਵੇਲਾ ਇਹ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਉਸ ਤੋਂ ਪਹਿਲਾਂ ਆਓ ਸੁਣਦੇ ਹਾਂ ਆਕਾਸ਼ਵਾਣੀ ਦਾ ਟਾਈਟਲ ਸੌਂਗ।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪੇਸ਼ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਹਰ ਰੋਜ਼ ਜਦੋਂ ਸਵੇਰਾ ਹੁੰਦਾ ਹੈ, ਸਾਡੀ ਅੱਖ ਖੁੱਲ੍ਹਦੀ ਹੈ ਤਾਂ ਜ਼ਿੰਦਗੀ ਦਾ ਤੋਹਫ਼ਾ ਸਾਨੂੰ ਮਿਲ ਗਿਆ ਹੁੰਦਾ ਹੈ। ਔਰ ਜ਼ਿੰਦਗੀ ਹਰ ਰੋਜ਼ ਸਾਨੂੰ ਨਵਾਂ ਨਵਾਂ ਸਬਕ ਸਿਖਾਉਂਦੀ ਹੈ, ਨਵੀਆਂ ਨਵੀਆਂ ਚੀਜ਼ਾਂ ਦੱਸਦੀ ਹੈ। ਜ਼ਿੰਦਗੀ ਇੱਕ ਰਾਜ਼ ਦੀ ਤਰ੍ਹਾਂ ਹੈ ਜੋ ਕਿ ਹਰ ਰੋਜ਼ ਇੱਕ ਨਵਾਂ ਪੰਨਾ ਖੁੱਲ੍ਹਦਾ ਹੈ ਔਰ ਨਵੇਂ ਰਾਜ਼ ਜ਼ਿੰਦਗੀ ਦੇ ਸਾਡੇ ਸਾਹਮਣੇ ਆਉਂਦੇ ਨੇ। ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਮੈਂ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ ਜਾਂ ਮੈਂ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ। ਇਹ ਪ੍ਰੋਸੈਸ ਤਾਂ ਸਾਰੀ ਉਮਰ ਚੱਲਦਾ ਰਹਿੰਦਾ ਹੈ। ਇਨਸਾਨ ਦੇ ਮਰਦੇ ਦਮ ਤੱਕ ਇਸ ਜ਼ਿੰਦਗੀ ਨੂੰ ਸਮਝਣ ਦਾ, ਇਸ ਜ਼ਿੰਦਗੀ ਨੂੰ ਸਿੱਖਣ ਦਾ ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ। ਔਰ ਇਹ ਸਿਲਸਿਲਾ ਆਕਾਸ਼ਵਾਣੀ ਨੇ ਵੀ ਰੱਖਿਆ ਹੋਇਆ ਹੈ ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ, ਕਿ ਅਸੀਂ ਹਰ ਰੋਜ਼ ਜ਼ਿੰਦਗੀ ਨੂੰ ਥੋੜ੍ਹਾ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਨਾਲ ਨਾਲ ਕੁਝ ਜ਼ਿੰਦਗੀ ਦੇ ਜਿਹੜੇ ਫਲਸਫੇ ਨੇ ਉਹਨਾਂ ਨੂੰ ਰਿਵਾਈਜ਼ ਕਰਦੇ ਹਾਂ, ਤਾਂ ਕਿ ਸਾਨੂੰ ਹਰ ਚੀਜ਼ਾਂ ਜਿਹੜੀਆਂ ਨੇ ਉਹ ਯਾਦ ਰਹਿਣ। ਕਈ ਵਾਰੀ ਸਾਨੂੰ ਕੁਝ ਚੀਜ਼ਾਂ ਪਤਾ ਤਾਂ ਹੁੰਦੀਆਂ ਨੇ, ਲੇਕਿਨ ਅਸੀਂ ਉਹਨਾਂ ਨੂੰ ਫੋਲੋ ਨਹੀਂ ਕਰ ਪਾਉਂਦੇ, ਉਹਨਾਂ ਨੂੰ ਮੰਨ ਨਹੀਂ ਪਾਉਂਦੇ, ਉਸ ਟਾਈਮ ਜ਼ਿਹਨ ਦੇ ਵਿੱਚ ਉਹ ਚੀਜ਼ ਆਉਂਦੀ ਨਹੀਂ ਹੈ। ਇਸ ਕਰਕੇ ਰਿਵੀਜ਼ਨ ਕਹਿੰਦੇ ਨੇ ਕਿ ਬਹੁਤ ਜ਼ਰੂਰੀ।

ਹੁੰਦੀ ਹੈ, ਚਾਹੇ ਉਹ ਪੜ੍ਹਾਈ ਦੀ ਰਿਵੀਜ਼ਨ ਕਿਉਂ ਨਾ ਹੋਵੇ ਅਤੇ ਚਾਹੇ ਜ਼ਿੰਦਗੀ ਦੇ ਲੈਸਨਸ ਦੀ ਗੱਲ ਕਿਉਂ ਨਾ ਹੋਵੇ। ਅਸੀਂ ਹਰ ਰੋਜ਼ ਰਿਵੀਜ਼ਨ ਕਰਨੀ ਹੈ, ਹਰ ਰੋਜ਼ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਜ਼ਿੰਦਗੀ ਨੂੰ ਸਹੀ ਢੰਗ ਨਾਲ ਜੀ ਸਕੀਏ। ਅਤੇ ਆਓ ਫਿਰ ਆਗਾਜ਼ ਕਰਦੇ ਹਾਂ ਇਸ ਪ੍ਰੋਗਰਾਮ ਦਾ ਇਸ ਗੀਤ ਦੇ ਨਾਲ।

0: ਵਰਕ ਕਰਨਾ ਚਾਹੀਦਾ, ਹੋਸ਼ ਦੇ ਵਿੱਚ ਕਰਨਾ ਚਾਹੀਦਾ। ਅਸੀਂ ਅਕਸਰ ਦੇਖਿਆ ਕਿ ਕਈ ਲੋਕ ਬੈਠੇ ਹੁੰਦੇ ਨੇ ਤਾਂ ਆਪਣੀ ਲੱਤ ਹਿਲਾਈ ਜਾਣਗੇ, ਜਾਂ ਕਿਸੇ ਦੇ ਹੱਥ ਦੇ ਵਿੱਚ ਕੋਈ ਚੀਜ਼ ਆ ਜਾਏਗੀ, ਜਾਂ ਸਾਡੇ ਹੱਥ ਦੇ ਵਿੱਚ ਹੀ ਕੋਈ ਪੈੱਨ ਆ ਜਾਏਗਾ ਤਾਂ ਅਸੀਂ ਉਸਨੂੰ ਟਿਕ ਟਿਕ ਕਰਦੇ ਰਹਾਂਗੇ। ਕਿਉਂ? ਕਿਉਂਕਿ ਆਦਤ ਹੁੰਦੀ ਹੈ ਇੱਕ ਹੱਥ ਪੈਰ ਚੱਲਣ ਦੀ, ਸਾਡਾ ਧਿਆਨ ਨਹੀਂ ਹੁੰਦਾ ਕਿ ਸਾਡਾ ਦਿਮਾਗ ਕੀ ਸੋਚ ਰਿਹਾ ਹੈ। ਅਸੀਂ ਇੱਕ ਪਲ ਦੇ ਲਈ ਇੱਕ ਥੋਟ ਸੋਚ ਰਹੇ ਹੁੰਦੇ ਹਾਂ ਔਰ ਥੋੜ੍ਹੀ ਦੇਰ ਬਾਅਦ ਦੇਖਦੇ ਹਾਂ ਕਿ ਅਸੀਂ ਤਾਂ ਕਿਤੇ ਦੇ ਕਿਤੇ ਵੀ ਪਹੁੰਚੇ ਹੁੰਦੇ ਹਾਂ। ਸਾਨੂੰ ਆਪਣਾ ਦਿਮਾਗ ਕਿਸ ਤਰ੍ਹਾਂ ਇੱਕ ਚੀਜ਼ ਤੋਂ ਕਿੰਨੀ ਦੂਰ ਕਿਸੇ ਹੋਰ ਚੀਜ਼ ਵੱਲ ਲੈ ਗਿਆ ਪਤਾ ਹੀ ਨਹੀਂ ਚੱਲਦਾ। ਇਸ ਕਰਕੇ ਕਹਿੰਦੇ ਕਿ ਜੋ ਵੀ ਕੰਮ ਤੁਸੀਂ ਕਰੋ ਨਾ, ਉਹ ਹੋਸ਼ ਦੇ ਵਿੱਚ ਕਰਨਾ ਚਾਹੀਦਾ। ਕਈ ਮਤਲਬ ਇਹੋ ਜਿਹੇ ਲੋਕ ਹੁੰਦੇ ਨੇ ਕਿ ਇੱਕ ਮਨੋਵਿਗਿਆਨਿਕ ਬਿਮਾਰੀ ਦੀ ਆਪਾਂ ਗੱਲ ਕਰ ਲਈਏ, ਸਾਈਕੋਲੋਜੀਕਲ ਬਿਮਾਰੀ ਦੀ ਗੱਲ ਕਰ ਲਈਏ, ਤਾਂ ਸੁੱਤੇ ਪਏ ਅਸੀਂ ਦੇਖਿਆ ਕਿ ਉਹ ਨੀਂਦ ਦੇ ਵਿੱਚ ਲੋਕ ਚੱਲਣਾ ਸ਼ੁਰੂ ਹੋ ਜਾਂਦੇ ਨੇ। ਉਹਨਾਂ ਨੂੰ ਹੋਸ਼ ਹੀ ਨਹੀਂ ਹੁੰਦਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕੀ ਕਰ ਰਹੇ ਨੇ। ਕਈ ਵਾਰੀ ਤਾਂ ਇਹ ਜਿਹੜੀ ਦਿਮਾਗੀ ਪ੍ਰੋਬਲਮ ਹੁੰਦੀ ਹੈ ਉਹ ਕਿਸੇ ਦਾ ਖੂਨ ਤੱਕ ਵੀ ਲੋਕ ਕਰ ਦਿੰਦੇ ਨੇ ਨੀਂਦ ਦੇ ਵਿੱਚ, ਅਤੇ ਉਹਨਾਂ ਨੂੰ ਅਹਿਸਾਸ ਤੱਕ ਨਹੀਂ ਹੁੰਦਾ ਕਿ ਉਹਨਾਂ ਨੇ ਕੀ ਕਰ ਦਿੱਤਾ। ਇਸ ਚੀਜ਼ ਨੂੰ ਤਾਂ ਅਸੀਂ ਮਨੋਵਿਗਿਆਨ ਨੇ ਇਸ ਨੂੰ ਸਾਬਿਤ ਕਰ ਦਿੱਤਾ ਕਿ ਇਹ ਇੱਕ ਬਿਮਾਰੀ ਹੈ ਜਦੋਂ ਇਨਸਾਨ ਆਪਣੇ ਉੱਤੇ ਬਿਲਕੁਲ ਪੂਰਾ ਕੰਟਰੋਲ ਜਿਹੜਾ ਹੈ ਉਹ ਗਵਾ ਬੈਠਦਾ ਹੈ ਔਰ ਇਹ ਚੀਜ਼ਾਂ ਹੋ ਜਾਂਦੀਆਂ ਨੇ। ਲੇਕਿਨ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦਾ ਸਾਨੂੰ ਪਤਾ ਵੀ ਹੁੰਦਾ ਹੈ ਲੇਕਿਨ ਸਾਡਾ ਧਿਆਨ ਨਹੀਂ ਹੁੰਦਾ, ਅਤੇ ਇਸ ਕਰਕੇ ਆਪਣੇ ਧਿਆਨ ਨੂੰ ਨਾ ਆਪਣੇ ਕੰਟਰੋਲ ਵਿੱਚ ਜਦੋਂ ਅਸੀਂ ਲੈਣਾ ਸਿੱਖ ਜਾਵਾਂਗੇ ਨਾ, ਉਦੋਂ ਸਾਡੇ ਸਾਰੇ ਕੰਮ ਵੀ ਸੋਹਣੇ ਤਰੀਕੇ ਨਾਲ ਹੋਣੇ ਸ਼ੁਰੂ ਹੋ ਜਾਣਗੇ, ਸਾਡੇ ਵਿਚਾਰ ਵੀ ਸਾਡੇ ਅਕੋਰਡਿੰਗ ਚੱਲਣੇ ਸ਼ੁਰੂ ਹੋ ਜਾਣਗੇ, ਅਤੇ ਸਾਡੀ ਜ਼ਿੰਦਗੀ ਵੀ ਸੁਖਾਲੀ ਹੋ ਜਾਏਗੀ। ਕਿਹੋ ਜੀ, ਅਗਲਾ ਗਾਣਾ ਵੀ ਸਾਨੂੰ ਇਹੀ ਕੁਝ ਸਿਖਾ ਰਿਹਾ, ਸੁਣਦੇ ਹਾਂ।
1: ਇਹ ਭਾਈ ਦਰ ਦੇਖ ਕੇ ਚੱਲ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਤਾਂ ਜ਼ਿੰਦਗੀ ਨੂੰ ਹਸੀਨ ਬਣਾਉਣ ਵਾਸਤੇ ਨਾ ਕਹਿੰਦੇ ਇੱਕ ਚੀਜ਼ ਹੋਰ ਸਾਨੂੰ ਕਰਨੀ ਜ਼ਰੂਰੀ ਹੈ, ਬਹੁਤ ਲਾਜ਼ਮੀ ਹੈ, ਉਹ ਹੈ ਜੀ ਵਕਤ ਦੀ ਕਦਰ। ਕਿ ਵਕਤ ਜਿਹੜਾ ਹੈ ਨਾ ਉਹ ਹੱਥ ਦੇ ਵਿੱਚੋਂ ਰੇਤ ਦੀ ਤਰ੍ਹਾਂ ਫਿਸਲਦਾ ਜਾ ਰਿਹਾ ਹੈ, ਤੁਸੀਂ ਇਸ ਨੂੰ ਜਿੰਨੀ ਮਰਜ਼ੀ ਪਕੜਨ ਦੀ ਕੋਸ਼ਿਸ਼ ਕਰੋ ਨਾ, ਇਸ ਨੇ ਪਕੜਿਆ ਨਹੀਂ ਜਾਣਾ, ਇਸ ਨੇ ਆਪਣੀ ਰਫਤਾਰ ਦੇ ਨਾਲ ਚੱਲਦੇ ਚਲੇ ਜਾਣਾ ਹੈ। ਔਰ ਜੇਕਰ ਅਸੀਂ ਇਸ ਦੀ ਰਫਤਾਰ ਦੇ ਨਾਲ ਚੱਲਣਾ ਸਿੱਖ ਲਵਾਂਗੇ ਤਾਂ ਸਹੀ ਰਹਾਂਗੇ, ਜੇਕਰ ਕਿਤੇ ਰੁਕ ਗਏ ਤਾਂ ਫਿਰ ਵਕਤ ਸਾਨੂੰ ਬਹੁਤ ਪਿੱਛੇ ਛੱਡ ਦੇਗਾ। ਕਿਉਂਕਿ ਵਕਤ ਅੱਜ ਤੱਕ ਨਾ ਤਾਂ ਕਿਸੇ ਦੇ ਵਾਸਤੇ ਰੁਕਿਆ ਹੈ ਔਰ ਨਾ ਹੀ ਇਸਨੇ ਰੁਕਣਾ ਹੈ। ਇਹ ਚੀਜ਼ ਸਾਡੇ ਜ਼ਿਹਨ ਦੇ ਵਿੱਚ ਜ਼ਰੂਰ ਪੱਕੀ ਹੋ ਜਾਏ, ਅਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਲਈਏ ਕਿ ਸਾਨੂੰ ਹੀ ਵਕਤ ਦੇ ਨਾਲ ਚੱਲਣਾ ਪੈਣਾ ਹੈ, ਵਕਤ ਨੇ ਸਾਡੇ ਨਾਲ ਨਹੀਂ ਚੱਲਣਾ। ਤਾਂ ਜਿਸ ਤਰ੍ਹਾਂ ਵਕਤ ਚੱਲ ਰਿਹਾ ਹੈ ਇਸ ਦੀ ਕੀਮਤ ਨੂੰ ਪਛਾਣੀਏ, ਹਰ ਕੰਮ ਜਿਹੜਾ ਅਸੀਂ ਕਰਦੇ ਹਾਂ ਉਸ ਨੂੰ ਟਾਈਮ ਸਿਰ ਕਰ ਲਈਏ ਦਾ ਜ਼ਿਆਦਾ ਵਧੀਆ। ਜੇਕਰ ਅਸੀਂ ਵਕਤ ਤੋਂ ਖੁੰਝ ਗਏ ਨਾ ਤਾਂ ਫਿਰ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ। ਅਸੀਂ ਅਕਸਰ ਦੇਖਿਆ ਕਿ ਜਦੋਂ ਲੋਕਾਂ ਨੇ ਕਿਤੇ ਵਿਆਹ ਸ਼ਾਦੀ 'ਤੇ ਜਾਣਾ ਹੁੰਦਾ ਹੈ ਜਾਂ ਬਰਾਤਾਂ, ਆਪਾਂ ਦੇਖਦੇ ਹਾਂ ਕਿ ਕਿੰਨੀਆਂ ਲੇਟ ਪਹੁੰਚਦੀਆਂ ਨੇ, ਹੈ ਨਾ। ਸਭ ਨੂੰ ਆਈਡੀਆ ਹੁੰਦਾ ਕਿ ਹਾਂਜੀ ਜੀ ਇਸ ਟਾਈਮ ਬਰਾਤ ਦਾ ਟਾਈਮ ਰੱਖਿਆ ਗਿਆ, ਤਾਂ ਕਈ ਵਾਰ ਸਵੇਰ ਦਾ ਟਾਈਮ ਹੁੰਦਾ ਅਤੇ ਬਰਾਤ ਸ਼ਾਮ ਨੂੰ ਪਹੁੰਚ ਰਹੀ ਹੁੰਦੀ ਹੈ। ਹੁਣ ਤੁਸੀਂ ਉੱਥੇ ਹਿਸਾਬ ਲਗਾਓ ਕਿ ਕਿੰਨੀ ਕੁ ਵਕਤ ਦੀ ਲੋਕਾਂ ਨੇ ਕਦਰ ਕੀਤੀ ਹੋਏਗੀ। ਔਰ ਜਿਹੜੀਆਂ ਬਰਾਤਾਂ ਟਾਈਮ ਸਿਰ ਪਹੁੰਚ ਜਾਂਦੀਆਂ ਨੇ ਤਾਂ ਫਿਰ ਵਾਹਾ ਵਾਹੀ ਖਟਦੀਆਂ ਨੇ, ਹੈ ਨਾ, ਕਿ ਕਿੰਨੇ ਇਹ ਲੋਕ ਪਾਬੰਦ ਨੇ। ਇਸੇ ਤਰ੍ਹਾਂ ਕਈ ਅਸੀਂ ਵੀ ਫੰਕਸ਼ਨਸ ਵਿੱਚ ਜਾਣਾ ਹੁੰਦਾ ਤਾਂ ਟਾਈਮ ਕੁਛ ਦਿੱਤਾ ਹੁੰਦਾ ਔਰ ਅਸੀਂ ਕਹਿੰਦੇ ਹਾਂ ਕਿ ਨਹੀਂ ਜੀ, ਸਾਡੇ ਦਿਮਾਗ ਦੇ ਵਿੱਚ ਕਿਸੇ ਚੀਜ਼ ਸੈੱਟ ਹੁੰਦੀ ਹੈ ਕਿ ਛੇਤੀ ਪਹੁੰਚ ਜਾਵਾਂਗੇ ਤਾਂ ਲੋਕਾਂ ਨੇ ਕਹਿਣਾ ਕਿ ਲਓ ਜੀ ਇਹਨਾਂ ਨੂੰ ਤਾਂ ਜ਼ਿਆਦਾ ਕਾਹਲੀ ਪਈ ਹੈ, ਛੇਤੀ ਆ ਗਏ ਨੇ, ਇੰਨੀ ਜਲਦੀ ਆ ਗਏ ਨੇ, ਹੈ ਨਾ। ਲੇਕਿਨ ਅਸੀਂ ਇਹ ਨਹੀਂ ਸੋਚਦੇ ਕਿ ਵੀ ਟਾਈਮ ਜਿਹੜਾ ਹੈ, ਜਿਸ ਚੀਜ਼ ਦਾ ਟਾਈਮ ਦਿੱਤਾ ਗਿਆ ਹੈ, ਜਿਸ ਚੀਜ਼ ਦਾ ਟਾਈਮ ਫਿਕਸ ਕੀਤਾ ਗਿਆ ਹੈ, ਜੇਕਰ ਅਸੀਂ ਉਸ ਟਾਈਮ

ਤੇ ਚਲੇ ਜਾਈਏ ਤਾਂ ਸਭ ਨੂੰ ਇਹ ਵੀ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਕਿ ਅਸੀਂ ਵਕਤ ਦੇ ਕਿੰਨੇ ਪਾਬੰਦ ਹਾਂ, ਅਸੀਂ ਟਾਈਮ ਦੀ ਕਿੰਨੀ ਕਦਰ ਕਰਦੇ ਹਾਂ। ਲੋਕ ਕਹਿੰਦੇ ਨੇ ਕਿ ਜੇ ਇਨਸਾਨ ਆਪਣੇ ਟਾਈਮ ਦੀ ਕਦਰ ਨਹੀਂ ਨਾ ਕਰਦਾ, ਉਹਦਾ ਮਤਲਬ ਇਹ ਹੁੰਦਾ ਕਿ ਉਹ ਦੂਸਰੇ ਦੇ ਟਾਈਮ ਦੀ ਵੀ ਕਦਰ ਨਹੀਂ ਕਰਦਾ, ਉਹਨੂੰ ਕਿਸੇ ਦੇ ਟਾਈਮ ਨਾਲ ਕੋਈ ਫਰਕ ਨਹੀਂ ਪੈਂਦਾ। ਜੇਕਰ ਉਹ ਆਪਣੇ ਟਾਈਮ ਦੀ ਕਦਰ ਕਰਨੀ ਸਹੀ ਢੰਗ ਦੇ ਨਾਲ ਸਿੱਖ ਜਾਏਗਾ, ਕਰਨੀ ਸ਼ੁਰੂ ਕਰ ਦਏਗਾ, ਤਾਂ ਬਹੁਤ ਸਾਰੇ ਜਿਹੜੇ ਕੰਮ ਨੇ ਨਾ ਉਹ ਸੋਹਣੇ ਵੀ ਹੋ ਜਾਣਗੇ ਔਰ ਸੁਖਾਲੇ ਵੀ ਹੋ ਜਾਣਗੇ। ਅਤੇ ਇਹ ਜਿਹੜਾ ਵਕਤ ਦੇ ਨਾਲ ਚੱਲਣ ਵਾਲਾ ਸਿਸਟਮ ਹੈ ਨਾ, ਉਹ ਸਾਨੂੰ ਜ਼ਿੰਦਗੀ ਦੇ ਵਿੱਚ ਤਰੱਕੀਆਂ ਹੀ ਤਰੱਕੀਆਂ ਬਖਸ਼ੇਗਾ, ਕਿਉਂਕਿ ਵਕਤ ਵੀ ਬਹੁਤ ਕੀਮਤੀ ਹੈ ਅਤੇ ਇਸ ਦੀ ਕੀਮਤ ਨੂੰ ਅਸੀਂ ਜ਼ਰੂਰ ਜਾਣਨਾ ਹੈ, ਸਮਝਣਾ ਹੈ। ਅਤੇ ਆਓ ਜੀ ਇਸੇ ਤਰ੍ਹਾਂ ਦਾ ਹੀ ਗੀਤ ਸੁਣਦੇ ਹਾਂ।

ਜੀ ਹਾਂ, ਆਪਣੇ ਤੋਂ ਆਪਣੇ ਹੋਤੇ ਹੈ ਇਹਨਾਂ ਆਪਣਿਆਂ ਵਰਗਾ ਪਿਆਰ ਤੁਹਾਨੂੰ ਪੂਰੀ ਦੁਨੀਆ 'ਚ ਹੋਰ ਕਿਤੇ ਨਹੀਂ ਲੱਭਣਾ। ਇਸ ਕਰਕੇ ਜਦ ਤੱਕ ਇਹ ਤੁਹਾਡੇ ਕੋਲ ਨੇ ਇਹਨਾਂ ਦੇ ਪਿਆਰ ਦੀ ਕਦਰ ਕਰ ਲਓ, ਕਿਉਂਕਿ ਜੇ ਇੱਕ ਵਾਰੀ ਤੁਰ ਗਏ ਤਾਂ ਫਿਰ ਵਾਪਸ ਮੁੜਨਾ ਬਹੁਤ ਔਖਾ ਹੋ ਜਾਏਗਾ। ਤਾਂ ਇਸ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8:45 ਹੋਣ ਜਾ ਰਹੇ ਨੇ। ਹੁਣ ਤੋਂ ਕੁਛ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9 ਅਤੇ 9:15 ਵਜੇ ਪ੍ਰੋਗਰਾਮ ਸਪੋਟਲਾਈਟ ਸਾਡੇ ਦਿੱਲੀ ਕੇਂਦਰ ਤੋਂ।

0: ਨੋਟ ਆਈਵਨ ਕੋਚ, ਉਹਨਾਂ ਨੇ ਸਾ ਜਦੋਂ ਤੱਕ ਅਸੀਂ ਉਹਨਾਂ ਦੇ ਅੰਡਰ ਟ੍ਰੇਨਿੰਗ ਕੀਤੀ ਉਦੋਂ ਤੱਕ ਉਹਨਾਂ ਨੇ ਸਾਨੂੰ ਐਜ਼ ਏ ਫਾਦਰ ਵੀ ਗਾਈਡ ਕੀਤਾ ਹੈ, ਮਤਲਬ ਇੱਕ ਗੋਡ ਫਾਦਰ ਜਿਹੜੇ ਸੀ ਸਾਡੇ ਲਈ ਉਹ ਰਹੇ ਨੇ। ਉਹਨਾਂ ਨੇ ਸਾਨੂੰ ਜੀਰੋ ਤੋਂ ਸ਼ੁਰੂ ਕਰਵਾਇਆ ਅਤੇ ਨੈਸ਼ਨਲ ਤੱਕ ਪਹੁੰਚਾਇਆ। ਸਰ ਉਹਨਾਂ ਦੀ ਟ੍ਰੇਨਿੰਗ ਬੜੀ ਹਾਰਡ ਹੁੰਦੀ ਸੀਗੀ ਅਤੇ ਉਹਨਾਂ ਬਾਰੇ ਸਰ ਇੱਕ ਕਿਹਾ ਜਾਂਦਾ ਸੀਗਾ ਕਿ ਜੇ ਸੁਖਦੇਵ ਸਿੰਘ ਪੰਨੂ ਦੀ ਟ੍ਰੇਨਿੰਗ ਜੇ ਕੋਈ ਐਥਲੀਟ ਚੱਲ ਗਿਆ ਤਾਂ ਉਹ ਹੀਰੋ ਬਣ ਜੂਗਾ, ਜੇ ਨਹੀਂ ਚੱਲ ਸਕਿਆ ਤਾਂ ਉਹ ਸਪੋਰਟਸ ਦੇ ਲਾਇਕ ਨਹੀਂ ਹੈਗਾ।
1: ਆਕਾਸ਼ਵਾਣੀ ਜਲੰਧਰ ਦੇ ਖੇਡ ਸੰਸਾਰ ਪ੍ਰੋਗਰਾਮ ਦੀ ਇਹ ਖੁਸ਼ਕਿਸਮਤੀ ਹੈ ਕਿ ਦਰੋਣਾਚਾਰੀ ਅਵਾਰਡ ਨਾਲ ਸਨਮਾਨਿਤ ਅੰਤਰਰਾਸ਼ਟਰੀ ਪੱਧਰ ਦੇ ਐਥਲੈਟਿਕਸ ਕੋਚ ਸੁਖਦੇਵ ਸਿੰਘ ਪੰਨੂ ਅੱਜ ਖੇਡ ਸੰਸਾਰ ਪ੍ਰੋਗਰਾਮ 'ਚ ਸਾਡੇ ਮਹਿਮਾਨ ਨੇ। ਉਹਨਾਂ ਨੂੰ ਮਿਲਦੇ ਹਾਂ, ਜਾਣਦੇ ਹਾਂ ਉਹਨਾਂ ਦੇ ਜੀਵਨ ਬਾਰੇ ਅਤੇ ਜੀਵਨ ਦੀਆਂ ਪ੍ਰਾਪਤੀਆਂ ਬਾਰੇ। ਸੁਖਦੇਵ ਸਿੰਘ ਪੰਨੂ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਤੇ ਸਭ ਤੋਂ ਪਹਿਲਾਂ ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਖੇਡ ਦੇ ਨਾਲ ਤੁਹਾਡਾ ਰਿਸ਼ਤਾ ਕਿੱਦਾਂ ਕਾਇਮ ਹੋਇਆ ਜੀ?
2: ਐਕਚੁਅਲੀ ਦੇਖਿਆ ਜਾਏ ਤਾਂ ਮੈਂ 10ਵੀਂ ਤੱਕ ਸਰ ਮੈਂ ਸਪੋਰਟਸ ਨਾਲ ਮੇਰਾ ਕੋਈ ਵੀ ਰਿਸ਼ਤਾ ਨਹੀਂ ਸੀਗਾ ਔਰ ਮੈਂ ਕਿਸੇ ਵੀ ਸਪੋਰਟਸ ਐਕਟੀਵਿਟੀ 'ਚ ਭਾਗ ਨਹੀਂ ਸੀ ਲੈਂਦਾ ਔਰ ਮੇਰਾ ਸਪੋਰਟਸ ਵੱਲ ਚੁੱਕਣ ਦਾ ਜਾਂ ਸਪੋਰਟਸ ਨੂੰ ਅਡਾਪਟ ਕਰਨ ਦੇ ਪਿੱਛੇ ਇੱਕ ਬੜੀ ਦਿਲਚਸਪ ਅਤੇ ਸਟੋਰੀ ਹੈ।
1: ਅੱਛਾ ਜੀ।
2: ਮੈਂ 10ਵੀਂ ਪਾਸ ਕਰਨ ਤੋਂ ਬਾਅਦ ਗੌਰਮੈਂਟ ਕਾਲਜ ਕਾਲਾ ਅਫਗਾਨਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਹੈ, ਉੱਥੇ ਜਦ ਮੈਂ ਪ੍ਰੈਪ ਦੇ ਵਿੱਚ ਐਡਮਿਸ਼ਨ ਲਿਆ ਉਸ ਟਾਈਮ ਸਮੇਂ ਜਿਹੜਾ ਸੀ ਉਹ ਪ੍ਰੈਪ ਜਦੋਂ 10ਵੀਂ ਤੋਂ ਬਾਅਦ ਹਾਇਰ ਸੈਕੰਡਰੀ ਨਹੀਂ ਸੀ ਹੁੰਦੀ ਸੀ ਅਤੇ ਪ੍ਰੈਪ ਹੁੰਦੀ ਸੀਗੀ
1: ਜੀ,
2: ਤਾਂ ਮੈਂ ਉਸ ਕਾਲਜ ਵਿੱਚ ਜਦ ਐਡਮਿਸ਼ਨ ਲਿਆ ਤਾਂ ਜਦੋਂ ਕਾਲਜ ਦਾ ਐਨੂਅਲ ਸਪੋਰਟਸ ਫੰਕਸ਼ਨ ਹੋਇਆ ਤਾਂ ਉੱਥੇ ਜੋ ਲੜਕਾ ਮੇਰੇ ਸਾਥ 10ਵੀਂ 'ਚ ਪੜ੍ਹਿਆ ਕਰਦਾ ਸੀਗਾ ਉਸ ਨੂੰ ਬੜਾ ਸਨਮਾਨਿਤ ਕੀਤਾ ਗਿਆ। ਉਸਨੇ ਜੂਨੀਅਰ ਨੈਸ਼ਨਲ ਦੇ ਵਿੱਚੋਂ ਬਰੋਨ ਮੈਡਲ ਲਿਆ ਔਰ ਬੜਾ ਉਸਨੂੰ ਸਾਰਾ ਕਾਲਜ ਇਕੱਠਾ ਕਰਕੇ ਉਹਦੇ ਗਲਾਂ 'ਚ ਗਲ ਵਿੱਚ ਹਾਰ ਪਾਏ ਗਏ, ਉਹਦਾ ਬੜਾ ਸਨਮਾਨਿਤ ਕੀਤਾ ਗਿਆ ਔਰ ਇੱਕ ਦਿਨ ਦੀ ਛੁੱਟੀ ਡਿਕਲੇਅਰ ਕੀਤੀ ਗਈ।
1: ਅੱਛਾ,
2: ਨੈਕਸਟ ਡੇ ਛੁੱਟੀ ਹੋਏਗੀ। ਤਾਂ ਮੈਨੂੰ ਬੜਾ ਅਜੀਬ ਲੱਗਾ ਕਿ ਅਸੀਂ ਇੰਨੇ ਪੜ੍ਹਨ ਵਾਲੇ ਖਿਡਾਰੀ ਹਾਂ, ਇਹ ਪੜ੍ਹਾਈ ਦੇ ਵਿੱਚ ਵੀ ਇੰਨਾ ਜ਼ਿਆਦਾ ਨਹੀਂ ਹੈ, ਪਰ ਇਸਨੇ ਕਿਹੜਾ ਐਸਾ ਮਾਰਕਾ ਮਾਰਿਆ ਜਿਹਦਾ ਜਿਸਦੇ ਨਾਂ ਦੇ ਉੱਤੇ ਛੁੱਟੀ ਹੋ ਗਈ ਹੈ? ਤਾਂ ਮੈਨੂੰ ਸਮਝੋ ਕਿ ਉਹ ਇੱਕ ਬੜਾ ਨਾ ਦਿਮਾਗ ਨੂੰ ਸਟ੍ਰਿਕਟ ਮੋਟੀਵੇਸ਼ਨ ਮਿਲਿਆ ਕਿ ਪੜ੍ਹਾਈ ਦੇ ਵਿੱਚ ਤਾਂ ਇੰਨਾ ਅਸੀਂ ਪੜ੍ਹਦੇ ਹਾਂ ਸਾਨੂੰ ਕੋਈ ਪੁੱਛਦਾ ਨਹੀਂ, ਪਰ ਸਪੋਰਟਸ ਹੀ ਕਿਉਂ ਨਾ ਕੀਤੀ ਜਾਵੇ।
1: ਅੱਛਾ।
2: ਤਾਂ ਮੇਰਾ ਐਕਚੁਅਲੀ ਸਭ ਤੋਂ ਮੋਟੀਵੇਸ਼ਨ ਜੇ ਮੈਂ ਕਹਾਂ ਤਾਂ ਮੈਨੂੰ ਮੇਰਾ ਉਹ ਸਾਥੀ ਸੀਗਾ, ਤਾਂ ਉਹਨੇ ਡੇਲੀ ਉਸ ਕਾਲਜ ਦੀ ਗਰਾਊਂਡ ਵਿੱਚ ਟ੍ਰੇਨਿੰਗ ਕਰਿਆ ਕਰਨੀ, ਤਾਂ ਮੈਂ ਬਾਹਰ ਬੈਠ ਕੇ ਪੌੜੀਆਂ ਦੇ ਉੱਤੇ ਸਾਰਾ ਉਹਨੂੰ ਦੇਖਣਾ ਕਿ ਇਹ ਕੀ ਕਰਦਾ ਅੱਜ, ਕਿਹੜੀ ਰੈਪੀਟੇਸ਼ਨ ਲਗਾ ਰਿਹਾ, ਕਿੰਨੇ ਮੀਟਰ ਦੌੜ ਰਿਹਾ। ਤਾਂ ਸੇਮ ਉਹ ਸ਼ਾਮ ਨੂੰ ਕਰਕੇ ਮੈਂ ਆਪਣੇ ਪਿੰਡ ਦੀ ਨਹਿਰ ਦੇ ਕਿਨਾਰੇ ਦੇ ਉੱਤੇ ਉਹ ਸਾਰਾ ਰਿਪੀਟ ਕਰਨਾ।
1: ਵਾਹ ਜੀ ਵਾਹ। ਅੱਛਾ,
2: ਉਸ ਟਾਈਮ ਨਾ ਤਾਂ ਮੈਨੂੰ ਕੋਈ ਗਾਈਡ ਸੀ ਨਾ ਮੈਨੂੰ ਕੋਚ ਸੀਗਾ, ਬਸ ਜੇ ਅਗਰ ਦੇਖਿਆ ਜਾਏ ਤਾਂ ਉਹ ਲੜਕਾ ਹੀ ਮੇਰਾ ਇੱਕ ਗਾਈਡ ਸੀ ਅਤੇ ਉਹੀ ਇੱਕ ਕੋਚ ਸੀਗਾ
1: ਜੀ।
2: ਤਾਂ ਸਾਲ ਦੇ ਅੰਤ ਵਿੱਚ ਜਦੋਂ ਲਾਸਟ ਦੇ ਵਿੱਚ ਸਪੋਰਟਸ ਫੰਕਸ਼ਨ ਕਾਲਜ ਦੀ ਮੀਟ ਆਈ ਤਾਂ ਕਾਲਜ ਦੇ ਵਿੱਚ ਕਲਾਸ ਦੇ ਵਿੱਚ ਨੋਟਿਸ ਆਇਆ ਕਿ ਜੇਕਰ ਕਿਸੇ ਲੜਕੇ ਨੇ 5,000-10,000 ਮੀਟਰ 'ਚ ਭਾਗ ਲੈਣਾ ਤਾਂ ਉਹ ਆਪਣਾ ਨਾਂ ਲਿਖਾ ਦਿਓ।
1: ਅੱਛਾ।
2: ਤਾਂ ਮੈਂ ਵੀ ਖੜ੍ਹਾ ਹੋ ਕੇ ਹੱਥ ਖੜ੍ਹਾ ਕਰ ਦਿੱਤਾ ਮੇਰਾ ਨਾਂ ਲਿਖ ਦਿੱਤਾ ਜਾਏ। ਤਾਂ ਮੇਰੇ ਸਾਥੀ ਜੋ ਸੀਗੇ ਕਲਾਸ ਵੱਲ ਉਹ ਸਾਰੇ ਹੱਸਣ ਲੱਗੇ ਕਿ ਤੂੰ ਕਦੀ ਦੌੜਿਆ ਵੀ ਹੈ, ਤੈਨੂੰ ਪਤਾ ਤਾਂ ਹੈ ਵੀ 5,000-10,000 ਮੀਟਰ ਕਿੰਨੀ ਲੰਬੀ ਰੇਸ ਹੁੰਦੀ ਹੈ।
1: ਅੱਛਾ।
2: ਕਿਉਂਕਿ ਕਿਸੇ ਨੂੰ ਨਹੀਂ ਸੀ ਪਤਾ ਕਿ ਮੈਂ ਟ੍ਰੇਨਿੰਗ ਕਰ ਰਿਹਾ
1: ਜੀ,
2: ਮੇਰੀ ਉਹ ਟ੍ਰੇਨਿੰਗ ਜਿਹੜੀ ਸੀ ਪਿੰਡ ਦੇ ਵਿੱਚ ਉਹ ਇੱਕ ਗੁਪਤ ਟ੍ਰੇਨਿੰਗ ਸੀਗੀ।
1: ਅੱਛਾ।
2: ਤਾਂ ਮੈਂ ਕਿਹਾ ਚਲੋ ਮੇਰਾ ਨਾਮ ਤਾਂ ਲਿਖੋ ਦੇਖ ਲਏ ਹਾਂ
1: ਜੀ।
2: ਤਾਂ ਜਦ ਉਹ ਨੈਕਸਟ ਡੇ ਰੇਸ ਹੋਈ 10 ਕਿਲੋਮੀਟਰ ਤਾਂ ਮੈਂ ਉਹਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
1: ਵਾਹ ਜੀ ਵਾਹ।
2: ਉਸ ਤੋਂ ਬਾਅਦ 2 ਦਿਨ ਬਾਅਦ ਐਨੂਅਲ ਜੋ ਅਥਲੈਟਿਕ ਮੀਟ ਸੀ ਉਹਦੇ ਵਿੱਚ ਮੈਂ ਪਾਰਟੀਸਪੇਟ ਕੀਤਾ ਤਾਂ ਮੈਂ ਉਸ ਕਾਲਜ ਦਾ ਬੈਸਟ ਐਥਲੀਟ ਬਣ ਗਿਆ।
1: ਵਾਹ ਜੀ।
2: ਤਾਂ ਮੇਰੀ ਜਿਹੜੀ ਸ਼ੁਰੂਆਤ ਹੈ ਉਹ ਇਸ ਤਰ੍ਹਾਂ ਸ਼ੁਰੂ ਹੋਈ ਅਥਲੈਟਿਕ ਵੱਲ
1: ਜੀ। ਸੋ ਇਸ ਤਰੀਕੇ ਦੇ ਨਾਲ ਤੁਹਾਡੀਆਂ ਪ੍ਰਾਪਤੀਆਂ ਰਹੀਆਂ ਅਤੇ ਜਦੋਂ ਵੀ ਪੰਨੂ ਸਾਹਿਬ ਅਸੀਂ ਅਥਲੈਟਿਕਸ ਕਰਦੇ ਹਾਂ ਸਾਡੇ ਸੁਪਨੇ ਹੁੰਦੇ ਨੇ ਕਿ ਏਸ਼ੀਅਨ ਖੇਡਾਂ 'ਚ ਜਾਣਾ ਜਾਂ ਓਲੰਪਿਕਸ ਵਿੱਚ ਪਾਰਟੀਸਪੇਟ ਕਰਨਾ। ਸੋ ਇੱਥੋਂ ਤੱਕ ਜਾਣ ਦਾ ਕੋਈ ਸਬੱਬ ਬਣਿਆ ਜਾਂ ਕੋਈ ਇੱਦਾਂ ਦੇ ਵਾਕਿਆਤ ਹੋ ਗਏ ਕਿ ਤੁਹਾਡੇ ਸੁਪਨੇ ਪੂਰੇ ਨਾ ਹੋਏ ਜਿਸ ਕਰਕੇ ਤੁਹਾਨੂੰ ਕੋਚਿੰਗ ਵੱਲ ਮੁੜਨਾ ਪਿਆ ਜੀ?
2: ਐਕਚੁਅਲੀ ਜਦ ਮੈਂ ਕਾਲਜ 'ਚ ਪੜ੍ਹਦਾ ਸੀਗਾ ਤਾਂ ਮੇਰੀ ਦਿਮਾਗ ਦੇ ਵਿੱਚ ਇੱਕੋ ਹੀ ਏਮ ਸੀਗਾ ਕਿ ਮੈਂ ਲੈਕਚਰਾਰ ਬਣਨਾ।
1: ਅੱਛਾ।
2: ਸਪੋਰਟਸ ਬੇਸ 'ਤੇ ਭਰਤੀ ਹੋਣਾ ਜਾਂ ਮੈਂ ਕਿਸੇ ਡਿਪਾਰਟਮੈਂਟ 'ਚ ਜਾਣਾ ਮੈਨੂੰ ਇਹ ਇੰਨਾ ਨਹੀਂ ਸੀ, ਮੈਨੂੰ ਇਹ ਸੀ ਕਿ ਮੈਂ ਇੱਕ ਫਿਜ਼ੀਕਲ ਐਜੂਕੇਸ਼ਨ ਦਾ ਸਪੋਰਟਸ ਦਾ ਲੈਕਚਰਾਰ ਬਣਨਾ।
1: ਅੱਛਾ।
2: ਕਿਉਂਕਿ ਮੈਨੂੰ ਬੜਾ ਮੋਟੀਵੇਟ ਕਰਦਾ ਸੀ ਕਿ ਇਹਨਾਂ ਲੈਕਚਰਾਂ ਦੀ ਕਿੰਨੀ ਪਿਆਰੀ ਜ਼ਿੰਦਗੀ ਹੈ ਯਾਰ, ਕਿ ਇਹ ਤਾਂ 40 ਮਿੰਟ ਬੋਰਡ 'ਤੇ ਬੋਲਦੇ ਨੇ, ਉਸ ਤੋਂ ਬਾਅਦ ਮਜ਼ੇ

0: ਲੌਂਗ ਦੇ ਵਿੱਚ ਜਾ ਕੇ ਇਹ ਚਾਹ ਦਾ ਕੱਪ ਚਿਸਕੀਆਂ ਪੀਂਦੇ ਨੇ ਔਰ ਕੋਈ ਜ਼ਿੰਮੇਵਾਰੀ ਨਹੀਂ ਹੈ, ਕੋਈ ਪੜ੍ਹੇ ਚਾਹੇ ਨਾ ਪੜ੍ਹੇ। ਤਾਂ ਮੈਨੂੰ ਵੀ ਲੱਗਾ ਕਿ ਇਹ ਪ੍ਰੋਫੈਸ਼ਨ ਬਹੁਤ ਅੱਛਾ ਯਾਰ
1: ਜੀ,
0: ਇਹੀ ਜਿਹੜਾ ਵਾ ਇਹੀ ਅਡਾਪਟ ਕਰਨਾ।
1: ਅੱਛਾ,
0: ਤਾਂ ਮੈਂ 1976 ਦੇ ਵਿੱਚ ਗੌਰਮੈਂਟ ਕਾਲਜ ਕਾਲਾ ਫਗਾਨਾ ਤੋਂ 1976 ਦੇ ਵਿੱਚ ਸਪੋਰਟਸ ਕਾਲਜ ਜਲੰਧਰ 'ਚ ਐਕਚੁਲੀ ਐਡਮਿਸ਼ਨ ਲੈ ਲਿਆ।
1: ਅੱਛਾ,
0: ਉੱਥੋਂ ਮੈਂ BA ਪਾਸ ਕੀਤੀ
1: ਜੀ।
0: ਪਰ ਹੋਇਆ ਕਿ ਉਸੇ ਪਾਸ ਕਰਨ ਤੋਂ ਬਾਅਦ ਹੀ ਬਿਜਲੀ ਬੋਰਡ ਦੇ ਵਿੱਚ ਸਪੋਰਟਸ ਕੋਟੇ 'ਚ ਭਰਤੀ ਨਿਕਲੀ ਅਤੇ ਮੈਂ ਵੀ ਉਸਦੇ ਟਰਾਇਲ ਦੇ ਦਿੱਤੇ।
1: ਅੱਛਾ,
0: ਉਹਦੇ ਵਿੱਚ ਮੈਂ UDC ਸਿਲੈਕਟ ਹੋ ਗਿਆ।
1: ਅੱਛਾ ਜੀ,
0: ਤਾਂ ਉਹ ਸੀਟ ਇਹੋ ਜਿਹੀ ਸੀ ਕਿ ਮੈਂ ਸਾਰਾ ਦਿਨ ਫਾਈਲਾਂ ਦੇ ਨਾਲ ਟੱਕਰਾਂ ਮਾਰਨੀਆਂ, ਸਾਰਾ ਦਿਨ ਪੇਪਰਾਂ ਦੇ ਨਾਲ ਉਲਝਾ ਰਹਿਣਾ।
1: ਅੱਛਾ,
0: ਤਾਂ ਜਿਹੜੀ ਸਪੋਰਟ ਸੀ ਉਹ ਮੈਨੂੰ ਬੰਦਿਸ਼ ਹੋ ਗਈ, ਕਿਉਂਕਿ ਸਵੇਰੇ ਸ਼ਾਮ ਮੈਂ ਕਰਦਾ ਸੀ ਪਰ ਉਹ ਮੇਰਾ ਕੋਈ ਵੀ ਕੋਚਿੰਗ ਲਾਇਨ ਜਾਂ ਕੋਈ ਵੀ ਉਹਦੇ ਵਿੱਚ ਮੈਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ।
1: ਜੀ ਜੀ,
0: ਔਰ ਮੈਂ ਆਪਣਾ ਏਮ ਜਿਹੜਾ ਸੀ ਉਹ ਖਤਮ ਹੁੰਦਾ ਦੇਖ ਰਿਹਾ ਸੀ ਕਿ ਮੈਂ ਤਾਂ ਬਣਨਾ ਸੀ ਲੈਕਚਰਰ, ਬਣ ਗਿਆ ਬਾਬੂ।
1: ਅੱਛਾ ਜੀ,
0: ਤਾਂ ਉਸ ਨੂੰ ਫਿਰ ਮੈਂ ਸੋਚਿਆ ਕਿ ਜੋ ਮੈਂ ਜ਼ਿੰਦਗੀ ਧਾਰਾ

0: ਸ਼ਾਮ ਕਰਦਾ ਸੀ, ਪਰ ਉਹ ਮੇਰਾ ਕੋਈ ਵੀ ਕੋਚਿੰਗ ਲਾਇਨ ਜਾਂ ਕੋਈ ਵੀ ਉਹਦੇ ਵਿੱਚ ਮੈਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ।
1: ਜੀ ਜੀ।
0: ਔਰ ਮੈਂ ਆਪਣਾ ਏਮ ਜਿਹੜਾ ਸੀ ਉਹ ਖਤਮ ਹੁੰਦਾ ਦੇਖ ਰਿਹਾ ਸੀ ਕਿ ਮੈਂ ਤਾਂ ਬਣਨਾ ਸੀ ਲੈਕਚਰਰ, ਬਣ ਗਿਆ ਬਾਬੂ।
1: ਅੱਛਾ ਜੀ।
0: ਤਾਂ ਉਸਨੂੰ ਫਿਰ ਮੈਂ ਸੋਚਿਆ ਕਿ ਜੋ ਮੈਂ ਜ਼ਿੰਦਗੀ ਧਾਰ ਹੈ ਉਹ ਤਾਂ ਮੈਂ ਬਣੂੰਗਾ, ਤਾਂ ਮੈਂ ਉੱਥੋਂ ਰਿਜ਼ਾਈਨ ਕਰਕੇ ਦੁਬਾਰਾ ਫਿਰ ਜਾ ਕੇ ਫਿਜ਼ੀਕਲ ਕਾਲਜ ਪਟਿਆਲੇ ਜਾ ਕੇ ਮੈਂ ਫਿਜ਼ੀਕਲ ਐਜੂਕੇਸ਼ਨ ਦੇ ਡਿਪਲੋਮੇ ਵਿੱਚ ਮੈਂ ਜਾ ਕੇ ਐਡਮਿਸ਼ਨ ਲੈ ਲਿਆ।
1: ਅੱਛਾ ਜੀ।
0: ਤਾਂ ਉੱਥੋਂ ਫਿਰ ਮੈਂ DPED ਕੀਤੀ, ਉਸ ਤੋਂ ਬਾਅਦ ਮਾਸਟਰ ਡਿਗਰੀ ਕੀਤੀ। ਮੇਰਾ ਏਮ ਸੀਗਾ ਜਿਹੜਾ ਮੈਂ ਉਹਨੂੰ ਪੂਰਾ ਕਰਨਾ ਚਾਹੁੰਦਾ ਸੀ, ਇਸੇ ਕਰਕੇ ਮੈਂ ਪਟਿਆਲੇ ਗਿਆ।
1: ਅੱਛਾ।
0: ਤਾਂ ਸਾਡੇ ਸੀਨੀਅਰ ਸੀ ਜੋ, ਉਹਨਾਂ ਨੇ ਮੈਨੂੰ ਸਲਾਹ ਦਿੱਤੀ ਵੀ ਭਾਈ ਜੇ ਤੂੰ ਲੈਕਚਰਾਰ ਬਣਨਾ ਤਾਂ ਤੈਨੂੰ ਯੂਨੀਵਰਸਿਟੀ ਦੇ ਵਿੱਚੋਂ ਟੋਪ ਕਰਨਾ ਪਵੇਗਾ।
1: ਅੱਛਾ।
0: ਹੁਣ ਮੇਰਾ ਇੱਕ ਟਾਰਗੇਟ ਸੀਗਾ, ਤਾਂ ਜੋ ਉਹਨਾਂ ਦੀ ਸਲਾਹ ਸੀ ਉਸ ਅਨੁਸਾਰ ਫਿਰ ਮੈਨੂੰ ਮੈਂ ਸੋਚਿਆ ਵੀ ਜੇ ਅਗਰ ਇੱਥੇ ਤੱਕ ਆਇਆ ਤਾਂ ਹੁਣ ਇਹ ਵੀ ਕਰਨਾ ਪਵੇਗਾ।
1: ਜੀ ਜੀ।
0: ਤਾਂ ਮੈਂ ਇੰਨੀ ਹਾਰਡ ਵਰਕ ਕੀਤੀ, ਇੰਨਾ ਮਤਲਬ 24 ਘੰਟੇ ਦੇ ਵਿੱਚ ਮੈਂ ਕਹਾਂ ਤਾਂ 20 ਘੰਟੇ 21 ਘੰਟੇ ਮੈਂ ਕੰਟੀਨਿਊ ਪੜ੍ਹਦਾ ਸੀਗਾ, ਸਾਰੀਆਂ ਲਾਇਬ੍ਰੇਰੀ ਫੋਨ ਮਾਰੀ।
1: ਵਾਹ ਜੀ ਵਾਹ।
0: ਔਰ ਮੈਂ ਮਾਸਟਰ ਡਿਗਰੀ ਵਿੱਚੋਂ ਮੈਂ ਟੋਪ ਕੀਤਾ ਯੂਨੀਵਰਸਿਟੀ ਦੇ ਵਿੱਚੋਂ।
1: ਵਾਹ ਜੀ ਵਾਹ।
0: ਉਸ ਤੋਂ ਬਾਅਦ ਮੈਨੂੰ ਫਿਰ ਸਲਾਹਕਾਰ ਮਿਲ ਗਿਆ ਕਿ ਭਾਈ ਜੇ ਤੂੰ NES ਕਰ ਲਏ, ਕੋਚਿੰਗ ਦਾ ਡਿਪਲੋਮਾ ਕਰ ਲਏ, ਤਾਂ ਤੈਨੂੰ ਪ੍ਰੈਫਰੈਂਸ ਮਿਲੇਗੀ ਲੈਕਚਰਾਰ ਦੇ ਵਿੱਚ।
1: ਅੱਛਾ ਅੱਛਾ ਜੀ।
0: ਐਕਚੁਅਲੀ ਮੈਂ NES ਜਦੋਂ ਕੀਤੀ ਸੀ ਤਾਂ ਮੈਂ ਕੋਈ ਕੋਚ ਬਣਨ ਵਾਸਤੇ ਨਹੀਂ ਸੀ ਕੀਤੀ।
1: ਅੱਛਾ, ਤੁਸੀਂ ਲੈਕਚਰਾਰ ਬਣਨ ਲਈ ਕੀਤੀ ਸੀ। ਲੈਕਚਰਾਰ
0: ਬਣਨ ਵਾਸਤੇ ਕਿ ਐਕਸਟਰਾ ਵੇਟੇਜ ਮਿਲ ਜਾਏਗਾ, ਮੈਂ ਫਿਜ਼ੀਕਲ ਐਜੂਕੇਸ਼ਨ ਦਾ ਵੀ MA ਕਰ ਲਈ ਆ।
1: ਹਾਂਜੀ।
0: ਔਰ ਕੋਚਿੰਗ ਦਾ ਡਿਪਲੋਮਾ ਹੋ ਜਾਏਗਾ ਤਾਂ ਮੈਨੂੰ ਇੱਕ ਐਕਸਟਰਾ ਜਿਹੜਾ ਪ੍ਰੈਫਰੈਂਸ ਮਿਲੇਗੀ।
1: ਅੱਛਾ।
0: ਤਾਂ ਮੈਂ NES ਅਥਲੈਟਿਕਸ ਦੀ ਉੱਥੋਂ ਕਰ ਲਈ। ਔਰ ਹੋਇਆ ਕੀ ਕਿ NES ਕਰਦੇ ਸਾਰ ਹੀ ਜਿਹੜੀ ਉਹ ਕੋਚਾਂ ਦੀ ਜਿਹੜੀ ਭਰਤੀ ਸੀ ਉਹਦੇ ਵਾਸਤੇ ਪੋਸਟਾਂ ਐਡਵਰਟਾਈਜ਼ ਹੋ ਗਈਆਂ, ਤਾਂ ਦਿੱਲੀ ਇੰਟਰਵਿਊ ਰੱਖੀ ਗਈ ਅਤੇ ਮੈਂ ਜਸਟ ਐਸੇ ਹੀ ਇੰਟਰਵਿਊ ਦੇਣ ਚਲੇ ਗਿਆ ਤਾਂ ਚਲੋ ਦੇਖ ਲੈਂਦੇ ਹਾਂ ਜੁਆਇਨ ਕਰਨਾ ਜਾਂ ਨਹੀਂ ਕਰਨਾ, ਬਾਅਦ ਦੀ ਗੱਲ ਆ।
1: ਜੀ ਜੀ।
0: ਪਰ ਜਦੋਂ ਮੇਰੀ ਉੱਥੇ ਇੰਟਰਵਿਊ ਹੋਈ ਤਾਂ ਡਾਕਟਰ RL ਆਨੰਦ ਸੀਗੇ ਉਸ ਟਾਈਮ ਡਾਇਰੈਕਟਰ, ਅਤੇ ਉਹਨਾਂ ਨੇ ਮੇਰਾ ਜਦੋਂ ਮੇਰਾ ਦੇਖਿਆ ਸਾਰਾ ਅਕੈਡਮਿਕ ਕੁਆਲੀਫਿਕੇਸ਼ਨ ਦੇਖੀ ਅਤੇ ਕਹਿੰਦੇ ਕਾਕਾ ਤੇਰਾ ਅਕੈਡਮਿਕ ਕੁਆਲੀਫਿਕੇਸ਼ਨ ਤਾਂ ਬਹੁਤ ਅੱਛਾ ਹੈ, ਪਰ ਤੂੰ ਕਿਤੇ ਸਕੂਲ 'ਚ ਲੈਕਚਰਾਰ ਤਾਂ ਲੱਗ ਹੀ ਜਾਏਗਾ, ਨਾ ਹੋਇਆ ਤਾਂ ਕਿਸੇ ਕਾਲਜ 'ਚ ਲੈਕਚਰਾਰ ਲੱਗ ਜਾਏਗਾ। ਪਰ ਮੈਂ ਤੈਨੂੰ ਇੱਕ ਸਲਾਹ ਦਿੰਦਾ ਕਿ ਤੂੰ ਇੱਧਰ ਕੋਚਿੰਗ ਸਾਈਡ ਵਾਰੀ ਇੱਧਰ ਆਣ ਕੇ ਜੁਆਇਨ ਕਰ, ਔਰ ਪਹਿਲੀ ਵਾਰ ਤਾਂ ਮੈਨੂੰ ਪੁੱਛਣ ਲੱਗੇ ਕਿ ਤੂੰ ਪੰਜਾਬ ਤੋਂ ਬਾਹਰ ਜਾਏਗਾ। ਮੈਂ ਕਿਹਾ ਸਰ ਮੈਂ ਪੰਜਾਬ ਤੋਂ ਬਾਹਰ ਤਾਂ ਜਾਵਾਂਗਾ ਨਹੀਂ। ਕਹਿੰਦਾ ਤੂੰ 1 ਸਾਲ ਬਾਹਰ ਲਾਇਆ, ਉਸ ਤੋਂ ਬਾਅਦ ਤੈਨੂੰ ਮੈਂ ਲੈ ਆਊਂਗਾ, ਤੂੰ ਬਾਹਰ ਦਾ ਨਜ਼ਾਰਾ ਇੱਕ ਵਾਰੀ ਦੇਖ ਲਾ, ਤੂੰ ਬਹੁਤ ਅੱਛਾ ਰਹੇਗਾ, ਇੱਕ ਵਾਰੀ ਮੇਰੇ ਕਹੇ 'ਤੇ ਜੁਆਇਨ ਕਰ ਲੈ।
1: ਅੱਛਾ।
0: ਤਾਂ ਉਸ ਤੋਂ ਬਾਅਦ ਉਹਨਾਂ ਦੇ ਕਹਿਣ 'ਤੇ ਮੈਂ ਉਸ ਟਾਈਮ NES ਹੁੰਦਾ ਸੀ, ਸਪੋਰਟਸ ਅਥਾਰਟੀ ਆਫ ਇੰਡੀਆ ਤੋਂ ਬਾਅਦ ਦੇ ਵਿੱਚ ਬਣੀ।
1: ਅੱਛਾ ਜੀ।
0: ਤਾਂ ਮੇਰੀ ਫਸਟ ਪੋਸਟਿੰਗ ਜਿਹੜੀ ਸੀ ਉਹ ਮੱਧਿਆ ਪ੍ਰਦੇਸ਼ ਦੇ ਟ੍ਰਾਈਬਲ ਵੈਲਫੇਅਰ ਡਿਪਾਰਟਮੈਂਟ ਸੀ ਇੱਕ, ਉਹਦੇ ਵਿੱਚ ਇਹਨਾਂ ਨੇ ਸਪੋਰਟਸ ਵਿੰਗ ਖੋਲ੍ਹੇ ਹੋਏ ਸੀਗੇ। ਤਾਂ ਜਾਬੂਆ ਇੱਕ ਡਿਸਟ੍ਰਿਕਟ ਸੀ ਜਿਹੜਾ ਕ੍ਰਾਈਮ ਦੇ ਵਿੱਚ ਸਭ ਤੋਂ ਏਸ਼ੀਆ 'ਚ ਨੰਬਰ 1 ਸੀਗਾ।
1: ਅੱਛਾ ਅੱਛਾ।
0: ਤਾਂ ਮੇਰੀ ਫਸਟ ਪੋਸਟਿੰਗ ਉੱਥੇ ਹੋ ਗਈ ਟ੍ਰਾਈਬਲ ਹੋਸਟਲ ਦੇ ਵਿੱਚ। ਤਾਂ ਉੱਥੋਂ ਮੇਰੀ ਜਿਹੜੀ ਫਿਰ ਕੋਚਿੰਗ ਸ਼ੁਰੂ ਹੋਈ, ਪਰ ਉੱਥੇ ਮੈਂ 3-4 ਸਾਲ ਮੇਰੀ ਪੋਸਟਿੰਗ ਰਹੀ। ਤਾਂ ਮੈਂ ਉੱਥੇ ਇੰਨਾ ਕੁ ਹਾਰਡ ਵਰਕ ਕੀਤਾ ਕਿਉਂਕਿ ਬੜਾ ਜਨੂਨ ਸੀਗਾ ਕਿ ਮਿਹਨਤ ਦਾ, ਕਿ ਇੱਕ ਮੇਰੇ ਦਿਮਾਗ 'ਚ ਹਮੇਸ਼ਾ ਇਹ ਬੈਠਾ ਹੋਇਆ ਸੀ ਕਿ ਕੋਈ ਮੇਰਾ ਟ੍ਰੇਨੀ, ਕੋਈ ਮੇਰਾ ਚੇਲਾ ਇਹੋ ਜਿਹਾ ਨਾ ਕਹਿ ਪਾਏ ਕਿ ਮੈਂ ਕਿਸੇ ਕੋਚ ਦੇ ਕਾਰਨ ਰਹਿ ਗਿਆ।
1: ਜੀ।
0: ਕਿਉਂਕਿ ਮੈਂ ਆਪਣੀ ਜਦੋਂ ਜ਼ਿੰਦਗੀ ਦੇਖਦਾ ਸੀ ਤਾਂ ਮੈਂ ਕਦੇ ਸੋਚਦਾ ਸੀ ਕਿ ਹੋ ਸਕਦਾ ਜੇ ਮੈਨੂੰ ਕੋਈ ਕੋਚ ਅੱਛਾ ਮਿਲ ਜਾਂਦਾ ਤਾਂ ਸ਼ਾਇਦ ਮੈਂ ਇੰਟਰਨੈਸ਼ਨਲ ਲੈਵਲ 'ਤੇ ਬਹੁਤ ਅੱਛੀਆਂ ਪ੍ਰਾਪਤੀਆਂ ਕਰਦਾ। ਮੈਂ ਟੈਲੈਂਟਡ ਤਾਂ ਮੇਰੇ ਪਾਸ ਸੀਗਾ, ਪਰ ਉਹ ਮੈਨੂੰ ਉਹ ਸਹੀ ਹੱਥ ਉਸ ਟਾਈਮ ਨਹੀਂ ਮਿਲ ਪਾਇਆ।
1: ਜੀ।
0: ਤਾਂ ਉਸ 3 ਸਾਲ ਦੇ ਦੌਰਾਨ ਮੈਂ ਉਹ ਜੋ ਮੱਧਿਆ ਪ੍ਰਦੇਸ਼ ਦੇ ਪਿਛੜੇ ਹੋਏ ਟ੍ਰੇਨਿੰਗ ਸੈਂਟਰ ਸੀਗੇ ਆਦਿਵਾਸੀ ਲੋਕਾਂ ਦੇ ਵਾਸਤੇ, ਉਹਦੇ ਵਿੱਚ ਮੈਂ 3 ਸਾਲਾਂ ਦੇ ਵਿੱਚ 2 ਨੈਸ਼ਨਲ ਚੈਂਪੀਅਨ ਕਰ ਦਿੱਤੇ।
1: ਵਾਹ ਜੀ ਵਾਹ।
0: ਤਾਂ ਉੱਥੋਂ ਮੇਰੀ ਜਿਹੜੀ ਹੈ ਸ਼ੁਰੂਆਤ ਹੋਈ।
1: ਲੈਕਚਰਾਰ ਤੁਸੀਂ ਬਣਨਾ ਚਾਹੁੰਦੇ ਸੀ ਪਰ ਤੁਸੀਂ ਕੋਚ ਬਣ ਗਏ ਔਰ ਸਾਈ ਦੇ ਕੋਚ ਬਣੇ, ਔਰ ਤੁਸੀਂ ਦੱਸਿਆ ਕਿ ਉਹ ਇਲਾਕਾ ਜਿੱਥੇ ਖੇਡਾਂ ਦਾ ਸੱਭਿਆਚਾਰ ਨਹੀਂ ਸੀ ਉੱਥੇ ਤੁਹਾਡੀ ਪੋਸਟਿੰਗ ਕੀਤੀ। ਉਹਨਾਂ ਬੱਚਿਆਂ 'ਚ, ਨੌਜਵਾਨਾਂ 'ਚ ਆ ਕੇ ਜਿੱਦਾਂ ਤੁਹਾਡੀ ਉਹ ਜ਼ਿੰਦਗੀ ਦੀ ਪਹਿਲੀ ਕੋਚਿੰਗ ਸੀ SS ਪੰਨੂ ਜੀ, ਤੁਸੀਂ ਕਿੱਦਾਂ ਇੰਜੋਏ ਕੀਤਾ, ਕਿੱਦਾਂ ਮਹਿਸੂਸ ਕੀਤਾ ਉਹਨਾਂ ਬੱਚਿਆਂ ਨੂੰ ਟ੍ਰੇਨ ਕਰਕੇ ਔਰ ਉਹਨਾਂ ਬੱਚਿਆਂ ਨੂੰ ਆਪਣੇ ਪੈਰਾਂ ਸਿਰ ਸਪੋਰਟਸ ਦੇ ਖੇਤਰ 'ਚ ਖੜ੍ਹਾ ਕਰਕੇ?
0: ਬਹੁਤ ਅੱਛਾ ਲੱਗਾ ਕਿ ਜਦੋਂ ਮੇਰੇ ਟ੍ਰੇਨ ਕੀਤੇ ਹੋਏ ਲੜਕੇ ਨੈਸ਼ਨਲ ਦੇ ਵਿੱਚੋਂ ਪੁਜੀਸ਼ਨਾਂ ਹਾਲਤ ਮਤਲਬ ਪ੍ਰਾਪਤ ਕਰਦੇ ਨੇ, ਤਾਂ ਉਸ ਟਾਈਮ ਕੋਚ ਨੂੰ ਇੱਕ ਬੜੀ ਖੁਸ਼ੀ ਹੁੰਦੀ ਆ। ਤਾਂ ਇਹ ਤਾਂ ਇੱਕ ਛੋਟੀ ਜਿਹੀ ਸ਼ੁਰੂਆਤ ਸੀ ਪਰ ਮੇਰੇ ਵਾਸਤੇ ਉਹ ਬਹੁਤ ਵੱਡੀ ਇੱਕ ਉਪਲਬਧੀ ਸੀਗੀ, ਉਸ ਮਹਿਕਮੇ ਵਾਸਤੇ ਵੀ ਬਹੁਤ ਵੱਡੀ ਉਪਲਬਧੀ ਸੀ, ਕਿਉਂਕਿ ਉੱਥੇ ਉਹਨਾਂ ਟ੍ਰਾਈਬਲ ਸੈਂਟਰਾਂ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਜਿਹੜਾ ਉਹ ਪੈਸਾ ਜਿਹੜਾ ਸੈਂਟਰ ਗੌਰਮੈਂਟ ਖਰਚ ਕਰ ਰਹੀ ਸੀ। ਪਰ ਉੱਥੇ

0: ਕੋਈ ਉਪਲਬਧੀ ਨਹੀਂ ਸੀ ਮਿਲ ਰਹੀ
1: ਜੀ।
0: ਤਾਂ ਜਦੋਂ ਮੇਰੇ ਜਾਣ ਕਰਕੇ ਜਾਣ ਕਾਰਨ ਉੱਥੇ ਉਹਨਾਂ ਸੈਂਟਰਾਂ ਦੇ ਵਿੱਚੋਂ ਨੈਸ਼ਨਲ ਦੇ ਵਿੱਚੋਂ ਮੈਡਲ ਆਏ, ਇੱਕ ਲੜਕਾ ਜੂਨੀਅਰ ਨੈਸ਼ਨਲ ਦੇ ਕੈਂਪ ਵਿੱਚ ਸਿਲੈਕਟ ਹੋ ਗਿਆ, ਤਾਂ ਉਹਨਾਂ ਨੂੰ ਥੋੜ੍ਹੀ ਜਿਹੀ ਬੜੀ ਇਸ ਦੀ ਜਾਣ ਪਈ ਕਿ ਕਮ ਸੇ ਕਮ ਅਸੀਂ ਕਿਸੇ ਨੂੰ ਕਹਿਣ ਜੋਗੇ ਤਾਂ ਬਣਿਆ ਕਿ ਸਾਡੀਆਂ ਜਿਹੜੀਆਂ ਸਕੀਮਾਂ ਉਹਦਾ ਕੋਈ ਫਰੂਟ ਵੀ ਨਿਕਲਿਆ, ਕੋਈ ਉਹਦਾ ਕੋਈ ਸਿੱਟਾ ਨਿਕਲ ਰਿਹਾ। ਪਰ ਉਸ ਤੋਂ ਬਾਅਦ ਮੈਂ ਦੁਬਾਰਾ ਉੱਥੋਂ ਟ੍ਰਾਂਸਫਰ ਕਰਾ ਲਈ ਤਾਂ ਮੇਰੀ ਜਿਹੜੀ ਪੋਸਟਿੰਗ ਆ ਉਹ ਹਿਮਾਚਲ ਦੇ ਵਿੱਚ ਹੋ ਗਈ।
1: ਅੱਛਾ ਜੀ।
0: ਤਾਂ ਮਿਲਟਰੀ ਸਕੂਲ ਚੈਲ, ਤਾਂ 2 ਸਾਲ ਬਾਅਦ ਮੇਰੀ ਐਕਚੁਅਲੀ ਪੋਸਟਿੰਗ ਜਿਹੜੀ ਉਸ ਤੋਂ ਬਾਅਦ ਲੁਧਿਆਣੇ ਹੋ ਗਈ
1: ਜੀ।
0: ਲੁਧਿਆਣੇ ਉਸ ਟਾਈਮ ਸਾਈ ਦਾ ਇੱਕ ਟ੍ਰੇਨਿੰਗ ਸੈਂਟਰ ਸੀਗਾ, ਉਸ ਦੇ ਵਿੱਚ ਅੱਛੇ ਟੈਲੈਂਟਡ ਬੱਚੇ ਸਿਲੈਕਟ ਹੁੰਦੇ ਸੀਗੇ। 95 ਦੇ ਵਿੱਚ ਮੈਂ ਜਿਹੜਾ ਉਹ ਲੁਧਿਆਣੇ ਆ ਗਿਆ, ਔਰ 96 ਦੇ ਵਿੱਚ ਮੇਰੇ ਇੱਕ ਲੜਕੇ ਨੇ ਪਹਿਲੇ ਸਾਲ ਮੇਰਾ ਜੋ ਜ਼ਿੰਦਗੀ ਦਾ ਇੰਟਰਨੈਸ਼ਨਲ ਅਤੇ ਕੈਰੀਅਰ ਸ਼ੁਰੂ ਹੋਇਆ
1: ਜੀ,
0: ਤਾਂ ਉਹ ਐਕਚੁਅਲੀ 96 ਤੋਂ ਸ਼ੁਰੂ ਹੋਇਆ।
1: ਤਾਂ
0: ਅਜੇ ਰਾਜ ਲੜਕਾ ਸੀਗਾ, ਉਸਨੇ ਜੂਨੀਅਰ ਏਸ਼ੀਆ 1996 ਵਿੱਚ ਦਿੱਲੀ ਹੋਈ ਸੀ, ਉਹਦੇ ਵਿੱਚ 200 ਮੀਟਰ ਦੇ ਵਿੱਚ ਸਿਲਵਰ ਮੈਡਲ ਲਿਆ, ਔਰ ਇੱਕ 3 ਕਿਲੋਮੀਟਰ ਦੀ ਵਾਕਿੰਗ ਦੇ ਵਿੱਚ ਉਹ ਲੜਕੀ ਨੇ ਬਰੋਂਜ ਮੈਡਲ ਲਿਆ
1: ਜੀ। ਅਜੇ ਰਾਜ ਦੀ ਤੁਸੀਂ ਗੱਲ ਕੀਤੀ, ਇਹ ਦੱਸੋ ਕਿ ਅਜੇ ਰਾਜ ਜਦੋਂ ਤੁਹਾਡੇ ਕੋਲ ਆਏ ਉਦੋਂ ਉਹਨਾਂ 'ਚ ਕਿੱਦਾਂ ਦਾ ਟੈਲੈਂਟ ਸੀ, ਕਿੱਦਾਂ ਦੀਆਂ ਕਮਜ਼ੋਰੀਆਂ ਸੀ ਜਿਨ੍ਹਾਂ ਨੂੰ ਦੂਰ ਕਰਕੇ ਤੁਸੀਂ ਉਹਨੂੰ ਮੈਡਲ ਲੈਣ ਦੇ ਕਾਬਿਲ ਬਣਾਇਆ?
0: ਐਕਚੁਅਲੀ ਲੜਕਾ ਇੰਨਾ ਪੋਟੈਂਸ਼ੀਅਲ ਸੀਗਾ ਕਿ ਜਿਹਦੇ ਵਿੱਚ ਅਗਰ ਮੈਂ ਕਹਿ ਸਕਾਂ ਕਿ ਉਹ ਇੰਟਰਨੈਸ਼ਨਲ ਲੈਵਲ 'ਤੇ ਮੈਡਲ ਜਾਂ ਉਸ ਤੋਂ ਪ੍ਰਾਪਤੀਆਂ ਕਰਨ, ਓਲੰਪਿਕਸ ਦੇ ਵਿੱਚ ਪਾਰਟੀਸਪੇਟ ਕਰਨ ਦੀ ਉਹਦੇ ਵਿੱਚ ਸਾਰੀ ਯੋਗਤਾ ਸੀਗੀ। ਪਰ ਮੈਨੂੰ ਵੀ ਉਸ ਟਾਈਮ ਜਨੂੰਨ ਸੀਗਾ ਕਿ ਮੈਂ ਇੰਨਾ ਡੈਡੀਕੇਟਡ ਸੀਗਾ ਕਿ ਕੁਛ ਕਰਕੇ ਦਿਖਾਉਣ ਦਾ
1: ਜੀ ਜੀ।
0: ਤਾਂ ਉਹ ਲੜਕਾ ਜਿਸਨੇ 1996 ਦੇ ਵਿੱਚ ਸਮਝੋ ਕਿ ਜੂਨੀਅਰ ਏਸ਼ੀਆ 'ਚ ਮੈਡਲ ਲਿਆ, ਤਾਂ 2000 ਵਿੱਚ ਸਿਡਨੀ ਓਲੰਪਿਕ ਸੀ।
1: ਅੱਛਾ।
0: ਉਸਨੇ 2000 ਸਿਡਨੀ ਓਲੰਪਿਕਸ ਦੇ ਵਿੱਚ 4x100 meter ਰੇਅ ਦੇ ਵਿੱਚ ਪਾਰਟੀਸਪੇਟ ਕੀਤਾ
1: ਜੀ।
0: ਔਰ ਅਗਰ ਦੇਖਿਆ ਜਾਏ ਤਾਂ ਸਪ੍ਰਿੰਟ ਦੇ ਵਿੱਚ ਪੰਜਾਬ ਦਾ ਅੱਜ ਤੱਕ ਉਹ ਪਹਿਲਾ ਲੜਕਾ ਵਾ ਜਿਹਨੇ ਓਲੰਪਿਕਸ ਪਾਰਟੀਸਪੇਟ ਕੀਤਾ।
1: ਵਾਹ ਜੀ।
0: ਉਸ ਤੋਂ ਬਾਅਦ ਮੈਂ ਉਸ ਸੈਂਟਰ ਦੇ ਵਿੱਚੋਂ ਮੇਰੀ ਜਿਹੜੀ ਉਹ ਮਤਲਬ ਸ਼ੁਰੂਆਤ ਹੋ ਗਈ। ਤਾਂ 2000 ਅਗਲੀ ਜੋ ਓਲੰਪਿਕ ਸੀ ਉਹ ਈਥਨਸ ਓਲੰਪਿਕ ਸੀ 2004 ਦੇ ਵਿੱਚ।
1: ਅੱਛਾ।
0: ਤਾਂ ਉਹਦੇ ਵਿੱਚ ਮੇਰੇ ਪਾਸ ਇੱਕ ਲੜਕਾ ਸੀ ਅਮਰਤਪਾਲ
1: ਜੀ,
0: ਉਸਨੇ ਲੌਂਗ ਜੰਪ ਦੇ ਵਿੱਚ 32 ਸਾਲ ਪੁਰਾਣਾ ਰਿਕਾਰਡ 1972 ਦੇ ਵਿੱਚ ਟੀ ਸੀ ਜਹਾਨਨ ਜਿਹੜੇ ਸੀ ਉਹਨਾਂ ਨੇ ਏਸ਼ੀਅਨ ਗੇਮ 'ਚੋਂ ਗੋਲਡ ਲਿਆ ਸੀ
1: ਜੀ
0: 8-0-7 ਨਾਲ
1: ਜੀ।
0: ਤਾਂ ਇਸ ਲੜਕੇ ਨੇ ਨਿਊ ਨੈਸ਼ਨਲ ਰਿਕਾਰਡ ਰੱਖ ਕੇ ਓਲੰਪਿਕਸ ਲਈ ਕੁਆਲੀਫਾਈ ਕੀਤਾ।
1: ਵਾਹ ਜੀ। ਸੋ ਤੁਸੀਂ ਆਪ ਦੌੜਦੇ ਸੀ, ਅਥਲੀਟ ਸੀਗੇ, ਦੌੜਾਕ ਸੀ, ਪਰ ਜਿਹੜੀ ਤੁਹਾਡੀ ਕੋਚਿੰਗ ਹੈ ਐਸ ਐਸ ਪੰਨੂ ਜੀ ਉਹ ਜੰਪਿੰਗ ਦੀ ਹੈ, ਲੌਂਗ ਜੰਪ ਨੂੰ ਤੁਸੀਂ ਕੋਚ ਕਰਦੇ ਰਹੇ ਹੋ, ਇਹਦਾ ਕੀ ਤੁਸੀਂ ਕਾਰਨ ਸਮਝਦੇ ਹੋ? ਲੌਂਗ ਜੰਪ ਦੇ ਵੱਲ ਖਾਸ ਤੁਹਾਡਾ ਪਿਆਰ ਸੀ, ਖਿੱਚ ਸੀ, ਜਿਸ ਕਰਕੇ ਤੁਸੀਂ ਜ਼ਿਆਦਾਤਰ ਇਸ ਫੀਲਡ 'ਚ ਹੀ ਕੋਚਿੰਗ ਦਿੱਤੀ?
0: ਐਕਚੁਅਲੀ ਜੇ ਅਗਰ ਦੇਖਿਆ ਜਾਏ ਤਾਂ ਮੈਂ ਤਾਂ ਬੇਸਿਕਲੀ ਸਪ੍ਰਿੰਟਰ ਸੀਗਾ
1: ਜੀ ਜੀ,
0: ਕੋਈ ਕੁਆਟਰ ਮਾਈਲ ਦਾ ਮੈਂ 400 ਮੀਟਰ ਦਾ ਦੌੜਾਕ ਰਿਹਾ ਸੀ ਖੁਦ। ਉਸਦਾ ਕਾਰਨ ਵੀ ਇਹੀ ਰਿਹਾ ਕਿ ਮੈਂ ਸਪ੍ਰਿੰਟ ਦੇ ਵਿੱਚੋਂ ਪਹਿਲਾਂ ਲੜਕੇ ਮੇਰੇ ਪਾਸ ਸਪ੍ਰਿੰਟਰ ਹੀ ਬਣੇ
1: ਜੀ।
0: ਹੋਰ ਵੀ ਕਈ ਲੜਕੇ ਸੀ ਜਿਨ੍ਹਾਂ ਨੇ ਨੈਸ਼ਨਲ ਦੇ ਵਿੱਚੋਂ ਸਪ੍ਰਿੰਟਸ ਦੇ 100 ਮੀਟਰ ਦੇ ਵਿੱਚੋਂ 200 ਮੀਟਰ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਮੈਡਲ ਲਏ, ਪਰ ਜਦੋਂ ਇਸ ਲੜਕੇ ਨੇ ਲੌਂਗ ਜੰਪ ਦੇ ਵਿੱਚੋਂ ਨੈਸ਼ਨਲ ਰਿਕਾਰਡ ਤੋੜਿਆ ਤਾਂ ਮੈਨੂੰ ਐਜ ਏ ਨੈਸ਼ਨਲ ਕੋਚ ਆਫ ਜੰਪਸ ਜਿਹੜਾ ਐਨ ਐਸ ਪਟਿਆਲਾ ਬੁਲਾ ਲਿਆ ਗਿਆ।
1: ਅੱਛਾ।
0: ਕੈਂਪ ਲਗਾਉਣ ਵਾਸਤੇ।
1: ਅੱਛਾ।
0: ਉੱਥੇ ਹੁਣ ਸਾਰੇ ਇੰਡੀਆ ਦੇ ਬੱਚੇ ਸੀ ਕੈਂਪ ਦੇ ਵਿੱਚ ਲੌਂਗ ਜੰਪ ਟ੍ਰਿਪਲ ਜੰਪ ਦੇ
1: ਜੀ।
0: ਤਾਂ ਉਸ ਟਾਈਮ ਉਸ ਕੈਂਪ ਦੇ ਵਿੱਚ ਮੇਰੇ ਨਾਲ ਇੱਕ ਰਸ਼ੀਨ ਕੋਚ ਸੀਗੇ ਅਟੈਚ।
1: ਅੱਛਾ ਜੀ।
0: 2006 ਦੇ ਵਿੱਚ ਦੋਹਾ ਏਸ਼ੀਅਨ ਗੇਮਾਂ ਸੀਗੀਆਂ, ਤਾਂ ਮੈਂ 2005 ਦੇ ਵਿੱਚ ਉਸ ਕੈਂਪ ਨੂੰ 2004 ਦੇ ਵਿੱਚ ਐਕਚੁਅਲੀ ਤਾਂ ਮੈਂ ਨੈਸ਼ਨਲ ਕੈਂਪ ਦੇ ਵਿੱਚੋਂ ਚਲੇ ਗਿਆ ਸੀਗਾ, ਤਾਂ ਮੈਨੂੰ ਉਹਨਾਂ ਦੇ ਪਾਸੋਂ ਕਾਫੀ ਸਿੱਖਣ ਦਾ ਮੌਕਾ ਮਿਲਿਆ।
1: ਅੱਛਾ।
0: ਐਕਚੁਅਲੀ ਜੰਪਸ ਦੇ ਬਾਰੇ ਬੇਸ਼ੱਕ ਮੇਰੇ ਲੜਕੇ ਨੇ ਨੈਸ਼ਨਲ ਰਿਕਾਰਡ ਤੋੜਿਆ ਸੀਗਾ ਜਾਂ ਬਹੁਤ ਅੱਛੀ ਉਪਲਬਧੀ ਲਈ ਸੀ, ਪਰ ਐਕਚੁਅਲੀ ਜੰਪ ਦੀਆਂ ਜਿਹੜੀਆਂ ਖਾਸ ਡੰਗਿਆਈਆਂ ਤਕਨੀਕਾਂ ਸੀ ਉਹ ਜਾ ਕੇ ਮੈਨੂੰ ਨੈਸ਼ਨਲ ਕੈਂਪ ਦੇ ਵਿੱਚ ਬਹੁਤ ਜ਼ਿਆਦਾ ਸਿੱਖਣ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਕਾਫੀ ਸਮਾਂ ਮੈਂ 2006 ਤੱਕ ਉਸ ਕੋਚ ਸਾਹਿਬ ਦੇ ਨਾਲ ਰਿਹਾ, ਤਾਂ 2007 ਦੇ ਵਿੱਚ ਉਹ 2006 ਦੇ ਵਿੱਚ ਉਹ ਕੋਚ ਜਿਹੜੇ ਸੀਗੇ ਰਸ਼ੀਅਨ ਕੋਚ ਉਹਨਾਂ ਦਾ ਜਿਹੜਾ ਟਾਰਗੇਟ ਸੀਗਾ ਉਹਨਾਂ ਦਾ ਜੋ
1: ਸਾਈਨ
0: ਕੰਟਰੈਕਟ ਸੀ ਉਹ ਟੁੱਟ ਗਿਆ
1: ਜੀ।
0: ਤਾਂ 2007 ਦੇ ਵਿੱਚ ਉਹ ਇੰਡੀਆ ਦੀ ਸਾਰੀ ਟੀਮ ਜਿਹੜੀ ਸੀ ਉਹ ਮੇਰੇ ਮੈਨੂੰ ਖੁਦ ਇਕੱਲੇ ਨੂੰ ਦੇਖਣੀ ਪਈ
1: ਜੀ ਜੀ।
0: ਤਾਂ ਮੈਂ ਕਾਫੀ ਚੀਜ਼ਾਂ ਜਿਹੜੀਆਂ ਸੀ ਉਸ ਲੈਵਲ 'ਤੇ, ਦੂਸਰਾ ਮੈਨੂੰ ਬਹੁਤ ਇੰਟਰਸਟ ਸੀ ਤਾਂ ਮੈਂ ਹਮੇਸ਼ਾ ਬਹੁਤ ਸਾਰਾ ਸਮਾਂ ਜਿਹੜਾ ਲਾਇਬ੍ਰੇਰੀ, ਕਿਉਂਕਿ ਐਨ ਐਸ ਪਟਿਆਲੇ ਦੇ ਵਿੱਚ ਲਿਟਰੇਚਰ ਦੀ ਇੱਕ ਬਹੁਤ ਵੱਡੀ ਲਾਇਬ੍ਰੇਰੀ ਆ
1: ਜੀ ਜੀ,
0: ਤਾਂ ਮੈਂ ਉਸ ਲਾਇਬ੍ਰੇਰੀ ਦੇ ਵਿੱਚ ਜਾ ਕੇ ਕਾਫੀ ਜਿਹੜਾ ਉਹ ਨੌਲੇਜ ਲੈਣਾ, ਪੜ੍ਹਨਾ,

0: ਜੰਪਸ ਬਾਰੇ ਤਾਂ ਕਾਫੀ ਗਿਆਨ ਲੈ ਲਿਆ। ਤਾਂ 2007 ਦੇ ਵਿੱਚ ਉਹੀ ਗੱਲ ਹੋਈ ਕਿ 2007 ਦੇ ਵਿੱਚ ਮੇਰੇ ਲੜਕੇ ਨੇ ਰਣਜੀਤ ਮਹੇਸ਼ਰੀ ਸੀ ਇੱਕ ਕੈਂਪ ਦੇ ਵਿੱਚ, ਉਸ ਲੜਕੇ ਨੇ ਓਲੰਪਿਕਸ ਬੀਜਿੰਗ ਓਲੰਪਿਕਸ ਲਈ ਕੁਆਲੀਫਾਈ ਕਰ ਦਿੱਤਾ ਔਰ 36 ਸਾਲ ਪੁਰਾਣਾ ਰਿਕਾਰਡ ਸੀਗਾ 17:04 ਦੇ ਨਾਲ ਟ੍ਰਿਪਲ ਜੈਮ ਦੇ ਵਿੱਚ ਨਿਊ ਨੈਸ਼ਨਲ ਰਿਕਾਰਡ ਰੱਖਿਆ ਔਰ ਬਿਕੇਮ ਦਾ ਫਸਟ ਇੰਡੀਅਨ ਹੂ ਕਰਾਸ ਦਾ 17-meter ਬੈਰੀਅਰ।
1: ਵਾਹ ਜੀ ਕਿਆ ਬਾਤ। SS ਮਨੂ ਜੀ, ਲੌਂਗ ਜੰਪ ਦੀ ਕੋਚਿੰਗ ਦੇਣ ਲੱਗਿਆਂ ਤੁਸੀਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਦੇ ਸੀ, ਜਿਹੜਾ ਕੋਈ ਐਥਲੀਟ 'ਚ ਦੇਖਣਾ ਕਿ ਇਹਦੇ 'ਚ ਪੋਟੈਂਸ਼ੀਅਲ ਹੈ ਲੌਂਗ ਜੰਪ ਦਾ ਜਾਂ ਉਹਦੀ ਕਮਜ਼ੋਰੀ ਨੂੰ ਭਾਂਪ ਲੈਣਾ, ਕਿਸ ਤਰੀਕੇ ਦੇ ਨਾਲ ਓਬਜ਼ਰਵ ਕਰਦੇ ਸੀ ਜੀ ਤੁਸੀਂ?
0: ਦੇਖੋ ਬੇਸਿਕਲੀ ਅਗਰ ਜੇਕਰ ਅਸੀਂ ਦੇਖੀਏ ਤਾਂ ਲੌਂਗ ਜੰਪ ਟ੍ਰਿਪਲ ਜੰਪ ਦੇ ਵਿੱਚ ਸਭ ਤੋਂ ਬੇਸਿਕ ਕੁਆਲਿਟੀ ਚੀਜ਼ ਅਗਰ ਦੇਖੀ ਜਾਏ ਤਾਂ ਉਹ ਹੈ ਉਹਦੀ ਅਪਰੋਚ ਵੈਲੋਸਿਟੀ
1: ਜੀ।
0: ਉਸਦੇ ਪਾਸ ਬੇਸਿਕ ਸਪੀਡ ਜਿਹੜੀ ਹੈ ਬਹੁਤ ਅੱਛੀ ਹੋਣੀ ਚਾਹੀਦੀ ਹੈ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਇੱਕ ਸਪ੍ਰਿੰਟਰ ਦੇ ਪਾਸ ਕਈ ਵਾਰੀ ਇਹ ਹੁੰਦਾ ਕਿ ਜਿਵੇਂ ਮੰਨ ਲਓ ਕੋਈ ਸਪ੍ਰਿੰਟਰ ਹੈ ਤਾਂ ਉਹਦੇ ਪਾਸ ਸਪੀਡ ਤਾਂ ਬਹੁਤ ਜ਼ਿਆਦਾ ਹੁੰਦੀ ਹੈ
1: ਜੀ,
0: ਪਰ ਉਹ ਅੱਛਾ ਜੰਪਰ ਨਹੀਂ ਬਣ ਸਕਦਾ। ਇਹਦੇ ਵਿੱਚ ਥੋੜ੍ਹਾ ਜਿਹਾ ਵੇਰੀਏਸ਼ਨ ਹੈ ਕਿ ਤੁਸੀਂ ਹੋਰੀਜੈਂਟਲ ਸਪੀਡ ਨੂੰ, ਹੋਰੀਜੈਂਟਲ ਲਾਸਟਿੰਗ ਨੂੰ ਕਨਵਰਟ ਕਿਸ ਪਰਸੈਂਟੇਜ 'ਤੇ, ਕਿਸ ਲੈਵਲ 'ਤੇ ਤੁਸੀਂ ਉਹਨੂੰ ਕਨਵਰਸ਼ਨ ਕਰ ਸਕਦੇ ਹੋ ਵਰਟੀਕਲ ਸਾਈਡ ਨੂੰ
1: ਜੀ ਜੀ।
0: ਤਾਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਉਹਦੇ ਵਿੱਚ ਅਪਰੋਚ ਵਲਾਸਟੀ ਜਿਹੜੀ ਹੈ, ਬੇਸਿਕ ਸਪੀਡ ਜਿਹੜੀ ਹੈ ਬਹੁਤ ਅੱਛੀ ਹੋਣੀ ਚਾਹੀਦੀ ਹੈ
1: ਜੀ।
0: ਦੂਸਰਾ ਹੈ ਕਿ ਉਹਦੇ ਵਿੱਚ ਜੰਪਿੰਗ ਐਬਿਲਿਟੀ ਹੈ, ਐਕਸਪਲੋਸਿਵ ਸਟਰੈਂਥ ਜਿਹੜੀ ਹੈ ਉਹ ਬਹੁਤ ਅੱਛੀ ਹੋਣੀ ਚਾਹੀਦੀ ਹੈ। ਫਿਰ ਉਹਦੀ ਲੈਗ ਲੈਂਥ ਵਗੈਰਾ ਬਹੁਤ ਅੱਛੀ ਹੋਣੀ ਚਾਹੀਦੀ ਹੈ, ਬੋਡੀ ਟਾਲ ਹੋਣੀ ਚਾਹੀਦੀ ਹੈ। ਤਾਂ ਇਹ ਜਿਹੜੇ ਮੇਨ ਫੈਕਟਰ ਆ ਜੰਪਰ ਵਾਸਤੇ ਇਹ ਬਹੁਤ ਜ਼ਰੂਰੀ ਨੇ। ਅਗਰ ਜੇਕਰ ਕਈ ਵਾਰੀ ਇਹ ਹੁੰਦਾ ਕਿ ਉਹਦੇ ਪਾਸ ਸਪੀਡ ਤਾਂ ਹੈ, ਬੇਸਿਕ ਸਪੀਡ ਤਾਂ ਬਹੁਤ ਹੈ, ਪਰ ਉਹ ਐਕਚੁਲੀ ਅਪਰੋਚ ਨਾਲ ਅਤੇ ਉਸ ਨੂੰ ਕਨਵਰਸ਼ਨ ਨਹੀਂ ਕਰ ਪਾਉਂਦਾ
1: ਜੀ ਜੀ,
0: ਤਾਂ ਅਸੀਂ ਆਸ ਨਹੀਂ ਕਰ ਸਕਦੇ ਕਿ ਉਹ ਇੱਕ ਅੱਛਾ ਜਿਹੜਾ ਉਹ ਜੰਪਰ ਬਣ ਪਾਏਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਬੱਚੇ ਦੇ ਵਿੱਚ ਡਿਵੈਲਪ ਵੀ ਕੀਤੀਆਂ ਜਾਂਦੀਆਂ ਨੇ ਥਰੂ ਟ੍ਰੇਨਿੰਗ ਔਰ ਬੇਸਿਕ ਦੇ ਵਿੱਚ ਉਹਦੇ ਚੀਜ਼ ਇਹ ਸਾਰੀਆਂ ਜਦੋਂ ਉਹਦੀ ਸਿਲੈਕਸ਼ਨ ਕਰਨੀ ਆ ਜੂਨੀਅਰ ਲੈਵਲ 'ਤੇ ਉਹ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਨੇ
1: ਜੀ। ਅੱਛਾ SS ਪੰਨੂ ਜੀ, ਇਹ ਦੱਸੋ ਕਿ ਦਰੋਣਾਚਾਰੀ ਅਵਾਰਡ ਮਿਲਣ ਦਾ ਸਬੱਬ ਕਿੱਦਾਂ ਬਣਿਆ ਜੀ ਤੁਹਾਡਾ?
0: ਐਕਚੁਅਲੀ ਅਗਰ ਦੇਖਿਆ ਜਾਏ ਤਾਂ ਮੈਂ ਜ਼ਿੰਦਗੀ 'ਚ ਕਦੀ ਸੋਚਿਆ ਵੀ ਨਹੀਂ ਸੀਗਾ
1: ਅੱਛਾ
0: ਕਿ ਮੈਨੂੰ ਦਰੋਣਾਚਾਰੀ ਅਵਾਰਡ ਮਿਲੇਗਾ, ਜਾਂ ਮੈਨੂੰ ਦਰੋਣਾਚਾਰੀ ਅਵਾਰਡ ਦੀ ਭੁੱਖ ਸੀ, ਬੜੀ ਪਿਆਸ ਸੀਗੀ
1: ਜੀ
0: ਮੈਨੂੰ। ਕਈ ਵਾਰੀ ਮੇਰੇ ਸੀਨੀਅਰ ਕੋਚ ਵੀ ਕਹਿ ਦਿੰਦੇ ਸੀ ਕਿ ਤੂੰ ਜ਼ਿਆਦਾ ਨਰਮੀ 'ਚ ਰਿਹਾ ਕਰ, ਆਪਾਂ ਦਰੋਣਾਚਾਰੀ ਅਵਾਰਡ ਵੀ ਲੈਣਾ। ਪਰ ਮੈਨੂੰ ਨਹੀਂ ਸੀ ਕਦੀ ਇਹ ਫੀਲ ਹੁੰਦਾ ਕਿ, ਕਿਉਂਕਿ ਮੈਂ ਆਪਣੇ ਕੰਮ ਦੇ ਪ੍ਰਤੀ ਵਫਾਦਾਰ ਸੀ, ਪਰ ਮੈਂ ਕਿਸੇ ਦਾ ਉੱਪਰੋਂ ਭਾਰ ਨਹੀਂ ਸੀ ਚੱਲ ਸਕਦਾ
1: ਜੀ,
0: ਕਿਸੇ ਦੀ ਆਵਾਜ਼ ਨਹੀਂ ਸੀ ਗੱਲ ਸੁਣ ਸਕਦਾ
1: ਜੀ।
0: ਆਪ ਨੌਕਰੀ ਕਰਦਿਆਂ ਤੁਹਾਨੂੰ ਪਤਾ ਕਿ ਸਰਵਿਸ ਕਰਦਿਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਪੈਂਦੀਆਂ ਨੇ
1: ਜੀ ਜੀ
0: ਬਾਰੇ ਕਿਸੇ, ਪਰ ਮੈਨੂੰ ਇਹ ਸਿਆਰਤ ਕਿ ਮੈਂ ਜਦ ਗਲਤ ਨਹੀਂ ਤਾਂ ਮੈਨੂੰ ਕੋਈ ਕਿਉਂ ਕਹੇ।
1: ਬਿਲਕੁਲ,
0: ਤਾਂ ਮੈਂ ਆਪਣੇ ਰਸਤੇ 'ਤੇ ਠੀਕ ਚੱਲ ਰਿਹਾ ਤਾਂ ਫਿਰ ਮੈਨੂੰ ਕਿਸੇ ਦੀ ਚਮਚਾਗਿਰੀ ਕਰਨ ਦੀ ਵੀ ਲੋੜ ਨਹੀਂ
1: ਜੀ ਜੀ।
0: ਕਿਉਂਕਿ ਮੈਂ ਐਕਚੁਅਲੀ ਦਰੋਣਾਚਾਰੀ ਅਵਾਰਡ ਮੈਨੂੰ, ਮੈਂ ਕਿਹਾ ਮੈਨੂੰ ਉਦੋਂ ਹੀ ਮਿਲ ਜਾਂਦਾ ਜਦੋਂ ਮੇਰਾ ਲੜਕਾ ਏਸ਼ੀਆ ਦੇ ਵਿੱਚ ਉਸ ਪੋਡੀਅਮ 'ਤੇ ਝੰਡਾ ਇੰਡੀਆ ਦਾ ਉੱਪਰ ਨੂੰ ਤਾਨ ਚੜ੍ਹਦਾ, ਤਾਂ ਮੈਨੂੰ ਉਸ ਟਾਈਮ ਬਹੁਤ ਦਰੋਣਾਚਾਰੀਆ ਮਿਲ ਜਾਂਦਾ
1: ਜੀ।
0: ਇਸ ਤੋਂ ਬਾਅਦ ਖੁਸ਼ੀ ਨਹੀਂ ਮਿਲਦੀ, ਦਰੋਣਾਚਾਰੀ ਵੀ ਇੱਕ ਖੁਸ਼ੀ ਆ। ਅਗਰ ਮੈਨੂੰ ਮਾਨਸਿਕ ਖੁਸ਼ੀ ਮੈਨੂੰ ਮਿਲ ਰਹੀ ਹੈ ਤਾਂ ਜਿਸ ਨੂੰ ਸਾਰਾ ਸੰਸਾਰ ਦੇਖ ਰਿਹਾ, ਤਾਂ ਉਸ ਟਾਈਮ ਜੋ ਮੇਰਾ ਨਾਮ ਹੋ ਰਿਹਾ ਤਾਂ ਮੇਰੇ ਖਿਡਾਰੀ ਦਾ ਨਾਮ ਹੋ ਰਿਹਾ, ਤੇ ਇਸ ਤੋਂ ਵਧੀਆ ਦਰੋਣਾਚਾਰੀ ਅਵਾਰਡ ਕੀ ਹੋਏਗਾ।
1: ਬਿਲਕੁਲ,
0: ਤਾਂ ਮੈਂ ਕਦੀ ਦਰੋਣਾਚਾਰੀ ਅਵਾਰਡ ਅਪਲਾਈ ਵੀ ਨਹੀਂ ਸੀ ਕੀਤਾ ਐਕਚੁਅਲੀ
1: ਜੀ। ਅੱਛਾ,
0: ਇਹ ਤਾਂ ਇੱਕ ਬੜੀ ਸਮਝੋ ਕਿ ਇਹਦੇ ਪਿੱਛੇ ਇੱਕ ਅਚਨਚੇਤ ਸਟੋਰੀ ਹੈ ਕਿ ਜਦ 2018 ਦੀ ਇੰਡੋਨੇਸ਼ੀਆ ਗੇਮਸ ਜਕਾਰਤਾ ਏਸ਼ੀਅਨ ਗੇਮਾਂ ਹੋਣੀਆਂ ਸੀ।
1: ਅੱਛਾ ਜੀ।
0: ਤਾਂ ਸਪੋਰਟਸ ਮਿਨਿਸਟਰ ਨੇ ਉੱਥੇ ਅਨਾਊਂਸ ਕੀਤਾ ਕਿ ਜਿਹੜਾ ਇਹ ਫੰਕਸ਼ਨ ਆ ਦਰੋਣਾਚਾਰੀ ਅਰਜਨ ਅਵਾਰਡ ਦਾ ਫੰਕਸ਼ਨ ਆ, ਇਹ ਲੇਟ ਕਰ ਦਿੱਤਾ ਜਾਵੇ ਕਿਉਂਕਿ ਮੇਜਰ ਧਿਆਨ ਚੰਦ ਜੀ ਦੇ ਜਨਮਦਿਨ 'ਤੇ ਜਿਹੜਾ ਅਵਾਰਡ ਮਿਲਦੇ ਨੇ।
1: ਅੱਛਾ।
0: ਤਾਂ ਏਸ਼ੀਅਨ ਗੇਮਾਂ ਦੇ ਕੰਡਕਟ ਹੋਣ ਤੋਂ ਬਾਅਦ ਫਿਰ ਦੁਬਾਰਾ ਅਸੀਂ ਇਹਨੂੰ ਕਰਾਂਗੇ
1: ਜੀ।
0: ਤਾਂ ਉਸ ਦੇ ਵਿੱਚ ਮੇਰੇ ਇਸ ਲੜਕੇ ਰੁਪਿੰਦਰ ਨੇ ਏਸ਼ੀਅਨ ਗੇਮਾਂ ਦੇ ਵਿੱਚੋਂ ਗੋਲਡ ਲੈ ਲਿਆ।
1: ਅੱਛਾ।
0: ਅਚਨਚੇਤ, ਕਿਉਂਕਿ ਮੈਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਵਿੱਚ ਸਰਵਿਸ ਕਰਦਾ ਸੀ ਔਰ ਮੈਂ ਰਿਟਾਇਰ ਹੋ ਚੁੱਕਾ ਸੀਗਾ 2015 'ਚ।
1: ਅੱਛਾ।
0: ਤਾਂ ਉੱਥੇ ਕਿਤੇ ਡਾਇਰੈਕਟਰ ਜਨਰਲ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਮੀਟਿੰਗ ਹੋਈ ਔਰ ਉਹਨਾਂ ਨੇ ਉੱਥੇ ਕਿਤੇ ਅਨਾਊਂਸ ਕੀਤਾ ਕਿ ਕੋਈ ਇਹੋ ਜਿਹਾ ਸਾਡਾ ਕੋਚ ਹੈ ਕਿ ਜਿਸ ਨੂੰ ਦਰੋਣਾਚਾਰੀਆ ਨਾਮ ਮਿਲਿਆ ਹੋਵੇ, ਪਰ ਉਹਦੀਆਂ ਸਫਲਤਾਵਾਂ ਜੇ ਉਹਦੇ ਅਚੀਵਮੈਂਟ ਬਹੁਤ ਅੱਛੀਆਂ ਹੋਣ। ਤਾਂ ਉਸੇ ਸਾਲ ਹੀ ਮੇਰਾ ਜਿਹੜਾ ਉਹ ਏਸ਼ੀਅਨ ਗੇਮ 'ਚੋਂ ਇਸ ਲੜਕੇ ਨੇ ਗੋਲਡ ਮੈਡਲ ਲਿਆ ਸੀਗਾ। ਤਾਂ 2014 ਦੇ ਵਿੱਚ ਇਸ ਲੜਕੇ ਨੇ, ਸੇਮ ਰੁਪਿੰਦਰ ਨੇ, 2014

0: ਜੀ ਗਲਾਸਗੋ ਕਾਮਨਵੈਲਥ ਗੇਮਾਂ ਦੇ ਵਿੱਚੋਂ ਵੀ ਬਰੋਂਜ ਮੈਡਲ ਲਿਆ ਸੀ।
1: ਅੱਛਾ,
0: ਐਕਚੁਅਲੀ ਮੇਰੀ ਇੰਟਰਟੇਨਮੈਂਟ ਤਾਂ ਪਹਿਲੇ ਸੀ 2014 ਦੇ ਵਿੱਚ ਵੀ ਸੀਗੀ।
1: ਅੱਛਾ,
0: ਪਰ ਮੈਨੂੰ ਮਿਲਿਆ ਨਹੀਂ
1: ਜੀ।
0: ਤਾਂ ਮੈਨੂੰ ਕਾਲ ਆਈ ਕਿ ਇਸ ਤਰ੍ਹਾਂ ਕਰ ਕਿ ਤੂੰ ਆਪਣਾ ਨਾ ਪਰਫਾਰਮੈਂਸ ਰਿਪੋਰਟ ਫਟਾਫਟ ਸਾਨੂੰ ਨਾ ਮੇਲ ਕਰ, ਉਹਨੇ ਕਿਹਾ ਉਹਦੀ ਪਰਫਾਰਮੈਂਸ ਮੰਗਾਓ।
1: ਅੱਛਾ ਜੀ।
0: ਤਾਂ ਮੈਂ ਸਗੋਂ ਉਹਨਾਂ ਨੂੰ ਕਿਹਾ ਕਿ ਭਾਈ ਮੈਂ ਤਾਂ ਰਿਟਾਇਰ ਹੋ ਗਿਆ, ਹੁਣ ਮੇਰੀ ਪਰਫਾਰਮੈਂਸ ਰਿਪੋਰਟ ਤੋਂ ਆਹ ਕੀ ਕਰਨੀ ਆ।
1: ਅੱਛਾ,
0: ਮੈਂ ਤਾਂ ਮਹਿਕਮੇ 'ਚ ਨਹੀਂ ਹੈਗਾ
1: ਜੀ।
0: ਤਾਂ ਕਹਿੰਦੇ ਨਹੀਂ ਤੂੰ ਭੇਜ ਚਾਹੀਦੇ ਆ, ਤਾਂ ਮੈਂ ਭੇਜੀ। ਤੋ ਉਹਨਾਂ ਨੇ ਕੱਢ ਕੇ ਪ੍ਰਿੰਟ 'ਤੇ ਮੈਡਮ ਦੇ ਅੱਗੇ ਰੱਖਤਾ। ਤਾਂ ਜਦ ਉਹਨਾਂ ਨੇ ਮੇਰੀ ਅਚੀਵਮੈਂਟ ਦੇਖੀ ਤਦ ਉਹਨਾਂ ਨੇ ਕਿਹਾ ਕਿ ਇਸ ਨੂੰ ਤਾਂ ਭਾਈ 2014 ਦੇ ਵਿੱਚ ਹੀ ਮਿਲ ਜਾਣਾ ਚਾਹੀਦਾ ਸੀ, ਇਹਨੂੰ ਕਿਉਂ ਨਹੀਂ ਮਿਲਿਆ ਅੱਜ ਤੱਕ
1: ਜੀ।
0: ਉਹਨਾਂ ਨੇ ਕਿਹਾ ਕਿ ਇਸ ਦਾ ਨਾਮ ਰਿਕਮੈਂਡ ਕਰਕੇ ਤੁਸੀਂ ਉਹ ਕਮੇਟੀ ਨੂੰ ਭੇਜੋ ਔਰ ਇਸ ਨੂੰ ਮਿਲਣਾ ਚਾਹੀਦਾ। ਮੇਰਾ ਨਾਮ ਜਿਹੜਾ ਵਾ ਉਹ ਰਿਕਮੈਂਡ ਕਰਕੇ ਉਹ ਮਤਲਬ ਕਮੇਟੀ ਨੂੰ ਭੇਜ ਦਿੱਤਾ। ਉਸ ਤੋਂ ਬਾਅਦ ਮੈਨੂੰ ਆ ਰਿਹਾ ਕਿ ਪੰਨੂ ਤੂੰ ਅਪਲਾਈ ਤਾਂ ਕਰ ਦੇ
1: ਜੀ।
0: ਮੈਂ ਤਾਂ ਅਪਲਾਈ ਵੀ ਨਹੀਂ ਸੀ ਕੀਤਾ।
1: ਅੱਛਾ,
0: ਔਰ ਚਲੋ ਮੈਂ ਅਪਲਾਈ ਕੀਤਾ, ਅਪਲਾਈ ਕਰਕੇ ਮੈਂ ਉਹਨਾਂ ਨੂੰ ਮੇਲ ਕਰ ਦਿੱਤੀ। ਤਾਂ ਅਗਲੇ ਦਿਨ ਪੇਪਰ 'ਚ ਆ ਗਿਆ ਕਿ ਸਾਈ ਰਿਕਮੈਂਡਡ ਦਾ ਨੇਮ ਫਾਰ ਦਰੋਣਾਚਾਰੀਆ ਟੂ ਦਾ ਕਮੇਟੀ। ਔਰ ਕਮੇਟੀ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਦੋਂ ਇਹਨਾਂ ਦੀ ਪੜਚੋਲ ਹੁੰਦੀ ਹੈ ਤਾਂ ਇੱਕ ਸਿਲੈਕਸ਼ਨ ਕਮੇਟੀ ਬੈਠਦੀ ਹੈ ਅਰਜਨ ਅਵਾਰਡ ਦਰੋਣਾਚਾਰੀਆ ਬੈਠਣ ਵਾਸਤੇ। ਤਾਂ ਉਸ ਕਮੇਟੀ ਦੇ ਵਿੱਚ ਮੇਰਾ ਨਾਮ ਜਿਹੜਾ ਵਾ ਉਹ ਰਿਕਮੈਂਡ ਹੋ ਗਿਆ
1: ਜੀ।
0: ਈਵਨ ਮੇਰੇ ਉਸ ਟਾਈਮ ਅਗਰ ਦੇਖਿਆ ਜਾਏ ਤਾਂ ਪੀ ਟੀ ਊਸ਼ਾ ਜੀ ਔਰ ਸੰਜੇ ਗਰਨਾਇਕ ਸੀ, ਇੱਕ ਹੋਰ ਸਾਡੇ ਨਾਲ ਕੋਚ ਸੀ, ਉਹਨਾਂ ਦੋਵਾਂ ਦਾ ਨਾਮ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ ਵੱਲੋਂ ਰਿਕਮੈਂਡ ਹੋ ਕੇ ਜਾ ਚੁੱਕਾ ਸੀਗਾ।
1: ਅੱਛਾ,
0: ਮੇਰਾ ਨਹੀਂ ਸੀਗਾ, ਮੇਰਾ ਸਾਈ ਨਹੀਂ ਕੀਤਾ ਸੀਗਾ।
1: ਅੱਛਾ,
0: ਅਗਰ ਦੇਖਿਆ ਜਾਏ ਤਾਂ ਪੀ ਟੀ ਊਸ਼ਾ ਬਹੁਤ ਇੱਕ ਨਾਮ ਸੀਗਾ
1: ਜੀ ਜੀ
0: ਸਪੋਰਟਸ ਦੇ ਵਿੱਚ। ਪਰ ਫਿਰ ਵੀ ਜਿਹੜਾ ਉਸ ਕਮੇਟੀ ਨੇ ਜਿਹੜਾ ਵਾ, ਕਿਉਂਕਿ ਮੇਰੀ ਜਿਹੜੀ ਅਚੀਵਮੈਂਟ ਸੀ ਐਜ ਏ ਕੋਚ ਉਹ ਪੀ ਟੀ ਊਸ਼ਾ ਜੀ ਨੂੰ ਜ਼ਿਆਦਾ ਸੀਗੀ। ਬੇਸ਼ੱਕ ਉਹ ਇੱਕ ਬਹੁਤ ਅੱਛੇ ਸਪੋਰਟਸਮੈਨ ਸੀਗੇ
1: ਜੀ,
0: ਪਰ ਐਜ ਕੋਚਿੰਗ ਫੈਕਟਰ ਦੇ ਵਿੱਚੋਂ ਲਾਈਨ ਦੇ ਵਿੱਚੋਂ ਮੇਰੀ ਜ਼ਿਆਦਾ ਅਚੀਵਮੈਂਟ ਸੀ। ਤਾਂ ਮੇਰਾ ਨਾਂ ਜਿਹੜਾ ਉਹ ਕਮੇਟੀ ਨੇ ਰਿਕਮੈਂਡ ਕਰਤਾ ਔਰ ਸਪੋਰਟਸ ਮਿਨਿਸਟਰ ਨੂੰ ਮੇਰਾ ਨਾਂ ਰਿਕਮੈਂਡ ਕਰਕੇ ਭੇਜਤਾ। ਅਤੇ ਉਸ ਤੋਂ ਨੈਕਸਟ ਡੇ ਪੇਪਰ ਦੇ ਵਿੱਚ ਆ ਕੇ ਯੂ ਆਰ ਸਿਲੈਕਟਡ ਫਾਰ ਦਰੋਣਾਚਾਰੀਆ ਅਵਾਰਡ।
1: ਵਾਹ ਜੀ ਵਾਹ। ਐਸ ਐਸ ਪੰਨੂ ਜੀ, 10-11 ਸਾਲ ਤੁਹਾਨੂੰ ਰਿਟਾਇਰ ਹੋ ਗਏ ਨੇ, ਪਰ ਜਿਹੜਾ ਇੱਕ ਸਪੋਰਟਸਮੈਨ ਹੁੰਦਾ ਨਾ ਉਹ ਮਾਨਸਿਕ ਤੌਰ 'ਤੇ ਕਦੇ ਵੀ ਰਿਟਾਇਰ ਨਹੀਂ ਹੁੰਦਾ। ਸੋ ਰਿਟਾਇਰਮੈਂਟ ਤੋਂ ਬਾਅਦ ਤੁਹਾਡਾ ਰੁਝੇਵਾਂ ਉਸੇ ਤਰ੍ਹਾਂ ਦਾ ਰਿਹਾ ਕਿ ਹੁਣ ਤੁਸੀਂ ਬਿਲਕੁਲ ਫਰੀ ਲਾਈਫ ਗੁਜ਼ਾਰ ਰਹੇ ਹੋ?
0: ਐਕਚੁਅਲੀ ਦੇਖੋ, ਮੈਂ 2015 'ਚ ਰਿਟਾਇਰ ਹੋਇਆ ਅਤੇ ਉਸ ਤੋਂ ਬਾਅਦ ਮੈਨੂੰ ਪੰਜਾਬ ਗੌਰਮੈਂਟ ਨੇ ਦੁਬਾਰਾ ਫਿਰ ਕੰਟਰੈਕਟ ਬੇਸ 'ਤੇ ਪੰਜਾਬ ਸਟੇਟ ਇੰਸਟੀਚਿਊਟ ਸਪੋਰਟਸ ਇਹਨਾਂ ਨੇ ਕੋਚਿੰਗ ਦੀ ਅਕੈਡਮੀਆਂ ਖੋਲ੍ਹੀਆਂ ਸੀ, ਉਸ ਦੇ ਵਿੱਚ ਮੈਨੂੰ ਇਹਨਾਂ ਨੇ ਅਪੁਆਇੰਟ ਕਰ ਲਿਆ। ਪਿਛਲੇ ਸਾਲ ਹੀ 2025 ਦੇ ਵਿੱਚ ਹੀ ਉਸ ਤੋਂ ਮੈਂ ਰਿਟਾਇਰ ਹੋਇਆ ਔਰ 10 ਸਾਲ ਰਿਟਾਇਰ ਹੋਣ ਤੋਂ ਬਾਅਦ 10 ਸਾਲ ਫਿਰ ਮੈਂ ਉਸ ਲਾਇਆ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਕੰਮ ਕੀਤਾ ਇਹਦੇ ਕੋਚ ਜਾਂ ਸਕੋਚ। ਪਰ ਮੈਂ ਅਗਰ ਦੇਖਿਆ ਜਾਏ ਤਾਂ ਮੈਂ ਅੱਜ ਤੱਕ ਰਿਟਾਇਰ ਹੋਇਆ ਹੀ ਨਹੀਂ ਆ। ਮੈਂ ਰਿਟਾਇਰ ਹੋਣ ਤੋਂ ਬਾਅਦ ਇਹ ਆ ਕਿ ਜੇ ਤੁਸੀਂ ਘਰ ਬੈਠ ਗਏ ਹੋ
1: ਜੀ,
0: ਆਪਣੇ ਉਸ ਪ੍ਰੋਫੈਸ਼ਨ ਨੂੰ ਛੱਡ ਕੇ ਘਰ ਬੈਠ ਗਏ ਹੋ ਆਈਡਲ ਬਿਨਾਂ ਕਿਸੇ ਐਕਟੀਵਿਟੀ ਤੋਂ, ਫਿਰ ਤਾਂ ਤੁਸੀਂ ਰਿਟਾਇਰ ਹੋ
1: ਜੀ।
0: ਪਰ ਜੇ ਤੁਹਾਡੀ ਵਰਕਿੰਗ ਸੇਮ ਉਸ ਤਰ੍ਹਾਂ ਹੀ ਚੱਲੀ ਜਾ ਰਹੀ ਆ ਤਾਂ ਮੈਨੂੰ ਤਾਂ ਕਦੀ ਅੱਜ ਤੱਕ ਫੀਲ ਵੀ ਨਹੀਂ ਹੋਇਆ ਮੈਂ ਰਿਟਾਇਰ ਹਾਂ, ਕਿਉਂਕਿ ਮੇਰਾ ਸੁਬਹਾ ਸੇਮ ਉਸੇ ਟਾਈਮ 5 ਵਜੇ ਉੱਠੋ, ਗਰਾਊਂਡ ਜਾਣਾ ਤਾਂ ਜਾ ਕੇ ਟ੍ਰੇਨਿੰਗ ਦੇਣੀ ਆ, ਸ਼ਾਮ ਨੂੰ ਸੁਬਹਾ ਹੋ ਸਕਦਾ ਮੈਂ ਅਗਰ ਮੈਂ ਕਈ ਵਾਰੀ ਸੋਚਣਾ, ਮੈਂ ਜਦ ਸਰਵਿਸ ਦੇ ਵਿੱਚ ਸੀ ਤਾਂ ਕਈ ਵਾਰੀ ਮੈਂ ਨਾਗਾ ਪਾ ਜਾਂਦਾ ਸੀ, ਹੁਣ ਮੈਂ ਇੱਕ ਸੈਸ਼ਨ ਵੀ ਤੋੜ ਲੱਗਿਆ ਮੈਨੂੰ 100 ਵਾਰ ਸੋਚਣਾ ਪੈਂਦਾ ਵੀ ਬੱਚਿਆਂ ਦਾ ਨੁਕਸਾਨ ਹੋਏਗਾ
1: ਜੀ।
0: ਤਾਂ ਮੈਂ ਕਦੀ ਵੀ ਅਜੇ ਤੱਕ ਮੈਂ ਕੰਟੀਨਿਊ ਮੈਂ ਟ੍ਰੇਨਿੰਗ ਦੇ ਰਿਹਾ ਔਰ ਮੈਨੂੰ ਕਦੀ ਵੀ ਅਜੇ ਤੱਕ ਫੀਲ ਨਹੀਂ ਹੋਇਆ ਕਿ ਮੈਂ ਰਿਟਾਇਰ ਹੋਇਆ
1: ਜੀ। ਐਸ ਐਸ ਪੰਨੂ ਜੀ, ਇਸ ਗੱਲਬਾਤ ਤੋਂ ਸਾਡਾ ਵੀ ਰਿਟਾਇਰ ਹੋਣ ਦਾ ਜੀ ਨਹੀਂ ਸੀ ਕਰਦਾ, ਪਰ ਕੀ ਕਰੀਏ, ਸਮਾਂ ਸਾਡੇ ਕੋਲ ਉਨਾ ਹੈ ਜੀ। ਬਹੁਤ ਮਜ਼ਾ ਆਇਆ ਤੁਹਾਡੇ ਜੀਵਨ ਬਾਰੇ, ਤੁਹਾਡੇ ਕਰੀਅਰ ਬਾਰੇ ਗੱਲਬਾਤ ਕਰਕੇ। ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਸਮਾਂ ਦੇਣ ਲਈ।
0: ਬਹੁਤ ਬਹੁਤ ਧੰਨਵਾਦ ਸਰਥ ਕਿ ਤੁਸੀਂ ਮੈਨੂੰ ਆਪਣੇ ਸਟੂਡੀਓ 'ਚ ਬੁਲਾ ਕੇ ਖੇਡ ਪ੍ਰੇਮੀਆਂ ਦੇ ਸਾਹਮਣੇ ਰੂਬਰੂ ਹੋਣ ਦਾ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ।
2: ਖੇਡ ਸੰਸਾਰ।
3: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ, ਜਿਸ ਵਿੱਚ ਐਥਲੈਟਿਕ ਕੋਚ ਦਰੋਣਾ ਆਚਾਰਿਆ ਅਵਾਰਡੀ ਸੁਖਦੇਵ ਸਿੰਘ ਪੰਨੂ ਹੋਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ। ਬਿਰਿੰਦਰ ਸਿੰਘ, ਪੇਸ਼ਕਸ਼ ਪ੍ਰਤਿਸ਼ਠਾ ਜੈਨ ਦੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ

0: ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 10 ਵੱਜ ਰਹੇ ਨੇ। ਹੁਣ ਪੇਸ਼ ਨੇ ਮੁੱਖ ਖ਼ਬਰਾਂ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਉਸਦੇ ਮਾੜੇ ਕੰਮਾਂ ਅਤੇ ਦੁਰਵਿਵਹਾਰ ਲਈ ਜ਼ਿੰਮੇਵਾਰ ਠਹਿਰਾਏਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਵਿਨਿਯਮ ਦਾ ਉਦਘਾਟਨ ਕੀਤਾ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਪਲਾਓ ਝੰਡੇ ਵਾਲੇ ਟੈਂਕਰ MT ਮੈਰੀਵੈਕਸ ਦੇ ਸਵਾਰ ਸਾਰੇ 24 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼ੁਰੂ ਹੋਇਆ। ਸੰਮੇਲਨ ਵਿੱਚ 21 ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਨੇ। ਰੱਖਿਆ ਮੰਤਰਾਲੇ ਨੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿੱਚ ਇੱਕ 250 ਮੈਗਾਵਾਟ ਦੇ ਸੂਰਜੀ ਊਰਜਾ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਪਾਰ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਦੀਆਂ ਬਰਾਮਦਾਂ 12 ਸਾਲਾਂ ਵਿੱਚ 866 ਅਰਬ ਅਮਰੀਕੀ ਡਾਲਰ ਤੱਕ ਵਧੀਆਂ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਨੈਸ਼ਨਲ ਟੈਸਟਿੰਗ ਏਜੰਸੀ ਹੈੱਡਕੁਆਟਰ ਦਾ ਦੌਰਾ ਕੀਤਾ ਅਤੇ ਇਸ ਮਹੀਨੇ ਦੀ 21 ਤਰੀਕ ਨੂੰ ਹੋਣ ਵਾਲੀ ਰੀਨੀਟ ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ ਵਿੱਚ ਝੋਨੇ ਦੀ ਲੁਆਈ ਲਈ ਤੀਜਾ ਪੜਾਅ ਅੱਜ ਤੋਂ ਆਰੰਭ ਹੋ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਂਪਟਨ ਸਕਾਈ ਰਿਐਲਿਟੀ ਲਿਮਿਟਡ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿੱਚ ਛਾਪੇਮਾਰੀ। ਅਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਅਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 10:02 ਹੋ ਚੁੱਕੇ ਨੇ। ਹੁਣ ਪੇਸ਼ ਹੈ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਉਸਤਾਦ ਅਮਜਦ ਅਲੀ ਖਾਨ ਦਾ ਸਰੋਜ 'ਤੇ ਵਜਾਇਆ ਰਾਗ ਦੇਸ਼।

ਹੁਣ ਤੁਸੀਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਸੁਣ ਰਹੇ ਸੀ ਉਸਤਾਦ ਅਮਜਦ ਅਲੀ ਖਾਨ ਦਾ ਸਰੋਜ ਤੇ ਵਧਾਇਆ ਰਾਗ ਦੇਸ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਸਰਗਮ ਦਾ। ਇਸ ਪ੍ਰੋਗਰਾਮ ਦਾ ਸਭ ਤੋਂ ਪਹਿਲਾ ਨਗਮਾ ਫਿਲਮ ਪੱਥਰ ਕੇ ਸਨਮ ਤੋਂ, ਆਵਾਜ਼ਾਂ ਮਜਰੂ ਸੁਲਤਾਨਪੁਰੀ ਤੇ ਮਾਫ ਕਰਨਾ ਆਵਾਜ਼ਾਂ ਮੁਕੇਸ਼ ਤੇ ਲਤਾ ਮੰਗੇਸ਼ਕਰ ਦੀਆਂ। ਗੀਤ ਬੋਲ ਲਿਖੇ ਮਜਰੂ ਸੁਲਤਾਨਪੁਰੀ ਨੇ ਤੇ ਇਸ ਨੂੰ ਸੰਗੀਤ ਦਿੱਤਾ ਲਕਸ਼ਮੀਕਾਂਤ ਪਿਆਰੇ ਲਾਲ ਨੇ।

ਆਕਾਸ਼ਵਾਣੀ ਜਲੰਧਰ 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਅਗਲਾ ਗੀਤ ਫਿਲਮ ਕਸ਼ਮੀਰ ਕੀ ਕਲੀ ਤੋਂ, ਆਵਾਜ਼ ਮੁਹੰਮਦ ਰਫੀ ਦੀ। ਗੀਤ ਦੇ ਬੋਲ ਲਿਖੇ SH ਬਿਹਾਰੀ ਨੇ ਅਤੇ ਸੰਗੀਤਬੱਧ ਕੀਤਾ OP ਨਈਅਰ ਨੇ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਸਰਗਮ ਦਾ ਅਗਲਾ ਨਗਮਾ ਫਿਲਮ ਸੂਰਜ ਔਰ ਚੰਦਾ ਤੋਂ, ਆਵਾਜ਼ ਮੁਹੰਮਦ ਰਫੀ ਦੀ, ਗੀਤ ਦੇ ਬੋਲ ਆਨੰਦ ਬਖਸ਼ੀ ਦੇ ਸੰਗੀਤ ਲਕਸ਼ਮੀਕਾਂਤ ਪਿਆਰੇ।

ਪ੍ਰੋਗਰਾਮ ਸਰਗਮ ਦਾ ਆਖਰੀ ਨਗਮਾ ਫਿਲਮ ਗੀਤ ਤੋਂ, ਆਵਾਜ਼ਾਂ ਮਹਿੰਦਰ ਕਪੂਰ ਅਤੇ ਲਤਾ ਮੰਗੇਸ਼ਕਰ ਦੀਆਂ। ਇਸ ਗੀਤ ਦੇ ਬੋਲ ਲਿਖੇ ਹਸਰਤ ਜੈਪੁਰੀ ਨੇ ਅਤੇ ਇਸ ਨੂੰ ਸੰਗੀਤ ਦਿੱਤਾ ਕਲਿਆਣ ਜੀ ਆਨੰਦ ਜੀ ਨੇ।

0: Kumara Dissanayake, in a letter, said that the milestone is a testament not only to Mr. Modi's years in office, but also to the trust and confidence that the people of the world's largest democracy have repeatedly placed in his leadership. Prime Minister of Papua New Guinea, James Marape, in his personal video message, described Prime Minister Modi as a role model and an example of leadership. Further, Prime Minister of Trinidad and Tobago, Kamala Prasad Bisesar, noted that under the leadership of Prime Minister Modi, India has evolved as a leading voice on global matters. Union Home Minister Amit Shah today inaugurated the Land Port Management System, LPMS Vinimay, in New Delhi, marking a major step towards digitizing and streamlining cargo processing and passenger movement across India's land borders. Addressing the gathering, Mr. Shah said the initiative reflects the government's commitment towards building a modern, technology-driven border management system. He said the platform is aligned with the vision of Vikasit Bharat 2047 and will strengthen trade facilitation, connectivity and national security. And with that, we end this news bulletin.
1: मीडियम वेव 343.6 मीटर यानी 873 किलोहर्ट्स, डीआरएम 864 किलोहर्ट्स,
2: ਤੇ ਅਜ ਦਾ ਸੁਗਾਤ ਪ੍ਰੋਗਰਾਮ ਲੈ ਕੇ ਮੈਂ ਤੁਹਾਡਾ ਦੋਸਤ ਤਰੁਣ ਹਾਜ਼ਰ ਹੋ ਚੁੱਕਿਆ ਔਰ ਸੁਣ ਰਹੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਸੋ ਦੋਸਤੋ ਲਾਈਵ ਫੋਨ ਇਨ ਪ੍ਰੋਗਰਾਮ ਹੈ ਅਸੀਂ ਕਰਨੀਆਂ ਨੇ ਗੱਲਾਂ ਬਾਤਾਂ ਅਤੇ ਨਾਲ ਦੀ ਨਾਲ ਚਲਾਉਣੇ ਨੇ ਤੁਹਾਡੇ ਫਰਮਾਇਸ਼ੀ ਗੀਤ ਅਤੇ ਗੱਲਾਂ ਅਤੇ ਗੀਤਾਂ ਦੇ ਲਈ ਸਾਡਾ ਨੰਬਰ ਹੈ ਜੀ 0181-2342-171 ਯਾਨੀ ਕਿ 0181-2342-171 ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਦੋਸਤ ਤਰੁਣ ਦੇ ਨਾਲ ਗੱਲਾਂ ਬਾਤਾਂ ਅਤੇ ਨਾਲ ਦੀ ਨਾਲ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ ਸਾਡਾ ਵਟਸਐਪ ਨੰਬਰ ਹੈ ਜੀ 94-655-36077 ਯਾਨੀ ਕਿ 9465-36077 ਵਟਸਐਪ ਮੈਸੇਜ ਭੇਜਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਲਿਖੋਗੇ ਆਪਣਾ ਨਾਮ ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ ਅਤੇ ਜਿੱਦਾਂ ਹੀ ਉਹ ਮੈਸੇਜ ਸਾਡੇ ਤਾਈਂ ਪਹੁੰਚੇਗਾ ਉਸ ਮੈਸੇਜ ਨੂੰ ਵੀ ਅਸੀਂ ਇਸ ਪ੍ਰੋਗਰਾਮ ਦੇ ਜ਼ਰੂਰ ਸ਼ਾਮਿਲ ਕਰਾਂਗੇ ਸੋ ਪਹਿਲੇ ਕਾਲਰ ਤੋਂ ਉਸ ਦੀ ਕਾਲ ਦੀ ਉਡੀਕ ਕਰਦੇ ਹੋਏ ਅਤੇ ਕੁਝ ਮੈਸੇਜਿਸ ਦੀ ਉਡੀਕ ਕਰਦੇ ਹੋਏ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਨਾਲ ਤੋਂ

0: ਬਿਲਕੁਲ ਜੀ, ਸੱਜਣ ਨੂੰ ਪਾ ਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਏ ਹਾਂ। ਕੀਤਾ ਜਾ ਕਰ ਰਿਹਾ ਸਤਿੰਦਰ ਸਰਤਾਜ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਆ ਚੁੱਕਿਆ। ਸੋ ਪਹਿਲੇ ਕਾਲਰ ਦੋਸਤ ਵੀ ਪਹੁੰਚ ਗਏ ਨੇ ਜੀ। ਹੈਲੋ
1: ਹੈਲੋ ਵੀਰ ਜੀ, ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ

0: ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਸ਼ੁਕਰੀਆ ਜੀ। ਸੁਖਵੀਰ ਸਿੰਘ ਸ਼ਾਜਲੀ ਬੋਲਦਾ ਮੇਰੇ ਸਿੰਘ ਤੋਂ।
0: ਹਾਂਜੀ ਸੁਖਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਠੀਕ ਠਾਕ ਜੀ, ਵਧੀਆ। ਤੁਸੀਂ ਦੱਸੋ ਠੀਕ ਹੈ?
0: ਸਾਡੇ ਬਹੁਤ ਵਧੀਆ ਨੇ। ਪਹਿਲੀ ਕਾਲ ਤੁਹਾਡੀ ਆ ਗਈ ਹੈ, ਹਾਲ ਚਾਲ ਹੋਰ ਵਧੀਆ ਹੋ ਗਏ।
1: ਵਾਹ ਜੀ, ਪਿਆਰ ਆ ਜੀ ਆਪਣਾ ਤੁਹਾਡੇ ਨਾਲ। ਸਾਰੇ ਸਟਾਫ
0: ਬਿਲਕੁਲ ਜੀ,
1: ਬੜੇ ਪਿਆਰ ਨੇ ਜਲੰਧਰ ਦੇ ਸਾਰੇ।
0: ਬਹੁਤ ਬਹੁਤ ਸ਼ੁਕਰੀਆ ਜੀ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ ਫਿਰ ਅੱਜ?
1: ਸਰ ਸਦੀਕ ਸਾਹਿਬ ਦੀ ਕਰਾ ਦਿਓ ਕੋਈ ਵੀ ਗਾਣਾ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਸ਼ੁਕਰੀਆ।
1: ਸ਼ੁਕਰੀਆ ਬ੍ਰੋ, ਓਕੇ,
0: ਥੈਂਕ ਯੂ ਜੀ।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ, ਅਤੇ ਸਾਡਾ ਨੰਬਰ ਹੈ 0182-4141-7171. ਸੋ ਇਹ ਨੰਬਰ ਡਾਇਲ ਕਰਕੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਵੀ ਕਰ ਸਕਦੇ ਹੋ ਅਤੇ ਨਾਲ ਦੇ ਨਾਲ ਗੱਲਾਂ ਬਾਤਾਂ ਵੀ ਕਰ ਸਕਦੇ ਹੋ। ਅਤੇ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਮੈਂ ਤੁਹਾਨੂੰ ਇੱਥੇ ਦੇਣੀ ਚਾਹਾਂਗਾ ਕਿ ਅੱਜ ਸਾਡਾ ਵਟਸਐਪ ਨੰਬਰ ਜਿਹੜਾ ਉਹ ਕਿਸੇ ਤਕਨੀਕੀ ਖਰਾਬੀ ਦੇ ਕਰਕੇ ਚੱਲ ਨਹੀਂ ਰਿਹਾ। ਸੋ ਜੇਕਰ ਤੁਸੀਂ ਮੈਸੇਜਸ ਕਰ ਦਿੱਤੇ ਨੇ ਤਾਂ ਉਹਨਾਂ ਮੈਸੇਜਸ ਨੂੰ ਦੁਬਾਰਾ ਪਲੀਜ਼ ਨਾ ਕਰਿਓ, ਕਿਉਂਕਿ ਉਹ ਮੈਸੇਜ ਜਿੱਦਾਂ ਹੀ ਸਾਡਾ ਨੰਬਰ ਚੱਲੇਗਾ ਤਾਂ ਉਹ ਮੈਸੇਜਸ ਮੇਰੇ ਤੱਕ ਪਹੁੰਚਣਗੇ ਅਤੇ ਮੈਂ ਉਹਨਾਂ ਨੂੰ ਜ਼ਰੂਰ ਇਸ ਪ੍ਰੋਗਰਾਮ 'ਤੇ ਸ਼ਾਮਿਲ ਕਰਾਂਗਾ। ਅਤੇ ਜੇਕਰ ਨਹੀਂ ਚੱਲਦਾ ਤਾਂ ਫਿਰ ਤੁਸੀਂ ਫੋਨ ਕਾਲ ਤਾਂ ਕਰ ਹੀ ਸਕਦੇ ਹੋ ਜੀ, 0182-4141-7171 ਸਾਡਾ ਨੰਬਰ ਹੈ, ਔਰ ਇਸ ਨੰਬਰ ਉੱਪਰ ਤੁਸੀਂ ਕਾਲ ਕਰੋ, ਡੈਫੀਨੇਟਲੀ ਤੁਹਾਡੀ ਕਾਲ ਲੱਗੇਗੀ ਕਿਉਂਕਿ ਹਾਲੇ

0: ਦਾ ਅਤੇ ਮੇਰਾ ਜਿਹੜਾ ਸਾਥ ਹੈ ਲਗਭਗ 1 ਘੰਟਾ ਤੇ 37-38 ਮਿੰਟ ਦਾ ਪਿਆ ਹੋਇਆ, ਕਿਉਂਕਿ ਰਾਤ ਦੇ 1 ਵਜੇ ਤੱਕ ਤੁਹਾਡੇ ਨਾਲ ਜਿਹੜਾ ਰਾਬਤਾ ਸਾਡਾ ਬਣਿਆ ਰਹੇਗਾ। ਸੋ ਅਗਲੇ ਕਾਲਰ ਦੋਸਤ ਵੀ ਆ ਗਏ ਨੇ ਜੀ, ਦੇਖਦੇ ਹਾਂ ਕੌਣ ਆਏ ਨੇ। ਹੈਲੋ,
1: ਹੈਲੋ ਜੀ, ਗੁੱਡ ਨਾਈਟ ਜੀ।
0: ਹਾਂਜੀ, ਗੁੱਡ ਨਾਈਟ ਜੀ, ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਹਾਂਜੀ
0: ਜੀ। ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ
1: ਮੈਂ
0: ਰਹੇ ਹੋ?
1: ਰਾਜਪਾਲ ਨਹੀਂ, ਬਲਾਚੌਰ ਤੋਂ ਜੀ।
0: ਅੱਛਾ, ਬਲਾਚੌਰ ਤੋਂ ਰਾਜਪਾਲ ਨਈਅਰ ਜੀ ਗੱਲ ਕਰ ਰਹੇ ਹੋ?
1: ਹਾਂਜੀ ਹਾਂਜੀ।
0: ਕੀ ਹਾਲ ਚਾਲ ਨੇ ਸਾਹਿਬ?
1: ਮਿਹਰਬਾਨੀ, ਬਹੁਤ ਬਹੁਤ ਗਰਮੀ ਪੈ ਰਹੀ ਹੈ।
0: ਗਰਮੀ ਤਾਂ ਬਾਕੀ ਪੂਰੀ ਪੂਰੀ ਹੋਈ ਹੈ ਜੀ,
1: ਬਾਕੀ ਆ ਹੁਣ ਵੀ ਗਰਮੀ ਜ਼ਿਆਦਾ ਹੈ ਜੀ।
0: ਗਰਮੀ ਜਿਹੜੀ ਆ ਉਹ ਸਵੇਰ ਤੋਂ ਲੈ ਕੇ ਅਤੇ ਰਾਤ ਤੱਕ ਗਰਮ ਹਵਾ ਜਿਹੜੀ ਚੱਲਦੀ ਪਈ।
1: ਸਵੇਰੇ ਸ਼ੁਰੂ ਹੋਏਗੀ 8 ਵਜੇ ਜੀ।
0: ਬਿਲਕੁਲ ਜੀ, ਬਿਲਕੁਲ। ਸੋ ਗਰਮੀ ਦੇ ਵਿੱਚ ਆਪਣਾ ਬਚਾਅ ਵੀ ਰੱਖਣਾ ਚਾਹੀਦਾ, ਬੇਸਿਕਲੀ ਪਾਣੀ ਪੂਣੀ ਜਿਹੜਾ
1: ਬਾਹਰ
0: ਪੀਂਦੇ।
1: ਜਾਈ ਜਾਂਦੇ ਬਹੁਤ ਬਹੁਤ ਘੱਟ ਜਾਈਦਾ ਬਾਹਰ।
0: ਬਿਲਕੁਲ ਠੀਕ ਹੈ ਜੀ। ਸੋ
1: ਹਾਂਜੀ,
0: ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਕੋਈ ਗਾਣਾ ਸੁਣਾਓ ਗੁਲਾਮ ਮਾਨ ਦਾ।
0: ਕਿਹੜਾ ਗੀਤ ਸੁਣਨਾ?
1: ਮੁੜ ਮੁੜ ਜਾ ਸਾਹਿਬ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ।

0: ਬਿਲਕੁਲ ਜੀ, ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਕੜੀਆਂ ਦੀ। ਸੋ ਕੀਰਤਨ ਚੱਕਰ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸੁਗਾਤ ਚੱਲ ਰਿਹਾ ਜੀ, ਔਰ ਅਗਲੇ ਦੋਸਤ ਵੀ ਆ ਗਏ ਨੇ। ਹੈਲੋ
1: ਸਰੰਗੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ ਜੀ, ਧੰਨਵਾਦ
0: ਜੀ। ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਅਸੀਂ ਮੇਰੀ ਕੁੜੀ ਦਿੱਲੀ ਸ਼ਹਿਰ ਦੀ ਮਨਜੀਤ ਕੌਰ ਬੋਲ ਰਹੀ ਹਾਂ ਦਿੱਲੀ ਤੋਂ।
0: ਬਿਲਕੁਲ ਠੀਕ ਹੈ ਜੀ, ਦਿੱਲੀ ਵਾਲਿਓ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਬਹੁਤ ਬਹੁਤ ਤੁਹਾਡਾ ਵੀ ਧੰਨਵਾਦ।
0: ਚਲੋ ਬਹੁਤ ਸ਼ੁਕਰੀਆ ਜੀ, ਤੇ
1: ਕੌਣ ਲੱਗ ਗਈ ਮੇਰੀ ਚੈਨਲ ਨਾਲ ਖੁਸ਼ ਹੋ ਗਿਆ ਦਿਲ।
0: ਨਹੀਂ ਨਹੀਂ, ਬਹੁਤ ਵਧੀਆ ਜੀ, ਤੇ ਮੈਂ ਸੁਣਿਆ
1: ਨਹੀਂ ਰੇ 3 ਦਿਨਾਂ ਤੋਂ ਮੇਰੀ ਕਾਲ ਨਹੀਂ ਲੱਗ ਰਹੀ।
0: ਅੱਛਾ, ਨਹੀਂ ਨਹੀਂ, ਚਲੋ ਜਦੋਂ ਜਦੋਂ ਮੈਂ ਆਉਂਦਾ ਉਦੋਂ ਤਾਂ ਲੱਗ ਹੀ ਜਾਂਦੀ।
1: ਅੱਜ ਲੱਗੀ ਹੈ, ਹਾਂਜੀ, ਰੋਜ਼ ਹੀ ਆ ਜਾਇਆ ਕਰੋ।
0: ਬਿਲਕੁਲ ਠੀਕ ਹੈ ਜੀ, ਮੈਂ ਸੁਣਿਆ ਦਿੱਲੀ ਦਾ ਮੌਸਮ ਵੀ ਵਧੀਆ ਹੋ ਗਿਆ।
1: ਸੁਲਕਾ ਮਨਜੀਤ ਕੌਰ ਨੇ ਕਿਹਾ ਬਸ ਮੈਂ ਹੀ ਡਿਊਟੀ ਦੇਣੀ ਹੈ।
0: ਇਹ ਵੀ ਗੱਲ ਸਹੀ ਹੈ ਜੀ,
1: ਸਾਰਿਆਂ ਨੇ ਕਹਿਣਾ ਕਿੱਥੋਂ ਆ ਗਈ ਏ, ਜਿਹੜਾ ਸਾਰਿਆਂ ਨੂੰ ਪਿੱਛੇ ਕਰ ਛੱਡਿਆ ਤੇ ਤਰਨਜੀਤ ਨੂੰ ਅੱਗੇ ਜਿੱਤਾ ਖਾਲੀ।
0: ਬਿਲਕੁਲ ਬਿਲਕੁਲ ਸਹੀ ਹੈ ਜੀ। ਸੋ ਮੈਂ ਸੁਣਿਆ ਦਿੱਲੀ ਦਾ ਮੌਸਮ ਵੀ ਵਧੀਆ ਹੋ ਗਿਆ। ਮੈਂ ਕਿਹਾ ਜੀ ਦਿੱਲੀ ਦਾ ਮੌਸਮ ਵੀ ਮੈਂ ਸੁਣਿਆ ਵਧੀਆ ਹੋ ਗਿਆ।
1: ਹਾਂ, ਬਾਰਿਸ਼ ਆ ਰਹੀ ਹੈ।
0: ਅੱਛਾ,
1: ਤੇ ਥੋੜਾ ਮੌਸਮ ਠੀਕ ਹੋ ਰਿਹਾ? ਇੰਨੇ ਬਹੁਤ ਜ਼ਿਆਦਾ ਗਰਮੀ ਸੀ, ਧੁੱਪ ਇੰਨੀ ਤੇਜ਼ ਹੈ, ਹੁਣ ਥੋੜੀ ਥੋੜੀ ਬਾਰਿਸ਼ ਹੋ ਰਹੀ ਹੈ ਤੇ ਹਵਾ ਵੀ ਚੱਲ ਰਹੀ ਹੈ, ਬੜਾ ਅੱਛਾ ਲੱਗ ਰਿਹਾ, ਠੰਡਾ ਠੰਡਾ।
0: ਨਹੀਂ ਨਹੀਂ ਠੀਕ ਹੈ, ਥੋੜਾ ਜਿਹਾ ਟੈਂਪਰੇਚਰ ਥੱਲੇ ਆ ਜਾਵੇ ਤੇ ਸਿਹਤ ਲਈ ਚੰਗਾ ਹੁੰਦਾ।
1: ਹਾਂਜੀ
0: ਬਿਲਕੁਲ ਜੀ, ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ ਅੱਜ?
1: ਅੱਜ ਸੁਣਾ ਦੋ ਜਗਮੋਹਨ ਕੌਰ ਦਾ
0: ਤੁਹਾਡੇ ਲਈ ਗੀਤ ਲੈ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ, ਧੰਨਵਾਦ।
0: ਥੈਂਕ ਯੂ ਜੀ, ਥੈਂਕ ਯੂ।

ਜਦੋਂ ਕਦੇ ਬਾਂ ਲੰਬੀ ਕਰਕੇ ਦੇਦੀਆਂ ਕਿਧਰੇ ਗੇੜਾ, ਅੰਬਰ ਦੇ ਵਿੱਚ ਕਿਹੜਾ ਪੰਛੀ ਗਸ਼ ਨਹੀਂ ਖਾਂਦਾ ਜਿਹੜਾ, ਅੰਬਰ ਦੇ ਵਿੱਚ ਕਿਹੜਾ ਪੰਛੀ ਗਸ਼ ਨਹੀਂ ਖਾਂਦਾ।

ਜਦੋਂ ਕਦੇ ਬਾਂ ਲੰਬੀ ਕਰਕੇ ਤੇਰੀਆਂ ਕਿਧਰੇ ਗੇੜਾ, ਅੰਬਰ ਦੇ ਵਿੱਚ ਕਿਹੜਾ ਪੰਛੀ ਗਸ਼ ਨਹੀਂ ਖਾਂਦਾ ਜਿਹੜਾ, ਅੰਬਰ ਦੇ ਵਿੱਚ ਕਿਹੜਾ ਪੰਛੀ ਗਸ਼ ਨਹੀਂ ਖਾਂਦਾ।

0: ਬਿਲਕੁਲ ਜੀ, ਨੱਚਾ ਮੈਂ ਲੁਧਿਆਣੇ ਅਤੇ ਮੇਰੀ ਧਮਕ ਜਲੰਧਰ ਪੈਂਦੀ। ਗੀਤ ਇੰਜੋਏ ਕਰ ਰਹੇ ਜਗਮੋਹਨ ਕੌਰ ਜੀ ਦੀ ਆਵਾਜ਼ ਦੇ ਵਿੱਚ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ 'ਤੇ। ਮੈਂ ਤੁਹਾਡਾ ਦੋਸਤ ਰਹੂੰ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਸੋ ਕਾਲਰ ਦੋਸਤ ਵੀ ਆ ਗਏ ਨੇ ਜੀ। ਨੰਬਰ ਇਹਨਾਂ ਨੇ ਡਾਇਲ ਕੀਤਾ 0181-2341-271, ਯਾਨੀ ਕਿ 0181-2342-171। ਅਤੇ ਆਪ ਦੇਖਦੇ ਹਾਂ ਜੀ ਕਿਹੜੀ ਗੱਲਬਾਤ ਲੈ ਕੇ ਆਏ ਨੇ ਅਤੇ ਕੌਣ ਆਏ ਨੇ। ਹੈਲੋ,
1: ਹੈਲੋ, ਨਮਸਕਾਰ ਤਰਨ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ।
1: ਤੁਹਾਡਾ ਹੀ ਬਹੁਤ ਥੈਂਕ ਯੂ ਜੀ ਕਾਲਰ ਸੀ ਕਰਨ ਵਾਸਤੇ ਜੀ।
0: ਜੀ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਜੀ?
1: ਸ੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਫਕੀਰ ਚੰਦ ਰਸਕਣੀਆ ਜੀ।
0: ਹਾਂਜੀ ਰਸਕਣੀਆ ਸਾਹਿਬ, ਕੀ ਹਾਲ ਚਾਲ ਨੇ ਜੀ ਤੁਹਾਡੇ?
1: ਬਹੁਤ ਵਧੀਆ, ਤੁਸੀਂ ਸੁਣਾਓ ਤਰਨ ਜੀ। ਗਰਮੀ ਗੁਰਮੀ ਤੋਂ ਬਚੇ ਹੋ?
0: ਗਰਮੀ ਤੋਂ ਬਿਲਕੁਲ ਜੀ ਬਚੇ ਹੋਏ ਆ, ਕੋਸ਼ਿਸ਼

0: ਬਿਲਕੁਲ ਜੀ, ਬੋਲੀ ਉੱਤੇ ਬੋਲੀ ਮੁੰਡਾ ਪਾਉ ਕੁੜੀ, ਯਾਨੀ ਕਿਹੜਾ ਗਿੱਧੇ ਵਿੱਚ ਨੱਚ ਕੇ ਦਿਖਾ ਦੇ। ਕੀਤਾ ਜਾਗਰ ਬੱਬੂ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲਿਆ ਜੀ ਸੁਗਾਤ 'ਤੇ। ਸਾਡਾ ਨੰਬਰ 0181-2342-4171, ਯਾਨੀ ਕਿ 01812342171। ਸੋ ਇਹੀ ਨੰਬਰ ਡਾਇਲ ਕਰਕੇ ਦੋਸਤ ਵੀ ਆ ਗਏ ਨੇ ਜੀ। ਹੈਲੋ
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ ਤੁਹਾਨੂੰ ਭਾਜੀ। ਹੋਰ ਸੁਣਾਓ, ਪਰਿਵਾਰ ਠੀਕ ਠਾਕ ਜੀ?
0: ਸਭ ਠੀਕ ਹੈ ਜੀ, ਤੁਸੀਂ ਸੁਣਾਓ ਕਿਵੇਂ ਹੋ?
1: ਬਹੁਤ ਵਧੀਆ, ਤੁਹਾਡੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ। ਪੂਰਾ ਪਰਿਵਾਰ ਸੁਣ ਰਿਹਾ ਤੁਹਾਨੂੰ ਐਸ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਤੇ ਬਹੁਤ ਸ਼ੁਕਰੀਆ ਤੁਹਾਡਾ ਵੀ ਇੰਨਾ ਪਿਆਰ ਦਿੰਦੇ ਹੋ, ਤੁਸੀਂ ਸਾਰੇ ਇਕੱਠੇ ਬੈਠ ਕੇ ਸੁਣਦੇ ਹੋ।
1: ਬਿਲਕੁਲ ਜੀ ਬਿਲਕੁਲ।
0: ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਹਾਂਜੀ ਸਰ, ਭਾਜੀ ਮੈਂ ਬਿੱਟੂ ਬੋਲ ਰਿਹਾ ਜੀ।
0: ਮੈਂ ਅੱਜ ਮੈਂ ਨਾ ਇਹੀ ਸੋਚਿਆ, ਮੈਂ ਕਿਹਾ ਮੈਂ ਅੱਜ ਨਾਮ ਪੁੱਛਣਾ ਹੀ ਨਹੀਂ, ਆਪੇ ਦੱਸਣਗੇ ਦੇਖ।
1: ਅੱਜ ਆਪ ਹੀ ਦੱਸਣਗੇ,
0: ਕਿਉਂਕਿ ਵੈਸੇ ਤਾਂ ਜਦੋਂ ਹੈਲੋ ਕਰਕੇ ਗੱਲ ਕਰਦੇ ਹੋ ਤੁਸੀਂ, ਮੈਨੂੰ ਲੱਗਦਾ ਦੋਸਤਾਂ ਨੂੰ ਵੀ ਪਤਾ ਲੱਗ ਜਾਂਦਾ ਹੋਣਾ ਵੀ ਬਿੱਟੂ ਜੀ ਦੀ ਕਾਲ ਆ ਗਈ। ਤੇ ਪਰ ਅੱਜ ਮੈਂ ਸੋਚਿਆ, ਮੈਂ ਕਿਹਾ ਵੀ ਅੱਜ ਮੈਂ ਦੇਖਦਾ ਵੀ ਇਹ ਆਪੇ ਦੱਸਦੇ ਕਿ ਨਹੀਂ ਦੱਸਦੇ। ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਹਾਂਜੀ ਸਰ, ਤੁਸੀਂ ਗਾਣਾ ਸੁਣਾ ਦਿਓ, ਅਮਨ ਨੂਰੀ ਦਾ ਗਾਣਾ ਹੈਗਾ ਜੀ, ਨੱਚ ਲੈਣ ਦੇ ਵਿਆਹ ਦੇ ਸੁਣਾ ਦੋ। ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਓਕੇ ਜੀ, ਬਾਏ ਬਾਏ।
0: ਥੈਂਕ ਯੂ ਜੀ, ਥੈਂਕ ਯੂ,
1: ਬਾਏ।

0: ਬਿਲਕੁਲ ਜੀ, ਨੱਚ ਲੈਣ ਦੇਣੀ ਮੈਨੂੰ ਅਤੇ ਹੋਰ ਦੇ ਵਿਆਹ ਦੇ ਵਿੱਚ ਗੀਤਾਂ ਜਗਾ ਰਹੇ ਅਮਨ ਨੂਰੀ ਜੀ ਦੀ ਆਵਾਜ਼ ਦੇ ਵਿੱਚ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸੁੱਖਾ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਦੋਸਤਾਂ ਦੀਆਂ ਕਾਲਸ ਵੀ ਲਗਾਤਾਰ ਆ ਰਹੀਆਂ ਨੇ, ਅਤੇ ਅਗਲੇ ਦੋਸਤ ਵੀ ਆ ਗਏ ਨੇ ਜੀ, ਦੇਖਦੇ ਹਾਂ ਕੌਣ ਆਏ ਨੇ। ਹੈਲੋ,
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ ਜੀ। ਬਹੁਤ ਵਧੀਆ ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ ਤਰਸੇਮ ਜੀ, ਕੀ ਹਾਲ ਚਾਲ ਹੈ ਤੁਹਾਡੇ? ਅੱਛਾ, ਵਧੀਆ ਨੇ ਜੀ, ਸਾਡੇ ਵੀ ਬਹੁਤ ਵਧੀਆ ਨੇ। ਅਤੇ ਦਸੂਏ ਦੇ ਮੌਸਮ ਦੇ ਕੀ ਹਾਲ ਨੇ ਇਸ ਵੇਲੇ?
1: ਗਰਮੀ
0: ਗਰਮੀ ਹੈ ਕਿ ਠੰਡਾ? ਗਰਮੀ ਪੂਰੀ ਹੈ। ਚਲੋ, ਕਿਹੜੇ ਗੀਤ ਦੀ ਫਰਮਾਇਸ਼ ਲਿਆਏ ਹੋ ਅੱਜ? ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ, ਕਾਲ ਕਰਨ ਲਈ ਬਹੁਤ ਸ਼ੁਕਰੀਆ। ਸੋ ਬਿਲਕੁਲ ਦੋਸਤੋ, ਜੇਕਰ ਤੁਸੀਂ ਵੀ ਚਾਹੁੰਦੇ ਹੋ ਪ੍ਰੋਗਰਾਮ ਦਾ ਹਿੱਸਾ ਬਣਨਾ, ਤਾਂ ਜੀ 0181 2341 ਯਾਨੀ ਕਿ 0181 2341 7 1 ਇਹ ਨੰਬਰ ਡਾਇਲ ਕਰਕੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆ ਸਕਦੇ ਹੋ ਅਤੇ ਕਰ ਸਕਦੇ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲ ਦੇ ਨਾਲ ਗੱਲਾਂ ਬਾਤਾਂ। ਸੋ ਬਿਲਕੁਲ ਜੀ, ਜੇਕਰ ਕਾਲ ਨਹੀਂ ਲੱਗੀ ਤਾਂ ਹੁਣੇ ਤੁਸੀਂ ਟਰਾਈ ਕਰੋ, ਹਾਲੇ ਵੀ ਬਹੁਤ ਸਾਰਾ ਸਮਾਂ ਸਾਡੇ ਕੋਲ ਪਿਆ ਹੈ, ਤੁਹਾਡੀ ਕਾਲ ਜ਼ਰੂਰ ਲੱਗੇਗੀ। ਔਰ ਜਦ ਤੱਕ ਅਗਲੇ ਕਾਲਰ ਤੋਂ ਪਹੁੰਚਦੇ ਨੇ, ਉਹ ਸੁਣਦੇ ਹਾਂ ਪਹਿਲਾਂ ਜਾਂ ਗੀਤ।

0: ਬਿਲਕੁਲ ਜੀ, ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ। ਗੀਤਨ ਜਗਾਰੇ ਸਾਬਰਕੋਟੀ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲੇ ਜੀ ਸੁਗਾਤ ਤੇ ਮੈਂ ਤੁਹਾਡਾ ਦੋਸਤ ਤਰੁਣ ਇਸ ਵੇਲੇ ਤੁਹਾਡੇ ਨਾਲ ਪੜਿਆ ਹੋਇਆ ਤੇ ਅਗਲੇ ਕਾਲਰ ਦੋਸਤ ਵੀ ਆ ਗਏ ਨੇ ਜੀ। ਹੈਲੋ
1: ਹੈਲੋ ਤਰੁਣ ਸਰ, ਮੈਂ ਸੰਤੋਸ਼ ਕੁਮਾਰ ਯਾਦਵ ਔਰ ਮੈਂ ਕੋਜੀਕੋਡ ਕੇਰਲ ਸੇ ਬੋਲ ਰਹਾ ਹੂੰ।
0: ਹਾਂਜੀ ਸੰਤੋਸ਼ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ।
1: ਸਰ ਮੈਂ ਇਸੀ ਮੈਂ ਬੋਲ ਰਹਾ ਹੂੰ, ਮਿੱਠੀ ਬੋਲੀ ਬੋਲ ਕੇ ਔਰ ਨਾ ਸਤਾਓ, ਆਪਣਾ ਦਿਲ ਬਹਿਲਾਨੇ ਕੇ ਲਈ ਸੰਤੋਸ਼ ਵਿਚਾਰਾ ਕੇ ਦਿਲ ਕੇ ਤੀਰ ਮਤ ਚਲਾਓ। ਪ੍ਰੋਗਰਾਮ ਬਹੁਤ ਅੱਛਾ ਪੇਸ਼ ਕਰ ਰਹੇ ਹੈ ਸਰ।
0: ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।
1: ਸਰ ਮੈਂ ਇਹ ਚੀਜ਼ ਮੈਂ ਬੋਲ ਰਹਾ ਹੂੰ, ਜੋ ਆਪਣਾ ਜਿਤਨਾ ਹੈ ਨਾ, ਜਿਤਨਾ ਕਾਲ ਕਰ ਰਹਾ ਹੈ, ਮੈਂ ਇਹ ਚੀਜ਼ ਮੈਂ ਹਾਥ ਜੋੜ ਕੇ ਅਪੀਲ ਮੈਂ ਕਰਤਾ ਹੂੰ, ਉਹ ਹੈ ਨਾ ਜੋ 10 ਦਿਨ ਕੇ ਬਾਅਦ ਕਾਲ ਕਰੇ, ਉਹ ਨਾ ਦੂਸਰੇ ਆਦਮੀ ਕੋ ਮੌਕਾ ਦੇ। ਮੈਂ ਨਾ ਅਭੀ ਮੈਂ ਕਿਤਨਾ ਦਿਨ ਕੇ ਬਾਅਦ ਮੈਂ ਕਾਲ ਕੀਆ ਹੂੰ, ਮੈਂ ਇਹ ਅਪੀਲ ਮੈਂ ਕਰਤਾ ਹੂੰ, ਸਭੀ ਸੇ ਸੁਣਨੇ ਵਾਲੇ ਸੇ ਦੂਸਰੇ ਆਦਮੀ ਕੋ ਮੌਕਾ ਦੇਣਾ ਚਾਹੀਏ।
0: ਬਿਲਕੁਲ ਠੀਕ ਹੈ ਜੀ, ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ?
1: ਸਾਵਨ ਦਾ ਮਹੀਨਾ ਹੋਵੇ, ਪੈਂਦੀ ਵਰਸਾਤ।
0: ਕੀ ਬਾਤ ਹੈ, ਬਿਲਕੁਲ।

ਸਬਰ ਕੋਟੀ ਸੌਣ ਦਾ ਮਹੀਨਾ ਹੋਵੇ, 35 ਬਰਸਾਤ ਹੋਵੇ। ਕੀਰਤਨ ਚ ਮੈਂ ਕਹਿ ਰਿਹਾ ਸੀ ਸਬਰ ਕੋਟੀ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਅਤੇ ਮੈਂ ਤੁਹਾਡਾ ਦੋਸਤ ਹਾਂ, ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਨੰਬਰ ਹੈ ਜੀ ਸਾਡਾ 0181-2342-171, ਯਾਨੀ ਕਿ 0182-342-171। ਸੋ ਇਹ ਨੰਬਰ ਡਾਇਲ ਕਰਕੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਅਤੇ ਕਰ ਸਕਦੇ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲ ਦੀ ਨਾਲ ਗੱਲਾਂ ਬਾਤਾਂ। ਸੋ ਇਸ ਤੋਂ ਇਲਾਵਾ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਵਟਸਐਪ ਨੰਬਰ ਜਿਹੜਾ ਸਾਡਾ ਉਹ ਸੇਵਾ ਦੇ ਵਿੱਚ ਨਹੀਂ ਹੈ,

0: ਉਸ ਵੇਲੇ ਕਿਸੇ ਕਾਰਨ ਵਸ਼ ਉਹ ਖਰਾਬੀ ਦੇ ਵਿੱਚ ਚੱਲ ਰਿਹਾ ਸੀ। ਸੋ ਜੇਕਰ ਉਹ ਨੰਬਰ ਠੀਕ ਹੁੰਦਾ ਤਾਂ ਜੇਕਰ ਤੁਸੀਂ ਮੈਸੇਜਸ ਕੀਤੇ ਹੋਏ ਨੇ ਤਾਂ ਉਹਨਾਂ ਮੈਸੇਜਸ ਨੂੰ ਵੀ ਆਪਾਂ ਜ਼ਰੂਰ ਇਸ ਪ੍ਰੋਗਰਾਮ ਦੇ ਨਾਲ ਦੇ ਨਾਲ ਸ਼ਾਮਿਲ ਕਰਾਂਗੇ। ਸੋ ਅਗਲੇ ਕਾਲਰ ਦੋਸਤ ਵੀ ਆ ਗਏ ਨੇ ਜੀ। ਹਲੋ
1: ਹੈਲੋ ਸਰਨਜੀਤ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਖਾਤ ਵਿੱਚ।
1: ਹਾਂਜੀ, ਦੇਸ ਰਾਜ ਡਰਾਈਵਰ, ਤਹਿਸੀਲ ਟਵਾਣਾ, ਜ਼ਿਲ੍ਹਾ ਫਤਿਹਵਾਦ, ਹਰਿਆਣਾ ਤੋਂ।
0: ਹਾਂਜੀ ਦੇਸ ਰਾਜ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਸ ਤੁਹਾਡੇ ਖਿਆਲ ਨੇ ਜੀ।
0: ਚਲੋ ਬਹੁਤ ਸ਼ੁਕਰੀਆ ਜੀ, ਅਤੇ ਅੱਜ ਗੱਡੀ ਲੇਟ ਹੋ ਗਈ ਤੁਹਾਡੀ।
1: ਹਾਂਜੀ, ਲੇਟ ਹੋ ਗਈ,
0: ਅੱਜ 12 ਵਜੇ ਤੋਂ ਉੱਪਰ ਹੋ ਗਿਆ ਟਾਈਮ।
1: ਬਸ ਨਹੀਂ, ਇਸੇ ਟਾਈਮ ਲਾਉਣਾ ਜੀ, 12 ਵਜੇ ਤੋਂ ਬਾਅਦ ਹੀ ਲਾਉਣਾ।
0: ਨਹੀਂ ਫਿਰ ਵੀ ਲਗਭਗ ਮਤਲਬ 12 ਵਜੇ ਤੋਂ ਪਹਿਲਾਂ ਵੀ ਕਈ ਵਾਰੀ 2-4 ਮਿੰਟ ਪਹਿਲੇ ਵੀ।
1: ਹਾਂਜੀ ਹਾਂਜੀ ਹਾਂਜੀ, ਲਾ ਦਿੰਦੇ।
0: ਚਲੋ ਕਿਹੜਾ ਗੀਤ ਸੁਣੋਗੇ ਅੱਜ?
1: ਹਰਭਜਨ ਮਾਨ ਦਾ ਲਾ ਦਿਓ ਜੀ।
0: ਕੋਈ ਖਾਸ ਗੀਤ?
1: ਲਾਲੀ ਲਾਲ
0: ਦੁਪੱਟਾ ਲੈ ਕੇ ਬਣ ਗਏ ਲਾਲ ਪਰਿਵਾਰ। ਕੀ ਬਾਤ ਹੈ, ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਸ਼ੁਕਰੀਆ।
1: ਧੰਨਵਾਦ ਜੀ।
0: ਥੈਂਕ ਯੂ ਜੀ।

0: ਬਿਲਕੁਲ ਜੀ, ਮੇਰੇ ਦਿਲ ਵਿੱਚ ਤੇਰਾ ਘਰ ਹੋਵੇ, ਕਦੇ ਆਇਆ ਕਰ ਕਦੇ ਜਾਇਆ ਕਰ। ਗੀਤਾਂ ਜਗਾ ਰਹੇ ਬੱਬੂ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਜੀ। ਸੁਗਾਤਰ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ ਜੀ।
0: ਜੀ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਸ਼ਿੰਦਰ ਸਿੰਘ, ਵਾਰਵਲ ਪਿੰਡ ਮੋਜਮ ਜ਼ਿਲ੍ਹਾ ਫਾਜ਼ਿਲਕਾ ਜੀ।
0: ਹਾਂਜੀ ਸ਼ਿੰਦਰ ਸਿੰਘ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਹੀ ਵਧੀਆ ਜੀ।
0: ਚਲੋ, ਵਧੀਆ ਹੋਣੇ ਚਾਹੀਦੇ ਨੇ। ਤੇ ਅੱਜ ਤੁਹਾਡੇ ਨਾਲ ਗੱਲਬਾਤ ਮੇਰੀ ਪਹਿਲੀ ਵਾਰੀ ਹੋਈ ਹੈ ਜਾਂ ਬਹੁਤ ਦੇਰ ਬਾਅਦ ਹੋ ਰਹੀ?
1: ਹੋ ਗਏ 10-15 ਦਿਨ ਜੀ।
0: ਬਿਲਕੁਲ ਜੀ, ਕਾਲ ਕਰਦੇ ਨਹੀਂ ਜਾਂ ਫਿਰ ਮਤਲਬ ਲੱਗੀ ਨਹੀਂ ਕਾਲ ਵਿੱਚੋਂ?
1: ਲਾਈ ਨਹੀਂ ਸੀਗੀ ਜੀ।
0: ਚਲੋ, ਬਹੁਤ ਸ਼ੁਕਰੀਆ ਜੀ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ ਅੱਜ?
1: ਬਾਪੂ ਬਲਕਾਰ ਸਿੱਧੂ ਦਾ ਸੁਣਾ ਦਿਓ ਜੀ, ਖੰਡ ਮਿਸਰੀ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।
0: ਥੈਂਕ ਯੂ ਜੀ।

0: ਬਿਲਕੁਲ ਜੀ, ਤੂੰ ਮੇਰੀ ਖੰਡ ਮਿਸ਼ਰੀ ਲੱਗੇ ਜਾਣ ਤੋਂ ਪਿਆਰੀ ਕਿਤੇ ਜਗ੍ਹਾ ਨੇ ਬਲਕਾਰ ਸਿੱਧੂ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ 'ਤੇ, ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਸੋ ਨੰਬਰ ਹੈ ਜੀ ਸਾਡਾ 0181-2421-7174, ਯਾਨੀ ਕਿ 0181-234-271। ਸੋ ਇਹੀ ਨੰਬਰ ਡਾਇਲ ਕਰਕੇ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਸਤਿ ਸ਼੍ਰੀ ਅਕਾਲ ਜੀ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ ਜੀ। ਸੁਖਦੇਵ ਸਿੰਘ ਬਸਤੀ ਸ਼ੇਖ ਜੰਨਤ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਸੁਖਦੇਵ ਜੀ, ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸੁਗਾਤ ਵਿੱਚ।
1: ਤੁਹਾਡਾ ਵੀ ਧੰਨਵਾਦ ਜੀ, ਬਹੁਤ ਬਹੁਤ ਸਾਡੇ ਜਨਕ ਨਗਰ ਵਿੱਚ ਸਵਾਗਤ ਹੈ ਜੀ ਤੁਹਾਡਾ।
0: ਚਲੋ ਬਹੁਤ ਸ਼ੁਕਰੀਆ ਜੀ, ਅਤੇ ਕਿੰਨੀ ਦੇਰ ਤੋਂ ਕਾਲ ਟਰਾਈ ਕਰ ਰਹੇ ਸੀ?
1: ਕਾਲ ਬਸ 10 ਮਿੰਟ ਹੀ ਹੋਏ ਜੀ।
0: ਅੱਛਾ, ਨਾਲ ਹੀ ਲੱਗ ਗਈ ਫਿਰ।
1: ਹਾਂਜੀ
0: ਚਲੋ ਬਹੁਤ ਵਧੀਆ, ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ?
1: ਜੀ ਸੁਣਾ ਦੇ ਜੀ, ਮਾਨਾ ਦਾ ਮਾਣ ਗੁਰਦਾਸ ਮਾਣ ਉਹਦਾ ਗੀਤ ਹੈ ਜੀ, ਗੱਲ ਤੇਰੇ ਮਤਲਬ ਦੀ ਸੁਣ ਕੇ ਤਾਈ ਜਵਾਨਾ।
0: ਵਾਹ ਜੀ ਵਾਹ, ਬੜਾ ਪਿਆਰਾ ਜਿਹਾ ਗੀਤ ਹੈ ਜੀ ਇਹ, ਤੇ ਫਿਰ ਆਪਾਂ ਵੀ ਮਤਲਬ ਦੀ ਗੱਲ ਸੁਣਦੇ ਹਾਂ ਵੀ ਕੀ ਕਹਿਣਾ ਚਾਹੁੰਦੇ ਨੇ ਗੁਰਦਾਸ ਮਾਨ ਸਾਹਿਬ। ਤੇ ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਜੀ।

ਬਿਲਕੁਲ ਜੀ, ਸੁਣ ਕੇ ਜਾਈ ਜਵਾਨਾ ਗੱਲ ਤੇਰੇ ਮਤਲਬ ਦੀ। ਕੀ ਤੰਜਾ ਕਰੇ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਸਵੇਰ ਦੇ ਪ੍ਰੋਗਰਾਮ ਚੱਲ ਰਹੇ ਜੀ ਸੁਖਾਤ ਤੇ ਅਗਲੇ ਦੋਸਤ ਵੀ ਆ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਖਾਤ ਵਿੱਚ। ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ ਤੁਹਾਡੇ? ਵਧੀਆ ਹੋਣੇ ਚਾਹੀਦੇ। ਤੇ ਚੰਡੀਗੜ੍ਹ ਦੇ ਕੀ ਹਾਲ ਨੇ? ਗਰਮੀ ਪੂਰੀ ਹੈ? ਚਲੋ, ਗਰਮੀ ਵੀ ਜ਼ਰੂਰੀ ਹੈ ਜੀ, ਜੂਨ ਦਾ ਮਹੀਨਾ ਚੱਲ ਰਿਹਾ ਅਤੇ ਗਰਮੀ ਤਾਂ ਹੋਏਗੀ ਬਿਲਕੁਲ। ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ ਅੱਜ? ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ 'ਤੇ ਮੈਂ ਇੱਕ ਪਿਆਰਾ ਜਿਹਾ ਗੀਤ ਪਲੇ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਜੀ।

ਡੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦਾ 1 ਵੱਜ ਚੁੱਕਿਆ ਅਤੇ ਵਿਹਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦਾ, ਅਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਨਾਲ।

ਹੋਵੇ ਬਹੁਤਾ ਪਿਆਰ ਜਿਨ੍ਹਾਂ 'ਤੇ, ਰੱਬ ਵਰਗਾ ਇਤਬਾਰ ਜਿਨ੍ਹਾਂ 'ਤੇ, ਬਣ ਕੇ ਦਿਲ ਦੇ ਜਾਨੀ ਦਿਲਾਂ ਨੂੰ ਲੁੱਟ ਹੀ ਜਾਂਦੇ ਨੇ, ਦਿਲ 'ਤੇ ਸ਼ੀਸ਼ਾ ਚੀਜ਼ ਟੁੱਟਣ ਦੀ ਟੁੱਟ ਹੀ ਜਾਂਦੇ ਨੇ।

0: ਇਸ ਦਾ ਆਰਾਧਨ ਕਰਨ ਦੁਆਰਾ ਅਜਾਮਲ ਪਾਪੀ ਵੀ ਨਾਮ ਜਪ ਕੇ ਪਾਰ ਉਤਰ ਗਿਆ। 45 ਕੋ ਰਾਜ ਸਭਾ ਮਹਿ ਰਾਮ ਨਾਮ ਸੁਧ ਆਈ, ਤਾ ਕੋ ਦੁਖ ਹਰਿਓ ਕਰਣਾ ਮੈਂ ਆਪਣੀ ਪੈਜ ਵਡਾਈ। ਪੰਚਾਲ ਦੇ ਰਾਜੇ ਦੀ ਸ਼ਹਿਜ਼ਾਦੀ ਦਰੋਪਦੀ ਨੇ ਸ਼ਾਹੀ ਦਰਬਾਰ ਅੰਦਰ ਸਾਰੀਆਂ ਆਸਾਂ ਉਮੀਦਾਂ ਨੂੰ ਛੱਡ ਕੇ ਕੇਵਲ ਇੱਕ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਯਾਦ ਕੀਤਾ। ਰਹਿਮਤ ਦੇ ਮੁਜੱਸਮੇ ਵਾਹਿਗੁਰੂ ਨੇ ਉਸ ਦੇ ਦੁੱਖੜੇ ਨੂੰ ਸੁਣਿਆ ਅਤੇ ਦੂਰ ਕੀਤਾ ਅਤੇ ਆਪਣੀ ਨਿੱਜ ਦੀ ਪ੍ਰਭਤਾ ਨੂੰ ਵਧਾਇਆ। ਜਿਹੇ ਨਰ ਜਸ ਕਿਰਪਾ ਨਿਧ ਗਾਇਓ, ਤਾਂ ਕਉ ਭਇਓ ਸਹਾਈ, ਕਹੋ ਨਾਨਕ ਮੈਂ ਇਹੀ ਭਰੋਸੈ ਗਹੀ ਆਨ ਸਰਨਾਈ। ਜਿਹੜਾ ਬੰਦਾ ਮਿਹਰ ਦੇ ਖਜ਼ਾਨੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ, ਪਰਮਾਤਮਾ ਹਰ ਯੁੱਗ ਵਿੱਚ ਹਰ ਸਮੇਂ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਆਇਆ ਹੈ। ਨੌਵੇਂ ਗੁਰਦੇਵ ਇਸੇ ਜੁਗਤ ਦੀ ਵਿਧੀ ਦੱਸਦਿਆਂ ਸਮਝਾਉਂਦੇ ਹਨ ਕਿ ਹੇ ਜੀਵ, ਤੂੰ ਇਹੋ ਭਰੋਸਾ ਰੱਖ, ਮੈਂ ਵੀ ਉਸ ਪਰਮਾਤਮਾ ਦੀ ਪਨਾਹ ਲਈ ਹੈ। ਇਸੇ ਸੰਦਰਭ ਵਿੱਚ ਤੀਸਰੇ ਪਾਤਸ਼ਾਹ ਜੀ ਜ਼ਿਕਰ ਕਰਦੇ ਹਨ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਓ, ਹਰਨਾਕਸ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਪਰਮ ਭਲਾਇਆ। ਇਸੇ ਸੰਦਰਭ ਦੇ ਵਿੱਚ ਸਾਹਿਬ ਜੀਓ ਬਖਸ਼ਿਸ਼ ਕਰਦੇ ਹਨ, ਕਿਰਪਾ ਦੇ ਸਾਗਰ ਨੇ ਮੈਨੂੰ ਸੰਸਾਰ ਸਮੁੰਦਰ ਤੋਂ ਆਪਣਾ ਮਿਹਰ ਦਾ ਹੱਥ ਧਰ ਕੇ ਬਚਾ ਲਿਆ ਅਤੇ ਮੈਂ ਮੁੜ ਕੇ ਜਨਮਾਂ ਅੰਦਰ ਨਹੀਂ ਪਵਾਂਗਾ। ਇਸ ਸੰਬੰਧੀ ਸਤਿਗੁਰੂ ਜੀ ਫਰਮਾਉਂਦੇ ਹਨ, ਸੰਸਾਰ ਸਾਗਰ 'ਤੇ ਰੱਖਿਆ ਬਹੁੜ ਨਾ ਜਨਮੈ ਤਾਏ। ਇਸੇ ਵਚਨ ਦੀ ਪ੍ਰੋੜਤਾ ਕਰਦਿਆਂ ਫਰਮਾਨ ਹੈ, ਸ੍ਰੀ ਪ੍ਰਹਿਲਾਦ ਭਗਤ ਉਦਰੀਅੰਗ ਹਸਤ ਕਮਲ ਮਾਥੇ ਪਰ ਤਰੀਅੰਗ। ਪੂਜਨੀਕ ਗੁਰਾਂ ਨੇ ਸੰਤ ਪ੍ਰਹਿਲਾਦ ਦੀ ਕਲਿਆਣ ਕਰ ਦਿੱਤੀ, ਉਸ ਦੇ ਮੱਥੇ ਉੱਤੇ ਆਪਣਾ ਕਵਲ ਹੱਥ ਧਰਕੇ। ਸਾਹਿਬ ਜੀਓ ਬਖਸ਼ਿਸ਼ ਕਰਦੇ ਹਨ, ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ, ਅਨਕ ਦੁੱਖਾ ਤਨ ਸ਼ਾਦ ਪੂਰੇ, ਪ੍ਰਭ ਬਿਨਾ ਆਨ ਨਾ ਰੱਖਣ ਹਾਰਾ, ਨਾਮ ਸਿਮਰਾਵੋ ਸਰਨ ਸੂਰੇ। ਦੂਸਰੇ ਬੰਦ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਵਿਸ਼ੇ ਭੋਗ ਅਤੇ ਗੁੱਸੇ ਨੇ ਇਨਸਾਨ ਨੂੰ ਅੰਨਾ ਕਰ ਦਿੱਤਾ ਹੈ, ਉਸ ਨੂੰ ਸੰਸਾਰੀ ਪਦਾਰਥਾਂ ਨੇ ਜਕੜਿਆ ਹੋਇਆ ਹੈ ਅਤੇ ਉਸ ਦਾ ਸਰੀਰ ਅਤੇ ਕੱਪੜੇ ਘਣੇ ਪਾਪਾਂ ਨਾਲ ਭਰੇ ਹੋਏ ਹਨ। ਪ੍ਰਭੂ ਦੇ ਵਾਜੋਂ ਹੋਰ ਕੋਈ ਇਨਸਾਨ ਨੂੰ ਬਚਾਉਣ ਵਾਲਾ ਨਹੀਂ। ਹੇ ਪਨਾਹ ਦੇਣ ਯੋਗ ਸੂਰਮੇ ਪਾਤਸ਼ਾਹ ਜੀਓ, ਪ੍ਰਭੂ ਜੀਓ, ਮੇਰੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾ ਲਓ ਜੀ। ਪਤਤ ਉਦਾਹਰਣਾ ਜੀ ਜੰਤ ਤਾਰਣਾ, ਵੇਦ ਉਚਾਰ ਨਹੀਂ ਅੰਤ ਪਾਇਓ, ਗੁਣ ਹੈ ਸੁਖ ਸਾਗਰਾ, ਬ੍ਰਹਮਰਤ ਨਾਗਰਾ, ਭਗਤ ਵਸ਼ਲ ਨਾਨਕ ਗਾਇਓ। ਅਖੀਰਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ, ਵੱਡੇ ਅਤੇ ਛੋਟੇ ਜੀਵਾਂ ਨੂੰ ਬਚਾਉਣ ਹਾਰ ਪ੍ਰਭੂ, ਵੇਦਾਂ ਨੂੰ ਉਚਾਰਨ ਕਰਨ ਵਾਲਿਆਂ ਨੂੰ ਵੀ ਤੇਰਾ ਓੜਕ ਨਹੀਂ ਲੱਭਦਾ। ਮੇਰਾ ਸਾਹਿਬ ਵਡਿਆਈਆਂ ਅਤੇ ਸੁੱਖਾਂ ਦਾ ਸਮੁੰਦਰ ਹੈ, ਮੋਤੀਆਂ ਦੀ ਖਾਣ ਹੈ। ਨਾਨਕ ਪਰਮਾਤਮਾ ਜਾਨਸਾਰ ਸੇਵਕਾਂ ਦੇ ਪਿਆਰੇ ਵਾਹਿਗੁਰੂ ਦਾ ਜਸ ਗਾਉਂਦੇ ਹਨ। ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ।
1: ਹਰ ਚਰਨ ਸਰਨ ਗੋਬਿੰਦ ਦੁਖ ਪੰਜਨਾ, ਦਾਸ ਆਪਣੇ ਕਉ ਨਾਮ ਦੇਵੋ, ਦ੍ਰਿਸ਼ਟ ਪ੍ਰਭ ਤਾਰੋ, ਕਿਰਪਾ ਕਰਤਾਰੋ, ਪੂਜਾ ਗਹਿਕੂਪ ਤੇ ਕਾਢ ਲੇਵੋ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਬਲਵੰਤ ਸਿੰਘ। ਅਕਾਲ ਪੁਰਖ ਪਰਮੇਸ਼ਵਰ ਕਿਰਪਾ ਦਾ ਖਜ਼ਾਨਾ ਹੈ, ਉਸ ਦੇ ਨਾਮ ਦੀ ਦਾਤ ਪ੍ਰਾਪਤ ਕਰਨ ਵਾਲੇ ਉਸ ਦੀ ਪਨਾਹ ਲੋਚਦੇ ਹਨ, ਕਿਉਂਕਿ ਉਹਨਾਂ ਦੇ ਮਨ ਅੰਤਰ ਦੇ ਵਿੱਚ ਪ੍ਰਭੂ ਦੇ ਨਾਮ ਦੀ ਪ੍ਰੀਤ ਅਤੇ ਪ੍ਰਭੂ ਮਿਲਾਪ ਦੀ ਤਾਂਘ ਹੁੰਦੀ ਹੈ। ਸਰਣੀ ਆਇਓ ਨਾਥ ਨਿਧਾਨ, ਨਾਮ ਪ੍ਰੀਤ ਲਾਗੀ ਮਨ ਪੀਤਰ, ਮਾਗਨ ਕਉ ਹਰ ਦਾਨ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਬਲਬੀਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਨੇ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ। ਡੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਸਤਿਮੀ ਸਾਧਨਾ ਮਾਰੀਐ ਜਿਹਾ ਕਲ ਘਾਲਣਾ ਤਿਵੇ ਹੁਣਾ ਉਪਚਾਰੀਐ ਅਸੀਂ ਕਲਾ ਨਾ ਖੇਡੀਐ ਜਿਤ ਦਰਗਹਿ ਗਿਆ ਹਾਰੀਐ ਪੜਿਆ ਤਿਉਮਿਆ ਵਿਚਾਰੇ ਅੱਗੇ ਵਿਚਾਰੀਐ ਮੁਹ ਚਲੇ ਸੋ ਅੱਗੇ ਮਾਰੀਐ ਮੁਹ ਚਲੇ ਸੋ ਅੱਗੇ ਮਾਰੀਐ।

ਸਤਨਾਮ ਸ੍ਰੀ ਵਾਹਿ।

ਫਤਿਹ ਸਤਨਾਮ ਸ੍ਰੀ ਵਾਹਿ।

गुड़ पर था सवैये श्री मुख बाक्या महला पांचवा।

ਆਸੀ ਗੁਣ ਗਾਵੇ ਬੇ ਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾਂ ਕੋ ਹੋਹੇ ਕਿਰਪਾ ਸੋ ਜਨ ਪ੍ਰਭ ਤੁਮੇ ਮਿਲਾਸੀ ਧਨ ਧਨ ਤੇ ਧਨ ਜਨ ਜਹ ਕਿਰਪਾਲ ਹਰ ਹਰ ਪਿਓ ਹਰ ਗੁਰ ਨਾਨਕ ਜਿਨ ਪਰਸਿਓ ਸੇ

ਸਤ ਹਰ ਸਤ ਸਤ ਸਤੇ ਸਤ ਪਣੀਐ ਦੂਸਰ ਆਨ ਨ ਅਵਰ ਪੁਰਖ ਪੌਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ ਜਿਹ ਰਸਨ ਚਾਖਿਓ ਤੇ ਜਨ ਤ੍ਰਿਪਤ ਅਗਾਏ ਜੇ ਠਾਕਰ ਸੋ ਪਰਸਨ ਪਿਓ।

0: ਕਵਣ ਜੋਗ ਕੌਣ ਗਿਆਨ ਧਿਆਨ ਕਵਣ ਵੀ ਦੁਸਤਤ ਕਰੀਏ ਸਿੱਧ ਸਾਧਕ ਤੇ ਤੀਸ ਕੋਰ ਤੇਰ ਕੀਮ ਨਾ ਭਰੀਏ ਬ੍ਰਹਮਾਦਿਕ ਸੰਕਾਦ ਸੇ ਗੁਣੰਤ ਨਾ ਪਾਏ ਅਗੋ ਗਿਓ ਨਹੀਂ ਜਾਏ ਪੂਰ ਸਰਵਰਿਓ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ।
1: ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ ਮਿਲੇ ਦਾਨ ਸੰਤਰੇਨ ਜੇ ਲਗ ਪਾ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਤੇਹੋ ਮਨ ਠਹਿਰਾਵੈ ਬਰਿਓ ਚਿਰਾਕ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ।
0: ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੈ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨ ਕੀਓ ਪਰਗਾਸ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਾਬਿਦ ਮਾਨਿਓ ਮਨ ਤਬ ਹੀ ਭਇਓ ਪਰਸੰਨ ਰਾਜ ਜੋ

0: ਕਾਚੇ ਦੇਹ ਮੋਹ ਫੁਨ ਬਾਂਦੀ, ਸੱਠ ਕਠੋਰ ਕੋਚੀ ਲੁਕੋ ਗਿਆਨੀ, ਤਾਵਤ ਪਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਣੀ, ਜੋਬਨ ਰੂਪ ਮਾਇਆ ਮਤ ਮਾਤਾ, ਵਿਚਰਤ ਬਿਖੋਲ ਬਡੋ ਅਭਿਮਾਨੀ, ਪਰ ਤਨ ਪਰ ਅਪਵਾਰ ਨਾਰ ਨਿੰਦਾ, ਯੈ ਮਿੱਠੇ ਜੇ ਮਾਹੇ ਹਿਤਾਨੀ, ਬਲਬੰਚ ਛਪ ਕਰ ਤੋ ਪਾਵਾ, ਪੇਖਤ ਸੁਨਤ ਪ੍ਰਭ ਅੰਤਰ ਜਾਮੀ, ਸੀਲ ਧਰਮ ਦਇਆ ਸੁਚਨਾ ਸਿਤ, ਆਇਓ ਸਰਨ ਜੇ ਕੈ ਦਾਨੀ, ਕਾਰਨ ਕਰਨ ਸਮਰੱਥ ਸਿਰੇ ਤਰ, ਰਾਖ ਲਿਹੋ ਨਾਨਕ ਕੇ ਸਵਾਮੀ।
1: ਜਾਕੋ ਮੁਨ ਧਿਆਨ ਧਾਰੇ, ਫਿਰਤ ਸਕਲ ਜੋਗ, ਕਬਹੁ ਕੋ ਪਾਵੇ ਆਤਮ।

की गोरे राम दास राखो सरनाई एक अरदास पाठ कीरत की।

ਸ ਸਹਿਜ ਸੁਭਾਇ, ਦਰਸਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀ, ਤੁਦ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇਸਾਹ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ, ਜਿਸ ਪਾਸ ਬੈਠਿਆਂ ਸੋਹੀ ਐ,

ਨਾਸਰੀ ਮਹੱਲਾ ਪੰਜਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨਾ ਆਵੇ ਹਰ ਹਰ ਨਾਮ ਧਿਆਇਆ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨਾ ਆਵੇ ਹਰ ਹਰ ਨਾਮ ਧਿਆਇਆ ਤਾਤੇ ਮੋਹਿ ਧਾਰੀ ਓਟ ਗੋਪਾਲ ਸ਼ਰਨ ਪਰਿਓ ਪੂਰਨ ਪਰਮੇਸ਼ਵਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ। ਆਨ ਸਗਲ ਵਿਦ ਕਾਮ ਨਾ ਆਵੇ, ਹਰ ਹਰ ਨਾਮ ਧਿਆ।

ਮੁਕਤਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਏਤ ਸੀਸ ਦਿੱਤੇ। ਬੰਧ ਬੰਧ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਧੰਨ ਧੰਨ ਸਤਿਗੁਰੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ, ਆਨੰਦ ਸਾਹਿਬ ਜੀ ਕੀ ਅਰਦਾਸ, ਉਲ ਚੁੱਕ ਮੁਆਫ ਕਰਨੀ। ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ

ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ।

ਨਾਮ ਕਹਿ ਸਿਤਮ ਸਵਾਮੀ ਸਚਮਾ ਛੈ ਸਾਚ ਰਹਿ ਸਭ ਕੁ ਸਚ ਸਮਾਵਰੇ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾ ਲੈ ਪ੍ਰਾਇਤ ਜਾਏ ਨਾਨਕ ਤੋ ਮੁਖੰਤਰ ਪਾਏ ਜਿਜਮਹਿ ਜੋ ਸ਼੍ਰੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲਾਇਆ ਬਿੰਦਰਾਵਣ ਮੈਂ ਰੰਗ ਕੀਆ ਕਲ ਮੈਂ ਬੇਦ ਥਰਵਣ ਹੁਆ ਨਾਉ ਖੁਦਾਇ ਲਹੁ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਬੇਦ

ਗੁਰ ਵਿਟਹਵਾਰਿਆ ਜਿਤ ਮਿਲੇ ਖਸਮ ਸੰਭਾਲਿਆ ਜਿਨਕਾ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ।

ਪੜ ਪੁਸਤਕ ਸੰਧਿਆ ਵਾਦੰ ਸਿਲਪੋ ਜਿਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਬਸਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਤ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਧਿਆਵੈ ਵਿਣ ਸਤਿਗੁਰ ਬਾਟ ਨਾ ਪਾਵੈ ਪੌੜੀ।

ਮਾਇਆ ਕਪਾਹ ਸੰਤੋਖ ਸੂਚਤ ਗੰਢੀ ਸਤ ਵੱਟ ਇਹੋ ਜਿਹਨੇ ਉਜੀ ਕਾ ਹਾਈ ਤਾਂ ਭਾਂਡੇ ਘੱਤ।

ਕੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੇ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ।

0: ਨਾਮ ਲਏ ਜਾਹੇ ਤਰੰਦਾ ਮਹੱਲਾ ਪਹਿਲਾ।
1: ਮਾਨਸ ਖਾਣੇ ਕਰਹਿਨਵਾਜ ਸ਼੍ਰੀ ਬਗਾਇਨ ਤਿਨ ਗਲਤਾ, ਤਿਨ ਘਰ ਬ੍ਰਾਹਮਣ ਪੂਰੇ ਨਾ।

ਕੌੜੀ ਚਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਧੇ ਲਾਇੰਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹ ਕਰਾਇੰਦਾ ਦਰ ਮੰਗਨ ਭਿੱਖ ਨਾ ਪਾਇੰਦਾ ਦਰ ਮੰਗਨ ਭਿੱਖ।